ਵਜ਼ੀਰ ਖਾਨ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾ ਦੇ

ਵੱਖ-ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਡੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਦੀ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜੀ ਦੂਰ ਦੇ ਉੱਪਰ ਹੀ ਇੱਕ ਚੱਪੜ ਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਚੱਪੜ ਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜ ਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਸ਼ਾਮਿਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਨ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ। ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ, ਨਾ ਹਾਥੀ ਸਨ। ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਨ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ, ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਨ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ

0: ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਂ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਂ ਨੂੰ ਇੱਕ ਰੱਸੇ ਦੇ ਨਾਲ ਬੰਨ੍ਹ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiya Shera te mudiya vi kede haathan ch.
7: Starring Parmesh Verma, Sonal Chauhan, Yogra Singh, Manav Vij ate hor vi ugge kalakar.
8: Main utthon vi mud ke aaya jithon koi nahi mud ke aunga.
5: Written and directed by Savio Sandhu, produced by Anmol Sahni.
7: Hun vekhna na bhullyo 15 Mai ton tuhade nedle cinema ghar vich Shera.

0: ਸ੍ਰੀਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM.
1: This station is now the ultimate power in the universe.
2: Radio Haji 1674 AM.

0: ਕੋਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲੈਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: This station is now the ultimate power in the universe.
2: Radio Hanji 16748.

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji sun rahe samu srotiyan nu mere vallon Waheguru Ji ka Khalsa, Waheguru Ji ki Fateh. Main Didar Singh. Aao itihas de us panne nu vachan da yatan kariye, jis panne te Sikhan de raj di gal hai. ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਡੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਤੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ

ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ, ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਚੱਪੜ ਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜ ਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਸ਼ਾਮਿਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਨ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ। ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ, ਨਾ ਹਾਥੀ ਸਨ। ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਨ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ, ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵੱਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ

ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ। ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ, ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਣ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਂ ਨੂੰ ਇੱਕ ਰੱਸੇ ਦੇ ਨਾਲ ਬੰਨ੍ਹ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅਸਲ ਦੇ ਵਿੱਚ

0: ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ, ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera, te mudiya vi kede haath ta?
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aunda.
3: Written and directed by Savio Sandhu, produced by Anmol Sahni.
5: Hun vekhna na bhullo 15 Mai to tuhade nedle cinema ghar vich
3: Shera.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪਾ ਲਿਆ ਹੋਊਗਾ ਤੁਸੀਂ ਦਿਨ ਰੇੜੇ। ਵਧੀਆ ਵਧੀਆ ਤੁਹਾਡਾ ਦਿਨ ਰਵੇ। 13 ਤਰੀਕ ਅੱਜ ਮਈ ਦਾ ਮਹੀਨਾ 2026 ਅੱਜ ਦਿਨ ਬੁੱਧਵਾਰ ਦਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
3: ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦਾ ਸਾਰੇ ਸੁਣਨ ਵਾਲੇ ਵੀ ਖੁਸ਼ ਖੈਰ ਖੈਰੀਅਤ ਨਾਲ ਹੋਣਗੇ। ਅਤੇ ਜਿਵੇਂ ਰਣਜੋਤ ਹੋਣਾ ਨੇ ਕਿਹਾ ਦਿਨ ਤੁਸੀਂ ਰੇੜੇ ਪਾ ਲਿਆ ਹੋਣਾ ਅਤੇ ਮੈਲਬਨ ਵੱਸਦੇ ਹੋ ਤਾਂ ਹਲਕੀ ਹਲਕੀ ਧੁੰਦ ਵੀ ਹੁਣ ਤਾਂ ਛੱਟ ਗਈ ਹੈ। ਸੂਰਜ ਦੇਵਤਾ ਨੇ ਖੁੱਲ੍ਹੇ ਦਰਸ਼ਨ ਦੇਣੇ ਸ਼ੁਰੂ ਕਰਤੇ ਨੇ।
2: ਬਿਲਕੁਲ ਜੀ, ਜਿੰਨੀ ਸੋਹਣੀ ਧੁੱਪ ਲੱਗ ਜਾਂਦੀ ਹੈ ਨਾ ਮਜ਼ਾ ਆ ਜਾਂਦਾ ਮੁੜ ਕੇ।
3: ਪਰ ਇਹਦੀ ਅਹਿਮੀਅਤ ਉਹੀ ਜਾਣਦੇ ਆ ਜਿੱਥੇ ਧੁੰਦਾਂ ਜਾਂ ਬੱਦਲਬਾਈ ਜ਼ਿਆਦਾ ਰਹਿੰਦੀ ਹੈ, ਜਿੱਥੇ ਹਰ ਰੋਜ਼ ਹੀ ਧੁੱਪ ਆ। ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਅਤੇ ਛੱਤਾਂ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕੇ

0: ਯਾਰ ਜਾਣੇ ਹੁੰਦੇ ਆ, ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
1: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇਹ ਤੋਂ ਥੋੜਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ, ਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ ਕਿਉਂਕਿ ਉਹ ਠੰਡ ਤੋਂ ਬਾਅਦ ਆ
0: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ ਉਦੋਂ ਸੋਨੇ ਦੀ ਕਣੀ ਪਈ ਹੋਵੇ ਤੇ ਉਹ ਵੀ ਮਨਜ਼ੂਰ ਨਹੀਂ, ਵਾਢੀਆਂ ਦੇ ਦਿਨ ਨੇ ਨਹੀਂ, ਹੈ ਨਾ। ਮਨਮੋਹਨ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ, ਬਾਘਾਂ 'ਚ ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਆ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤੇ ਬੰਦਾ ਡਾਂਗਾ ਲੈ ਕੇ ਆ ਜਾਈਏ।
1: ਹਾਂ ਸਹੀ ਗੱਲ,
0: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ,
1: ਇਹ ਸੌਣ 'ਚ
0: ਫਰੇਮ 'ਚੋਂ,
1: ਇਹ ਸੌਣ 'ਚ ਚੰਗੀਆਂ ਲੱਗਦੀਆਂ,
0: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਆ।
1: ਸੌਣ ਤੋਂ ਚੇਤਾ ਆਇਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਹਲੇ ਧੁੱਪ ਲੱਗ ਜੇ
0: ਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
1: ਹਾਂ ਸਹੀ ਗੱਲ ਹੈ, ਇਹ ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ।
0: ਆਹ ਇਹ ਵੀ ਔਖਾ ਯਾਰ,
1: ਉੱਤੋਂ ਬਜਟ ਆ ਗਿਆ
0: ਨਾਲੇ ਕੋਈ ਨਾ, ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ ਤੂੰ, ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ ਤੇਰੇ ਦਿੱਤੇ ਜ਼ਖਮਾਂ ਚੋਂ, ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ, ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ,
1: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
0: ਹਾਂ ਉਹ ਇਹੀ ਆ ਵੀ ਹੈ ਨਾ, ਦੇਖੋ $250 ਤੁਹਾਨੂੰ ਇੱਥੋਂ ਬਚ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
1: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ, ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦੇਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ।
0: ਹਾਂ ਇਹੀ ਆ, ਹੈ ਨਾ, ਤੁਸੀਂ ਕਲੇਮ ਕਰ ਲੈਣੇ ਇਹ ਤਾਂ।
1: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
0: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
1: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
0: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਤੇ ਤੁਹਾਡਾ $25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-93 ਤੁਹਾਨੂੰ ਵਾਪਸ ਆ ਜਾਣੇ,
1: 99 ਸੈਂਟ।
0: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜੀ ਪੈ ਰਹੇ ਆ।
1: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਤੇ ਉੱਥੇ ਵੀ ਹੁਣ ਤੇ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
0: ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
1: ਟੈਕਸ ਹੋਵੇ ਤੇ ਡਿਡਕਟ ਹੋਵੇ।
0: ਸਹੀ ਗੱਲ।
1: ਸੋ ਬਜਟ ਆਇਆ ਜੀ, ਬਜਟ ਤੋਂ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ।
0: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, TV 'ਤੇ ਆਹ ਲੱਗ ਗਿਆ, ਹੁਣ LCD ਮਹਿੰਗੇ ਹੋ ਜਾਣੇ, ਇਹ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
1: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
0: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
1: ਮਤਲਬ ਇਹ ਗੱਲਾਂ,
0: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ,
1: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਲ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ

0: ਜਿਹੜਾ ਅੱਗੇ ਆਪਾਂ ਉਹਦੇ ਉੱਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰ ਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ, ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੇਗੀ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
0: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ,
1: ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡ ਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ, ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ, ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
0: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
0: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿ ਰਹੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੋਰੂ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਹੈ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ 'ਚ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆ ਹੀ ਰਹੇ ਆ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ, ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ ਪਲੇਸਿਸ ਨੇ ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ ਹੈ ਨਾ, ਕਿੱਤਾ ਮੁਖੀ ਜਿਹੜੇ ਹੈ ਨਾ ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ PR ਲੈਣੀ ਆ, ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ ਜਿਹੜੇ ਇੱਥੇ ਆਲਰੇਡੀ ਹੈਗੇ ਆ, ਅਤੇ ਉਸ ਲਿਹਾਜ਼ ਨਾਲ 1,29,590 1,30,000 ਕਹਿ ਲਈਏ ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ, ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਿਟੀ ਆ ਉਹ ਚਲੋ ਹੈ ਨਾ ਅੱਟ 'ਚ ਨੂਣ ਆ ਉਹਦੀ ਗੱਲ ਕਰਨੀ ਵੀ ਨਹੀਂ ਬਣਦੀ, ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ ਹੈ ਨਾ ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ, ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
0: ਸੋ ਇਹ ਤਾਂ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
1: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ, ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
0: ਓਕੇ,
1: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ ਹੈ ਨਾ, ਜਿਵੇਂ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ, ਮੋਟਾ ਜਿਹਾ ਹਿਸਾਬ ਆ, ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ ਹੈ ਨਾ, ਉਹਦੀ PR ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ PR ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕ ਲੇਅਰ ਆ, ਇੱਕ ਵੈਲਡਰ ਆ, ਉਹਦਾ 35 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
0: ਪਰ ਉੱਥੇ ਫਿਰ ਇਹ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ ਉਹ ਉਹਨੂੰ ਸਪੋਰਟ ਕਰਨਗੇ।
1: ਹਾਂਜੀ ਆਫਕੋਰਸ,
0: ਇਹ ਤਾਂ ਸਾਨੂੰ ਸਮਾਜ ਨੂੰ ਦੇਖਣਾ ਪਊਗਾ।
1: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ, ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ ਨੋਬਡੀ ਨੋਸ।
0: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
1: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
0: ਹੋਊਗਾ,
1: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹੈ ਨਾ ਹੈਗਾ ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ, ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ, 21-29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
0: ਓਕੇ,
1: 21-29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0। ਜਿਹੜੇ ਚੰਨ ਤੁਸੀਂ ਚਾੜਨੇ ਹੋ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ
0: ਹੋ, ਜਿੰਨੇ ਜੁਗਾ ਹੁੰਦਾ ਬੰਦਾ ਕਰ ਨਹੀਂ ਡਿਆ ਹੁੰਦਾ,
1: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਹੋ ਸੌ ਦੇ ਮੁਕਾਬਲੇ,
0: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
1: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
0: ਉਹ ਕਿੱਥੇ ਆ ਉਹ ਦੱਸੋ,
1: ਜਾਂ ਜੇ ਨਹੀਂ ਹੈਗਾ ਦੁਬਈ ਟਰੱਕ ਟਰੁੱਕ ਦੇਖੋ ਕੋਈ, ਦੁਬਈ ਟਰੱਕ ਟਰੁੱਕ ਚਲਾਇਆ ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ ਜਾ।
0: ਦੁਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
1: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
0: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦੋ।
1: ਹੁਣ ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ।
0: ਉਹ ਉਮਰੋਂ ਕਹਿੰਦੇ ਆ
1: ਪੱਕਾ ਵੀਰ,
0: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨਹੀਂ ਕੁਝ ਬਣਨਾ। ਓਹੋ
1: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਂਦੇ ਅਗਲਾ ਕਹਿੰਦਾ ਜਾ ਕੰਮ ਕਰ।
0: ਪਰ ਇਹ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
1: ਏਦਾਂ। ਹਾਂ ਨਹੀਂ 45 ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਆ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਆ ਨਾ। ਅੱਛਾ ਇਹ ਚਲੋ ਹਜੇ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪਾਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘਸ ਜਾਂਦੀਆਂ ਸਰਕਾਰਾਂ ਦੀਆਂ, ਪਾਲਿਸੀ ਹੌਲੀ ਕਦੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕਦੇ ਚੇਂਜ ਕਰ ਦਿੰਦੇ ਆ, ਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪਾਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੀ ਇੰਗਲਿਸ਼ ਵਧੀਆ ਵਾ, 4 ਚੋਂ 7 ਬੈਂਡ ਆ, ਤਾਂ ਉਹਦੇ ਸਿਰਫ 45।
0: ਓਕੇ,
1: ਮਤਲਬ 4 ਚੋਂ 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐੱਨ ਐੱਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ, ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ।
0: ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
1: ਨਹੀਂ ਪੁਆਇੰਟ, ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
0: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰਨ ਲੱਗੇ।
1: ਹਾਂ, ਡਿਪੈਂਡ ਕਰਦਾ, ਹਜੇ ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ, ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
0: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ। ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ, ਇਹੋ ਜਿਹਾ ਚਾਂਸ ਨੇ
1: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਆਕੂਪੇਸ਼ਨ ਆ, ਜੇ ਤਾਂ ਹੈ ਨਾ, ਇਫ ਨੀਡਸ ਟੂ ਬੀ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3 ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਅਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ। ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਉਹ ਤਾਂ ਕਹਿੰਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
0: ਅੱਛਾ, ਕੋਈ ਵੀ ਨਹੀਂ,
1: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ। ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4 ਚੋਂ 8 ਨੇ ਆਇਲਟਸ ਚੋਂ 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4 ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
0: ਸਿੰਗਲ ਦੀ ਵੈਲਿਊ
1: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਉਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ।
0: ਅੱਛਾ,
1: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
0: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋਅ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਓ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਆ, ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
1: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ, ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਇਆ ਹੁੰਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਹੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ। ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ, ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ। ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ। ਕਈ ਲੋਕ ਕੀ ਕਰਦੇ ਸੀ, ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
0: ਓਕੇ,
1: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ, ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
0: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
1: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ। ਇਸ ਲਈ ਭਾਈ ਉਸ ਰਾਹੇ ਨਾ ਪਾਓ, ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 ਮਿਲੀਅਨ ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ ਕਿ ਇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ ਪੰਜ ਪੈਰਾਮੀਟਰ ਨੇ, ਪੰਜਿਆਂ 'ਤੇ ਗ੍ਰੀਨ ਟਿੱਕ ਆ ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ, ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ? ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵਜਿਆ ਕਰਨਗੇ।
0: ਓਕੇ,
1: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000, ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
0: ਕੋਡ ਕਿੱਲੇ ਕਰਨ ਦੀ ਨਹੀਂ ਲੋੜ।
1: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਉਹ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ, ਹੈ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
0: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
1: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
0: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ।
1: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
0: ਜਿਹੜੇ ਔਨਸ਼ੋਰ ਕਿ ਆਫਸ਼ੋਰ?
1: ਔਨਸ਼ੋਰ।
0: ਓਕੇ,
1: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ, ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ, ਮੇਰਾ ਮਾਰਾ ਨੰਬਰ 24-18-3-81 ਆ, ਤੇ ਕਿਉਂਕਿ ਹੁਣ ਇਹਨਾਂ ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ ਤੇ ਵੀ ਕਸੀ ਆ ਕਿ ਕੰਪਲਾਇੰਸ ਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ
0: ਓਕੇ
1: ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦਿੰਦਾ ਟੇਬਲ 'ਤੇ ਪਿਆ ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ
0: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ
1: ਹਾਂ ਸਿਸਟਮ 'ਚ ਹੀ ਆ ਰਹੇ ਨਾ
0: ਪੈਸੇ ਤਾਂ ਆ ਹੀ ਰਹੇ ਨਾ
1: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60% 50% 40% ਤੱਕ ਵੱਧ ਗਈ ਆ ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ ਖੁੱਡ ਪੱਟਣ ਆ ਰਿਹਾ
0: ਪੜ੍ਹਨ ਆ ਰਿਹਾ
1: ਹਾਂ ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ 29,000 ਹੈ ਨਾ ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ $10,000 ਉਹਦਾ ਪਾ ਲਓ ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ ਅਤੇ $80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
0: ਸਲਾਨਾ
1: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ ਉਦੋਂ ਫੜ ਕੇ ਉਹਦੇ ਅਕਾਊਂਟ 'ਚ ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ ਐਕਸੈਸ ਹੀ ਹੈ ਨਹੀਂ ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ ਕੋਈ ਮਾਪਦੰਡ ਨਹੀਂ ਕੋਈ ਰੌਲਾ ਰੱਪਾ ਨਹੀਂ ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ
0: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ ਬਾਕੀ ਅੰਤ ਕੀ ਆਉਣਾ ਹੁਣ
1: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ
0: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਪੈਸਾ ਵੀ ਉਹਨਾਂ ਕੋਲ
1: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ ਨਾ ਉਹ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ ਅਕਾਊਂਟ 'ਚ ਬਣਾ 20,000 ਰੁਪਈਆ ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
0: ਹੈਗਾ ਤਾਂ ਹੈ ਨਾ ਹੈਗਾ ਤਾਂ ਹੈ ਨਾ ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਗੱਲਾਂ ਬਾਤਾਂ ਇੱਥੋਂ ਹੀ ਬਜਟ ਤੋਂ ਸ਼ੁਰੂ ਹੋਈਆਂ ਅਤੇ ਬਜਟ ਤੋਂ ਆ ਕੇ ਸ਼ੁਰੂ ਕਰਦੇ ਹਾਂ ਅਤੇ ਤੁਸੀਂ ਵੀ ਜੇਕਰ ਕੋਈ ਸਾਂਝ ਪਾਉਣੀ ਹੈ ਤਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੁਹਾਡੇ ਲਈ ਬਜਟ ਦੇ ਵਿੱਚ ਕੀ ਕੱਢਣ ਪਾਉਣ ਨੂੰ ਨਿਕਲਿਆ ਹੋਰ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਸੱਜਣਾਂ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਰਾਏ ਵੀ ਆਪਾਂ ਜਾਣਾਂਗੇ ਪਰ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਰੇਡੀਓ ਹਾਂਜੀ 1674 AM
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ
4: पांडे जी क्या तू साला लख पाए हो यार एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना
5: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
6: दिस स्टेशन इज नाउ द अल्टीमेट पावर इन द यूनिवर्स
7: रेडियो हाजी 1674 AM
8: JBCO Films leke aaye ne action, emotion ate full on entertainment. Punjabi feature film Shera.
9: 5 saal baad mudiya Shera. Te mudiya vi kede haath ta?
10: Starring Parmesh Verma, Sonal Chauhan, Yograj Singh, Manav Vij ate hor vi uge kalakar.
11: Main utthon vi mudke. जत्थों कोई नहीं मुड़ के आऊंगा।
8: Written and directed by Savio Sandhu, produced by Anmol Sahni.
10: हुन वेखना ना भुल्यो 15 मई तो तुहाडे नेड़ले सिनेमा घरां विच।
12: सुनो जी, गड्डी अक्षरा ज्वेलर्स वल ले लो।
13: ओ जो हुकम मेरी सरकार।
12: ओ आ किधर, हैरी स्पार्क वल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्सटंच।
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो-दो लोकेशन ते मिलनगे।
13: आहो जी आहो।
12: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
14: यार तू इत्थे इनी छेती आके पक्का भी हो गया, की जुगाड़ लाया है?
15: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
14: नंबर दा दे बंसल इमीग्रेशन वालियां दा।
15: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
12: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310, डिलीवरी सिद्धि कर दे एड्रेस तक। हुने डायल करो 0406-966-668 और विजिट shipglobal.au।
16: जवाका दी एक्टिंग है कमाल, पवेगा हुन धमाल।
17: नीरू
16: बाजवा अते निर्मल ऋषि जी दी मूवी जवाक वेखण जरूर आयो।
0: बिल्कुल जी, लग चुकी है फिल्म, ते तुसीं अपने लागले सिनेमा घरां दे विच जाके वेख सकदे हो। होर भी मनोरंजन जिहदे विच कि तुसीं डॉक्टर सतेंद्र सरताज दे लाइव शो दो वेख सकदे हो, 16 नूं ते 17 नूं। 16 वाला कहिंदे ने कि सोल्ड आउट है हुण प्रबंधकां दे अनुसार, ते 17 तरीक वाले दीआं टिकटां तुसीं लै सकदे हो। सो शनिवार ते ऐतवार दे दिन इह जिहड़ा आ रिहा, इह दो शो तुहाडे लई रखे गए ने, ते तुसीं वेख्यो। ਅਤੇ ਜੇ ਨਹੀਂ ਲਈਆਂ ਟਿਕਟਾਂ ਤਾਂ 17 ਦੀਆਂ ਤੁਸੀਂ ਲੈ ਸਕਦੇ ਹੋ। ਜਵਾਕ ਫਿਲਮ ਜਿਹਦੀ ਐਡ ਤੁਸੀਂ ਇਸ ਸਮੇਂ ਦੇ ਉੱਤੇ ਸੁਣ ਰਹੇ ਹੋ, ਤੁਹਾਡੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ। 8 ਤਰੀਕ ਨੂੰ ਇਹ ਰਿਲੀਜ਼ ਹੋਈ, ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ। ਇਸ ਤੋਂ ਇਲਾਵਾ ਸ਼ੇਰਾ ਪਰਮੀਸ਼ ਵਰਮਾ ਦੀ ਫਿਲਮ ਇਹ 15 ਤਰੀਕ ਨੂੰ, ਯਾਨੀ ਕਿ ਪਰਸੋਂ ਦੇ ਦਿਨ ਇਸੇ ਹਫ਼ਤੇ ਵੀ ਰਿਲੀਜ਼ ਹੋ ਜਾਣੀ ਆ, ਅਤੇ ਇਹਦਾ ਵੀ ਟ੍ਰੇਲਰ ਤੁਸੀਂ ਵੇਖ ਚੁੱਕੇ ਹੋਵੋਗੇ। ਅਤੇ ਇੱਧਰ ਕਪਿਲ ਸ਼ਰਮਾ ਦੀ ਫਿਲਮ ਤੁਸੀਂ ਵੇਖ ਸਕਦੇ ਹੋ, 8 ਮਈ ਨੂੰ ਰਿਲੀਜ਼ ਇਹ ਹੋਈ ਆ, ਅਤੇ ਹੁਣ ਤੱਕ ਤੁਹਾਡੇ ਕੋਲ ਕੋਈ ਜਾਣਕਾਰੀਆਂ ਤਾਂ ਤੁਸੀਂ ਦੱਸ ਸਕਦੇ ਹੋ। ਦਾਦੀ ਕੀ ਸ਼ਾਦੀ ਕਿਵੇਂ ਦੀ ਰਹੀ ਇਹ ਤੁਸੀਂ ਸਾਨੂੰ ਦੱਸ ਸਕਦੇ ਹੁੰਦੇ ਹੋ, ਅਤੇ ਜੋ ਵੀ ਤੁਹਾਡੇ ਹੁਣ ਵਿਚਾਰ ਉਹ ਤੁਸੀਂ ਦੇ ਸਕਦੇ ਹੁੰਦੇ ਹੋ। ਅਤੇ ਪਤੀ ਪਤਨੀ ਔਰ ਵੋ ਦੋ, ਸੋ ਇਹ ਹੁਣ ਅਗਾਂਹ ਦੀ ਗਾਂਹ ਟਾਈਟਲ ਵੱਧਦਾ ਜਾਂਦਾ, ਅਤੇ ਇਹ ਵੀ ਫਿਲਮ ਤਿਆਰ ਪਰ ਤਿਆਰ ਹੈ, ਇਹਦੀ ਵੀ ਐਡ ਤੁਸੀਂ ਸੁਣ ਰਹੇ ਹੋ। ਇਹ ਫਿਲਮ 15 ਤਰੀਕ ਨੂੰ, ਯਾਨੀ ਕਿ ਇਸੇ ਹਫ਼ਤੇ, ਯਾਨੀ ਕਿ ਹਰ ਹਫ਼ਤੇ ਫਿਲਮਾਂ ਅਤੇ ਫਿਲਮਾਂ ਇੱਕ ਨਹੀਂ ਦੋ ਨਹੀਂ, ਮਤਲਬ ਧੜਾ ਧੜ ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਇਸੇ ਦੇ ਦਰਮਿਆਨ ਇੱਕ ਹੋਰ ਫਿਲਮ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ, ਇਹ ਵੀ 5 ਤਰੀਕ ਨੂੰ ਰਿਲੀਜ਼ ਹੋਈ ਹੈ। ਡੇਵਿਡ ਧਵਨ ਦੀ ਡਾਇਰੈਕਟਿਡ, ਅਤੇ ਉਹਦੇ ਮੁੰਡੇ ਵਰੁਣ ਧਵਨ ਦੀ ਇਹਦੇ ਵਿੱਚ ਐਕਟਿੰਗ, ਅਤੇ ਰਾਜਾ ਸ਼ਿਵਾਜੀ, ਇਹ ਵੀ 1 ਤਰੀਕ ਨੂੰ ਰਿਲੀਜ਼ ਹੋਈ ਸੀ ਫਿਲਮ। ਸੋ ਢੇਰ ਸਾਰੀਆਂ ਫਿਲਮਾਂ, ਅਤੇ ਇਹਨਾਂ ਫਿਲਮਾਂ ਦੇ ਦਰਮਿਆਨ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੇ ਵਿੱਚ ਹੁਣ ਇਸ ਹਫ਼ਤੇ ਡਾਕਟਰ ਸਤਿੰਦਰ ਸਰਤਾਜ, ਅਤੇ ਉਸ ਤੋਂ ਬਾਅਦ ਫਿਰ ਵਾਰੀ ਆਜੂਗੀ ਰਣਜੀਤ ਬਾਵੇ ਦੀ, ਅਤੇ ਫਿਰ ਉਹਦੇ ਵੱਲ ਨੂੰ ਆਪਾਂ ਗੱਲਾਂ ਬਾਤਾਂ ਦਾ ਰੁੱਖ ਲੈ ਕੇ ਜਾਵਾਂਗੇ। ਅਤੇ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਦਾ ਰੁੱਖ ਜਿਹੜਾ ਵਾਪਸ ਉੱਧਰ ਨੂੰ ਲੈ ਕੇ ਆਉਂਦੇ ਹਾਂ ਜਿੱਧਰੋਂ ਆਪਾਂ ਛੱਡ ਕੇ ਗਏ ਸਾਂ, ਅਤੇ ਬਜਟ ਆਸਟ੍ਰੇਲੀਆ ਦੇ ਵਿੱਚ, ਜੇ ਬਾਹਰੋਂ ਸੁਣ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਦੱਸ ਦਈਏ ਕਿ ਬਜਟ ਜਿਹੜਾ ਵਾ ਉਹ ਫੈਡਰਲ ਦਾ ਇਸ ਟਾਈਮ ਨਸ਼ਰ ਹੋਇਆ ਕੱਲ੍ਹ ਦੇ ਦਿਨ, ਅਤੇ ਉਹਦੇ ਵਿੱਚ ਕੀ ਜਮ੍ਹਾਂ ਘਟਾਓ, ਕਿਹੜੇ ਕਿਹੜੇ ਫਾਇਦੇ, ਕਿਹੜੇ ਕਿਹੜੇ ਨੁਕਸਾਨ, ਕੌਣ ਕੌਣ ਵਿਨਰ, ਕੌਣ ਕੌਣ ਲੂਜ਼ਰ। ਸੋ ਉਸ ਸੰਬੰਧ ਵਿੱਚ ਗੱਲਾਂ ਬਾਤਾਂ ਪਿਛਲੇ ਸੈਗਮੈਂਟ ਦੇ ਵਿੱਚ ਆਪਾਂ ਮਾਈਗ੍ਰੈਂਟਸ ਦੇ ਲਿਹਾਜ਼ ਦੇ ਨਾਲ ਵੀ ਕੀਤੀਆਂ, ਅਤੇ ਹੁਣ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ
1: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ ਵਿਦੇਸ਼ ਤੋਂ ਸੱਦਣੇ ਆ
0: ਪੱਖੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ ਤਾਂ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ ਲਾਣਾ ਪੱਕਾ ਹੋ ਗਿਆ
1: ਜਦ ਤੱਕ ਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਗਏ ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ ਮਤਲਬ ਬੰਦਾ ਹਨਾ ਆਸ਼ੀਆਨਾ ਬਣਾਉਣ ਲਈ ਹਨਾ ਤਰਸਦਾ ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ ਇੱਦਾਂ ਦੀਆਂ ਆਪਾਂ ਚੀਜ਼ਾਂ ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ
0: ਬਿਲਕੁਲ
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ ਉਹਦੇ 'ਤੇ ਬੜਾ ਪ੍ਰੈਸ਼ਰ ਸੀ ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ ਇਹ ਤੁਸੀਂ ਸਾਡੀ ਜ਼ੁਬਾਨ ਆ ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ ਉਹਦੇ ਲਈ ਚਲੋ 6,00,000 ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ ਆਹ ਜੀ ਉਹ ਜੀ ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ ਪਰ ਉਹਦੇ ਫਿਰ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ ਅਤੇ ਉਹ ਕਿਰਾਇਆ ਵਧਾ ਦੂਗਾ ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ ਉਹ ਸਪੈਕੂਲੇਸ਼ਨਸ ਨੇ ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕੁਆਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ ਹੈਲਥ ਇਕੋਨਮਿਸਟ ਨੇ ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂ ਬਾਤਾਂ ਨੇ ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ ਰੋਡ ਅਤੇ ਰੇਲ ਲਈ 8.6 billion ਦੀ ਆ ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਆ ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ ਟੈਕਸ ਕੱਟਸ ਨੇ ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਜ਼ ਰਾਖਵੇਂ ਰੱਖੇ ਗਏ ਆ ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ ਰੈੱਡ ਟੇਪ ਨੂੰ ਕਿੱਦਾਂ ਕੱਟਣਾ ਰੈਗੂਲੇਟਰੀ ਬਰਡਨ ਅਪਰੂਵਲਾਂ ਹੀ ਨਹੀਂ ਮਿਲਦੀਆਂ ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ ਪਰ ਨਾਲੋ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ ਹਾਂਜੀ ਵਰਿੰਦਰ ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ
17: ਹਾਂਜੀ
1: ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ ਵੱਖੋ ਵੱਖਰੀਆਂ ਰਾਵਾਂ ਨੇ ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
17: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਆਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 ਮਿਲੀਅਨ ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ, ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ। ਤੇ ਦੂਜਾ ਜਿਹੜੀ ਟਰੱਸਟੀ ਡਿਸਕ੍ਰੈਸ਼ਨਰੀ ਟਰੱਸਟ ਜਾਂ ਜਿਹਨਾਂ ਨੂੰ ਫੈਮਿਲੀ ਟਰੱਸਟ ਵੀ ਕਿਹਾ ਜਾਂਦਾ, ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
1: ਪਰ ਵਰਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
17: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ, ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ।
17: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 ਬਿਲੀਅਨ ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ 36-37 ਬਿਲੀਅਨ ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
17: ਜੀ ਜੀ ਬਿਲਕੁਲ, ਨਹੀਂ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
1: ਜੀ।
17: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੋਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ ਸੀ।
1: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
17: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਕਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 500,000 ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 500,000 ਪਾਤਾ, ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10,00,000 ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਤੇ ਮਤਲਬ ਗੱਲ
1: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ, ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
17: ਕੁਝ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਵੀ, ਆਟੇ ਨਾਲ ਘੁਣ ਪਿਸਦਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ।
1: ਪਰ ਉਹਦੇ ਚੋਂ
17: ਟੈਕਸ ਕੱਟਸ ਕਰ,
1: ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ, ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ, ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ, ਜਿਹੜੇ ਡਾਟੇ ਆ ਪ੍ਰੀਲਿਮਿਨਰੀ।
17: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ, ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ, ਹੈ ਨਾ, ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ, ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ, ਹੈ ਨਾ। ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ, ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ, ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨੀ ਕਹਿ ਰਿਹਾ ਕਿ, ਹੈ ਨਾ, ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ, ਹੈ ਨਾ, NDIS ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ। ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ, ਹੈ ਨਾ, ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
1: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਚ ਪੈਸਾ ਜਾ ਰਿਹਾ।
17: ਹਾਂਜੀ, ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ, ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ। ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ, ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡੀਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ, ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ, ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ
1: ਚਿੰਤਾ ਵਿੱਚ ਵੀ ਨੇ। ਜਿਹੜੀ ਚੀਪਰ ਮੈਡੀਸਿਨ ਦੀ ਗੱਲ ਕਰਦੇ ਆ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ ਪੀ ਬੀ ਐੱਸ ਦੇ ਵਿੱਚ ਆਉਣ ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
17: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 billion ਨਿਊ ਪੀ ਬੀ ਐੱਸ ਲਿਸਟਿੰਗ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ ਪੀ ਬੀ ਐੱਸ ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ ਪੀ ਬੀ ਐੱਸ ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਔਰ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ।
1: ਪਬਲਿਕ ਹਸਪਤਾਲਸ ਲਈ 25 billion ਦਿੱਤਾ ਹੈ। ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ ਜੀ ਪੀ ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ ਜੀ ਪੀ ਕੋ ਜਾਣ ਦੀ।
17: ਜੀ ਪੀ ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ।
1: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
17: ਪਹਿਲੇ ਹੈ ਤੇ ਮੁਬਾਰਕ ਕਰਮ ਹੈ ਜੀ। ਬਿਲਕੁਲ ਜੀ, ਆਰ&ਡੀ ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
1: ਹਾਂਜੀ,
17: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ,
17: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ, ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ,
1: ਮਤਲਬ ਉਹ ਵੰਡਿਆ ਜਾਵੇ ਨਾ,
17: ਉਹੀ 17, ਹਾਂਜੀ ਉਹੀ 17 billion ਆਉਂਦਾ ਤਾਂ NDIS 'ਚ ਪੈ ਜਾਣਾ ਸੀ ਜਾਂ ਹੋਰ ਕਿਤੇ ਪੈ ਜਾਣਾ ਸੀ, ਖੈਰ ਉਹ ਇੱਕ ਹੋਰ ਮਸਲਾ ਹੈ। ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ। ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸ ਦਾ, ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
1: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ।
17: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ ਹੈ ਨਾ 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਉਸ $1,00,000 ਦੇ ਨਫੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ ਤੇ ਜਿਹੜਾ ਤੁਹਾਡਾ ਨਫਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ ਤੁਹਾਨੂੰ ਟੈਕਸ ਪਊਗਾ 90 ਤੇ ਠੀਕ ਹੈ ਨਾ ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ ਹੁਣ ਟੈਕਸ ਪੈਣਾ ਤੁਹਾਨੂੰ 90,000
1: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ
17: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ ਹਾਂਜੀ ਬਿਲਕੁਲ ਜੀ ਟੈਚੀ ਭਰੀ ਫਿਰਦੇ ਸੀ ਇਨਵੈਸਟਰ ਮਤਲਬ ਉਹ ਕੀ ਸੀਗਾ ਉਹ ਕਹਿੰਦੇ ਬੈਂਕ ਦਾ ਪੈਸਾ ਐਕੁਟੀ ਕਢਾਓ ਦੂਜੇ ਪਾਸੇ ਲਾ ਦਿਓ ਸਾਡਾ ਕੀ ਜਾਂਦਾ ਐਕੁਟੀ ਕਢਾਓ ਦੂਜੇ ਪਾਸੇ ਲਾ ਦਿਓ ਘਰ ਵੇਚ ਦਿਓ 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ ਪੀਟਰ ਕੋਸਟੈਲੋ ਨੇ ਕੀਤੀ ਸੀ 1999 ਦੇ ਵਿੱਚ ਹਾਰਵਰਡ ਜੌਨ ਹਾਰਵਰਡ ਵੇਲੇ

0: 2027 तक
1: जी।
0: ਹੁਣ ਇਹਨਾਂ ਨੇ ਹੱਥ ਪਾ ਲਿਆ ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਆਪਣਾ ਘਰ ਲੈਣਾ ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ ਸਿਡਨੀ ਚ ਲੈਣਾ ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ ਸਟੇਬਿਲਿਟੀ ਆਊਗੀ ਘੱਟੋ ਘੱਟ
1: ਜਿਸ ਹਿਸਾਬ
0: ਨਾਲ ਹੁਣ ਅੱਗ ਲੱਗੀ ਹੋਈ ਸੀ ਹਾਂਜੀ ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ ਚ ਐਕਸਪਲੇਨ ਹੀ ਕਰ ਦਿਓ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ
0: ਹਾਂਜੀ ਨਹੀਂ ਨਹੀਂ ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ ਇੰਨੀ ਤਾਂ ਵੈਸੇ ਹੁੰਦੀ ਨਹੀਂ ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000 ਪਰ ਤੁਹਾਡਾ ਖਰਚਾ ਹੋ ਗਿਆ $30,000 ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ ਕੌਂਸਲ ਰੇਟ ਹੋ ਗਿਆ ਵਾਟਰ ਬਿੱਲ ਜਿਹੜੀ ਹੋ ਗਈ ਸਰਵਿਸ ਚਾਰਜਿਸ ਹੋ ਗਏ ਕੋਈ ਮੇਨਟੇਨੈਂਸ ਕਰਾਈ ਕੋਈ ਹੋਰ ਕਰਾਇਆ ਹਨਾ ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ ਹਨਾ ਡਾਕਟਰ ਹੋ ਗਏ ਹੋਰ ਹੋ ਗਏ ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ ਤੇ ਹੁਣ ਕੀ ਕਰੀਏ ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ ਕੁਛ ਤਾਂ ਫਾਇਦਾ ਹੋਊਗਾ
1: ਉਹ ਬੜੇ ਲੋਕ ਮਾਡਲ ਬਣਾਉਂਦੇ ਆ ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ 2 ਕੰਸੋਲੀਡੇਟ ਕਰ ਲਈਆਂ ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ ਇਹ ਕੋਈ ਐਡਵਾਈਸ ਨਹੀਂ ਆ ਇਹ ਇੱਕ ਜਨਰਲ ਜਿਹੜੀ ਕੋਨਵਰਸੇਸ਼ਨ ਆ ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ ਹਾਂਜੀ
0: ਹਾਂਜੀ ਬਿਲਕੁਲ ਹਾਂਜੀ ਮੈਂ ਚੰਗਾ ਕੀਤਾ ਤੁਸੀਂ ਕਹਿ ਤਾ ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ ਹਨਾ ਸਾਰਿਆਂ ਨੂੰ
1: ਆਪਣੇ
0: ਪ੍ਰੋਫੈਸ਼ਨਲਸ ਨੂੰ ਮਿਲੋ ਹਾਂਜੀ ਅਕਾਊਂਟੈਂਟ ਨਾਲ
1: ਗੱਲ ਫਾਈਨੈਂਸ਼ੀਅਲ ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ
0: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ ਹਾਂਜੀ ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ 7 lakh ਦਾ ਘਰ ਸੀ 6 lakh ਦਾ ਘਰ ਸੀ ਇਨਵੈਸਟਰ ਆਇਆ ਉਹਨੇ ਕਹਿਣਾ ਮੈਂ 6.5 lakh ਦਿੰਦਾ 6 lakh ਦੀ ਬਜਾਏ ਚਲੋ ਚੱਕੋ ਉਹਨੇ ਘਰ ਲੈ ਲਿਆ ਹਨਾ ਉਹਦਾ ਪੋਰਟਫੋਲੀਓ ਬਣ ਗਿਆ ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 lakh ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ ਉਹਦੇ ਲਈ ਪ੍ਰੋਬਲਮ ਹੋ ਰਹੀ
1: ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ
0: ਨਹੀਂ ਅਸੀਂ ਵੀ ਤੁਸੀਂ ਹੋਈ ਹਾਂ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ ਉਹ ਵੀ ਬੇਚਾਰੇ ਹਨਾ ਕੰਮ ਹੀ ਕਰੀ ਜਾਂਦੇ ਆ ਇਹਨਾਂ ਨਹੀਂ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨੂਰ ਕਹਿ ਲਓ ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
1: ਇਨਸੈਸਟਰਲ ਵੈਲਥ ਆ
0: ਦੇਰ ਇਜ਼ ਨਥਿੰਗ ਰੋਂਗ
1: ਇਹ
0: ਜਿਹੜੀ ਇੰਟਰ ਹਾਂਜੀ ਹਾਂਜੀ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ ਦੂਜੇ ਉੱਤੇ ਤੀਜਾ ਤੀਜੇ ਉੱਤੇ ਚੌਥਾ ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ ਹਨਾ ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ ਮੈਂ ਗੱਲ ਕਰਤੀ ਐਨਰਜੀ ਦੀ ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ ਜਿਹਦੇ ਵਿੱਚ ਦੋ ਵੱਡੇ ਵੱਡੇ ਲੀਵਰ ਸੀਗੇ ਹਨਾ ਸੀ ਕੈਪੀਟਲ ਗੇਨ ਟੈਕਸ ਦੇ ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ ਤਾਂ ਸਮਾਲ ਬਿਜ਼ਨਸਿਸ ਦੇ ਵਿੱਚ ਇਨੋਵੇਸ਼ਨ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ 30% ਇੱਥੇ ਲੋਕ ਨਹੀਂ ਸੀ ਕਰਦੇ ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ

0: ਪਰ ਸਾਡੇ ਇੱਥੇ 70% ਆ, ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪਾਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ ਹਨਾ, ਵੀ ਤੁਸੀਂ ਆਹ ਦੇਖੋ ਆਹ ਤੁਹਾਡਾ ਕੈਰਟ ਐਂਡ ਸਟਿਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ ਇਹਨਾਂ ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਸਟੇਟ ਚੋਂ ਫ੍ਰੀ ਹੋ ਕੇ ਆਰ ਐਨ ਡੀ ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ ਹਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
1: ਹਾਂਜੀ ਸਿਸਟਮ ਤਾਂ
0: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਿਸ ਨੂੰ ਹੈ ਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ ਹੈ ਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
1: ਮਾਈਗ੍ਰੇਸ਼ਨ
0: ਦੇ ਨੈਟ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 ਤੋਂ 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ,
1: ਨਹੀਂ ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 ਤੋਂ 20% ਰਿਟਰਨ ਆ ਜੂ, ਆਹ ਹੋ ਜੂ ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਾਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
1: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜ਼ੀਰੋਆਂ ਕਿੰਨੀਆਂ, ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
2: ਜੀ ਬਹੁਤ ਸ਼ੁਕਰੀਆ ਜੀ। ਇੱਕ ਬ੍ਰੇਕ ਦਾ ਸਮਾਂ ਆ ਗਿਆ ਸਨ ਸਾਡੇ ਨਾਲ ਵਰਿੰਦਰ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਏਗੀ। ਸੋ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਆਪਾਂ ਜਾਰੀ ਰੱਖਦੇ ਹਾਂ, ਤੁਸੀਂ ਵੀ ਕੋਈ ਆਪਣੀ ਇਨਪੁੱਟ ਪਾਉਣੀ ਹੈ ਤਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਜ਼ਰੂਰ ਪਾ ਸਕਦੇ ਹੋ। ਬਹੁਤਾ ਤਾਂ ਨਹੀਂ, ਕੋਈ 1-2 ਕਾਲਰ ਸ਼ਾਇਦ ਆਪਾਂ ਸਪੇਸ ਦੇ ਵਿੱਚ ਲੈ ਸਕੀਏ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: पांडे जी क्या तू साला लख पाए हो यार, एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना।
6: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
7: दिस स्टेशन इज नाउ द अल्टीमेट पावर इन द यूनिवर्स।
8: रेडियो हांजी 1674 AM।
9: JBCO Films leke aaye ne action, emotion ate full on entertainment. Punjabi feature film Shera.
10: 5 saal baad mudiyan Shere, te mudiyan vi kede haathan ch.
11: Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud ke aaya. ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
13: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
11: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
14: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
15: ਉਹ ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
15: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
15: ਆਹੋ ਜੀ ਆਹੋ,
14: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
16: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
17: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
17: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
14: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 23 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
18: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
9: JBCO ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
10: 5 ਸਾਲ ਬਾਅਦ ਮੁੜਿਆ ਸ਼ੇਰੇ, ਮੁੜਿਆ ਵੀ ਕਿਹੜੇ ਹਾਲਾਤਾਂ ਚ।
11: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
12: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
13: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
11: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਸ਼ੇਰਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਅਤੇ ਤੁਸੀਂ ਗੱਲਾਂ ਬਾਤਾਂ ਸੁਣ ਰਹੇ ਹੋ, ਬਜਟ ਦਾ ਵਿਸ਼ਲੇਸ਼ਣ ਸੁਣ ਰਹੇ ਹੋ। ਡਾਕਟਰ ਵਰਿੰਦਰਜੀਤ ਮਕਵਾਰੀ ਯੂਨੀਵਰਸਿਟੀ ਦੇ ਰਿਸਰਚ ਫੈਲੋ ਨੇ, ਉਸ ਸਿਲਸਿਲੇ 'ਚ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਕਿ ਇਹਦੇ ਵਿੱਚ ਕਿਹਨੂੰ ਨਫ਼ਾ ਹੋਣਾ ਅਤੇ ਕਿਹਨੂੰ ਨੁਕਸਾਨ ਹੋਣਾ। ਉਸ ਲਿਹਾਜ਼ ਨਾਲ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ। ਮਾਈਗ੍ਰੇਸ਼ਨ 'ਤੇ ਕੀ ਅਸਰ ਪਊਗਾ, ਉਸ ਸਿਲਸਿਲੇ 'ਚ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲਬਾਤ ਕੀਤੀ ਸੀ ਅਤੇ ਹੁਣ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸਾਡੀ ਕੋਸ਼ਿਸ਼ ਆ ਤੁਹਾਡੇ ਤੋਂ ਜਾਣਨ ਦੀ, ਕਿਉਂਕਿ ਦੁਤਰਫਾ ਗੱਲਬਾਤ ਹੋਵੇ ਤਾਂ ਵਧੀਆ ਵੀ ਲੱਗਦਾ, ਕਿ ਤੁਸੀਂ ਇਸ ਬਜਟ ਬਾਰੇ ਕੀ ਸੋਚਦੇ ਹੋ। ਇਸ ਬਜਟ ਦੇ ਕੱਲ੍ਹ ਜਿਮ ਚਾਮਰਸ ਵੱਲੋਂ ਪ੍ਰਜੈਂਟ ਕਰਨ ਤੋਂ ਬਾਅਦ ਕੀ ਤੁਹਾਡੀਆਂ ਨਜ਼ਰਾਂ 'ਚ ਸਰਕਾਰ ਬਾਰੇ ਜੋ ਰਾਏ ਬਣੀ ਆ, ਕੀ ਉਹ ਹਾਂ ਪੱਖੀ ਹੈ ਨਾ ਪੱਖੀ ਹੈ, ਕੀ ਤੁਸੀਂ ਲੇਬਰ ਸਰਕਾਰ ਵੱਲ ਨੂੰ ਝੁਕਾ ਰੱਖਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕੋਲੀਸ਼ਨ ਆ ਵਨ ਨੇਸ਼ਨ ਆ, ਉਹ ਜਿਹੜੀਆਂ ਜਿਹੜੀਆਂ ਚੀਜ਼ਾਂ 'ਤੇ ਸਵਾਲ ਕਰ ਰਹੇ ਆ ਸਰਕਾਰ ਨੂੰ ਬਜਟ ਨੂੰ, ਕਿ ਭਾਈ ਇਹਦੇ ਨਾਲ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੋਣਾ, ਸਰਕਾਰ ਟੋਟਲ ਫੇਲੀਅਰ ਸਾਬਤ ਹੋਈ ਆ, ਜਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ?
3: ਵੇਖੋ, ਬਜਟ ਫਰਕ ਤਾਂ ਪੈਂਦਾ ਵਾ ਹਰ ਇੱਕ ਚੀਜ਼ ਦਾ, ਕਿਸੇ ਦਾ ਕੁਛ ਵੱਧ ਫਾਇਦਾ, ਕਿਸੇ ਦਾ ਕੁਛ ਘੱਟ ਨੁਕਸਾਨ। ਸੋ ਹਰ ਇੱਕ ਚੀਜ਼ ਦਾ ਆਪਾਂ ਵੇਖਦੇ ਹਾਂ ਕਿ ਫਾਇਦਾ ਨੁਕਸਾਨ ਤਾਂ ਹੁੰਦਾ ਵਾ, ਅਤੇ ਜਿਹੜੀ ਵਿਰੋਧੀ ਧਿਰ ਆ ਉਹ ਆਪਣਾ ਜੇਕਰ ਇਮਾਨਦਾਰੀ ਦੇ ਨਾਲ ਰੋਲ ਨਿਭਾਵੇ ਤਾਂ ਉਹ ਬੜੀ ਵਧੀਆ ਇੱਕ ਡੈਮੋਕ੍ਰੇਸੀ ਦੀ ਇਗਜ਼ਾਮਪਲ ਹੁੰਦੀ ਹੈ। ਪਰ ਹੁਣ ਆਪਾਂ ਜੋ ਕਿ ਸਮੇਂ 'ਚ ਵੇਖਦੇ ਹਾਂ ਕਿ ਸਿਰਫ ਅਗਲੇ 'ਚ ਨੁਕਸ ਪੀਲੀਆਂ ਕੱਢਣ ਦੇ ਲਈ, ਅਗਲੇ ਨੂੰ ਨੀਵਾਂ ਵਿਖਾਉਣ ਦੇ ਲਈ ਕੁਛ ਨਾ ਕੁਛ ਉਹਦੇ ਵਿੱਚ ਜ਼ਰੂਰ ਕੱਢ ਕੇ ਲੈ ਕੇ ਆਉਂਦਾ ਜਾਂਦਾ। ਸੋ ਹੁਣ ਵੇਖੋ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ, ਇੱਥੋਂ ਦੀ ਰਾਜਨੀਤੀ ਦੇ ਵਿੱਚ ਕੀ ਕੱਢ ਕੇ ਲੈ ਕੇ ਆਉਂਦਾ ਜਾਂਦਾ। ਫਿਲਹਾਲ ਤੁਸੀਂ ਸਾਨੂੰ ਆਪਣੇ ਫੀਡਬੈਕ ਵੀ ਜ਼ਰੂਰ ਭੇਜੋ। ਗੱਲਾਂ ਕਈ ਵਾਰੀ ਕਈ ਜਿਹੜੀਆਂ ਨੇ ਬਹੁਤ ਭਾਰੀਆਂ ਹੁੰਦੀਆਂ ਨੇ, ਕਈ ਸਾਡੇ ਕੰਮ ਦੀਆਂ ਹੁੰਦੀਆਂ ਨੇ, ਕਈ ਸਾਡੇ ਨਹੀਂ, ਪਰ ਸਾਡੇ ਲਈ ਜਾਣਕਾਰੀ ਜਿਹੜੀ ਅਸਰ ਰੱਖਣੀ ਜ਼ਰੂਰ ਕੰਮ ਦੀ ਹੁੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਦਾਂ ਹੋ ਰਹੀ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਖਾਸ ਤੌਰ ਦੇ ਉੱਤੇ ਉੱਥੇ। ਅਤੇ ਤੁਸੀਂ ਆਪਣੀ ਫੀਡਬੈਕ ਜ਼ਰੂਰ ਭੇਜੋ। ਮਾਫ਼ੀ ਚਾਹੁੰਦਾ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਾਂ ਉਸ ਢੰਗ ਦੇ ਨਾਲ ਹਿੱਸਾ ਨਹੀਂ ਬਣਾ ਸਕੇ, ਕੋਈ ਵਿਸ਼ਾ ਹੀ ਕੁਛ ਇੱਦਾਂ ਦਾ ਹੀ ਪਹਿਲਾਂ ਸਮਝਣ ਵਾਲਾ ਅਤੇ ਫਿਰ ਅੱਗੇ ਉਹਦੇ 'ਤੇ ਗੱਲਬਾਤ ਹੋਵੇ। ਸੋ ਸਾਡਾ ਮਕਸਦ ਵੀ ਇਹ ਹੁੰਦਾ ਕਿ ਆਸ ਪਾਸ ਜੋ ਕੁਛ ਹੋ ਰਿਹਾ ਵਾਪਰ ਰਿਹਾ ਉਹਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਵੱਧ ਤੋਂ ਵੱਧ ਆਪਾਂ ਸਾਂਝੀ ਕਰੀਏ, ਕਰਵਾਈਏ। ਇੱਕ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਸੀ ਕਿ ਡਾਕਟਰ ਸਤਿੰਦਰ ਸਰਤਾਜ ਦਾ ਸ਼ੋਅ 16 ਅਤੇ 17 ਤਰੀਕ ਨੂੰ ਇਸੇ ਹਫ਼ਤੇ ਰੋਡ ਲੇਵਰ ਅਰੀਨਾ 'ਚ ਹੋ ਰਿਹਾ। ਇੱਕ ਸਾਡੇ ਕੋਲ ਮੈਸੇਜ ਪਹੁੰਚਿਆ ਜੀ, ਇਹਨਾਂ ਨੇ ਟਿਕਟਾਂ ਲਈਆਂ ਸੀ, ਇਹਨਾਂ ਨੇ 17 ਤਰੀਕ ਦੀਆਂ ਅੱਗੇ ਵਾਲੀਆਂ ਟਿਕਟਾਂ ਨੇ, ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿੰਨੀਆਂ ਕੁ ਅੱਗੇ ਨੇ, ਅਤੇ ਇਹ ਤੁਸੀਂ ਜੇ ਲੈਣੀਆਂ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਟਿਕਟਾਂ ਜਿਹੜੀਆਂ 448 ਦੀਆਂ, ਯਾਨੀ ਕਿ 450 ਦੀਆਂ ਟਿਕਟਾਂ ਜਿਹੜੀਆਂ ਨੇ ਉਹ ਇਹ 350 ਦੇ ਵਿੱਚ ਦੇ ਰਹੇ ਆ। ਕਹਿੰਦੇ ਕਿ ਸਾਨੂੰ ਕੰਮ ਪੈ ਗਿਆ ਕੋਈ, ਆਪਾਂ ਨਹੀਂ ਜਾ ਸਕਦੇ। ਸੋ ਰੈਗੂਲਰ ਇਹ ਸਾਡੇ ਲਿਸਨਰ ਨੇ, ਪਹਿਲਾਂ ਵੀ ਇਹਨਾਂ ਦੇ ਮੈਸੇਜ ਅਤੇ ਵਾਹ ਵਾਸਤਾ ਇਹਨਾਂ ਦੇ ਨਾਲ ਪੈਂਦਾ ਰਹਿੰਦਾ ਵਾ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੇ ਕੋਈ ਜਾਣ ਦਾ ਸੋਚ ਰਿਹਾ, ਅਤੇ ਦੱਸ ਦਾਂ ਕਿ ਇਹ ਟਿਕਟਾਂ 17 ਤਰੀਕ ਦੀਆਂ ਨੇ, ਐਤਵਾਰ ਦੀਆਂ, ਅਤੇ ਅੱਗੇ ਦੀਆਂ ਹੀ ਨੇ। ਅਤੇ ਜੇ ਤੁਸੀਂ ਇੰਟਰਸਟਿਡ ਹੋ ਕਿਸੇ ਨੇ ਜਾਣਾ, ਤਾਂ ਤੁਹਾਨੂੰ ਆਪਾਂ ਨੰਬਰ ਇਹਨਾਂ ਦਾ ਪਾਸ ਕਰ ਦਾਂਗੇ, ਬਾਕੀ ਤੁਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਲਿਓ। ਤੁਸੀਂ ਧੰਨਵਾਦ ਜੀ ਤੁਹਾਡਾ। ਅਤੇ ਇੱਕ ਵਾਰੀ ਫਿਰ ਤੋਂ ਗੱਲਾਂ ਸਾਡੀਆਂ ਅੱਜ ਦੇ ਬਜਟ ਦੇ ਉੱਤੇ ਚੱਲ ਰਹੀਆਂ ਸੀ, ਸੇ ਗੱਲਾਂ ਬਾਤਾਂ ਦੇ ਦਰਮਿਆਨ ਕੁਛ ਹੋ ਸਕਦਾ ਤੁਹਾਡੇ ਵੀ ਸਵਾਲ ਹੋਣ, ਅਤੇ ਉਹ ਆਪਣੇ ਸਵਾਲ ਤੁਸੀਂ ਬਿਹਤਰ ਆ ਕਿ ਆਪਣੇ ਜਿਹੜੇ ਤੁਹਾਡੇ ਅਕਾਊਂਟੈਂਟ ਬ੍ਰੋਕਰ ਉਹਨਾਂ ਮਾਹਰਾਂ ਦੇ ਲਈ ਤੁਸੀਂ ਆਪਣੇ ਸਵਾਲ ਜ਼ਰੂਰ ਤਿਆਰ ਕਰਕੇ ਰੱਖੋ, ਅਤੇ ਇੱਕ ਵਾਰੀ ਜ਼ਰੂਰ ਤੁਸੀਂ ਧਿਆਨ ਕਰ ਲਿਓ, ਡਿਸਕਸ ਕਰ ਲਿਓ, ਕਿਉਂਕਿ ਕਾਫੀ ਕੁਛ ਹੁਣ ਨਵੇਂ ਬਜਟ ਤੋਂ ਬਾਅਦ ਬਦਲਦਾ। ਅਤੇ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਅੱਗੇ ਚੱਲ ਕੇ ਵੀ ਕਈ ਮਾਹਰਾਂ ਦੇ ਨਾਲ ਅਲੱਗ ਅਲੱਗ ਐਂਗਲਸ ਤੋਂ ਇਸੇ ਤਰ੍ਹਾਂ ਨਾਲ ਜਾਰੀ ਰਹੂਗੀ। ਸੋ ਇਸ ਕਰਕੇ ਤੁਸੀਂ ਪ੍ਰੋਗਰਾਮ ਸਾਡੇ ਸੁਣਦੇ ਰਹੋ ਅੱਜ ਦੇ ਦਿਨ ਦੇ। ਸੋ ਜਿਹੜੀ ਇਸ ਟਾਈਮ ਦੇ ਉੱਤੇ ਨੈਗੇਟਿਵ ਗੇਰਿੰਗ ਜਾਂ CGT ਦੇ ਉੱਤੇ ਵਰਿੰਦਰ ਜੀ ਵੀ ਗੱਲਬਾਤ ਕਰਕੇ ਗਏ ਨੇ, ਇੱਕ ਵਿੱਚ ਜ਼ਰੂਰ ਪੁਆਇੰਟ ਸੀ ਇਹਨਾਂ ਦਾ ਕਿ ਜਿਹੜਾ ਆਪਣੇ ਨੇ ਇਸ ਟਾਈਮ ਦੇ ਉੱਤੇ ਸਰਕਾਰ ਦੇ ਜੇ ਡਿਸੀਜ਼ਨ ਕਾਫੀ ਦਲੇਰਾਨਾ ਡਿਸੀਜ਼ਨ ਨੇ। ਸੋ ਇਹਦੇ ਵਿੱਚ ਇੱਕ ਕੁਛ ਇੱਕ ਜਿਹੜੀਆਂ ਚੀਜ਼ਾਂ ਮੇਰੇ ਵੀ ਧਿਆਨ ਦੇ ਵਿੱਚ ਜਾਂ ਫਿਰ ਆਮ ਚਰਚਾ 'ਚ ਹਾਲੇ ਸ਼ਾਇਦ ਆਉਣਗੀਆਂ ਜਾਂ ਵੇਖਾਂਗੇ ਕੀ ਅਸਰ ਪੈਂਦਾ, ਨੋ ਡਾਊਟ ਇਸ ਟਾਈਮ ਇਹ ਉਹ ਸਟੈਪ ਨੇ ਉਹਦੇ ਵਿੱਚ ਉਹ ਕਈ ਜਿਹੜੇ ਪਿਛਲੀਆਂ ਸਰਕਾਰਾਂ ਕਈ ਲੈਣ ਤੋਂ ਡਰਦੀਆਂ ਰਹੀਆਂ ਨੇ। ਆਪਾਂ ਹਰ ਵਾਰ ਸੁਣਦੇ ਰਹੇ ਹਾਂ ਨੈਗੇਟਿਵ ਗੇਅਰਿੰਗ ਦੇ ਉੱਤੇ ਕੋਈ ਸਰਕਾਰ ਫੈਸਲਾ ਲਊਗੀ ਪਰ ਫਿਰ ਨਹੀਂ ਲਿਆ ਜਾਂਦਾ, ਉਹਦੇ ਫਾਇਦੇ ਨੁਕਸਾਨ ਜੇ ਦੱਸ ਕੇ ਤੇ ਫਿਰ ਉਹਨੂੰ ਗੋਲ ਮੋਲ ਕਰ ਦਿੱਤਾ ਜਾਂਦਾ। ਉਹ ਸ਼ਾਇਦ ਇਸ ਕਰਕੇ ਕਿਉਂਕਿ ਇਹਦੇ ਨਾਲ ਵੋਟਾਂ ਵੀ ਟੁੱਟਣ ਦਾ ਡਰ ਹੁੰਦਾ, ਇਹਦੇ ਨਾਲ ਅਮੀਰਾਂ ਦੇ ਨਾਲ ਸਿੱਧਾ ਪੰਗਾ ਜਦੋਂ ਵੀ ਕੋਈ ਸਰਕਾਰ ਲੈਂਦੀ ਆ ਤੇ ਉਹਦਾ ਅਸਰ ਪੈਣਾ ਲਾਜ਼ਮੀ ਹੁੰਦਾ ਵਾ। ਸੋ ਉਹ ਹੁਣ ਵੇਖਣ ਵਾਲੀ ਚੀਜ਼ ਆ ਕਿ ਉਹ ਪੈਂਦਾ ਜਾਂ ਨਹੀਂ ਪੈਂਦਾ, ਜਾਂ ਪੈਂਦਾ ਤਾਂ ਕਿੱਦਾਂ ਪੈਂਦਾ।
2: ਨਹੀਂ, ਇਹਦੇ 'ਤੇ ਕਾਫੀ ਸਾਰੀ ਡਿਸਕਸ਼ਨ ਆਲਰੇਡੀ ਹੋ ਚੁੱਕੀ ਆ ਅਤੇ ਆਪਾਂ ਲੋਕ ਰਾਏ ਵੀ ਹੁਣ, ਕਿਉਂਕਿ ਲੋਕਾਂ ਦੀ ਆਵਾਜ਼ ਆਪਾਂ ਕਹਿ ਦਿੰਦੇ ਨਾ ਰੱਬ ਦੀ ਆਵਾਜ਼ ਹੁੰਦੀ ਆ, ਉਹ ਕੋਈ ਸੋਸ਼ਲ ਮੀਡੀਏ 'ਤੇ ਦਬਮੀ ਸੁਰ 'ਚ ਗੱਲ ਕਰ ਰਿਹਾ ਕੋਈ ਵੋਕਲ ਆ, ਜਿਹੜਾ ਤਾਂ ਜਿਸ ਪਾਰਟੀ ਦੇ ਹੱਕ 'ਚ ਉਸ ਕਿਸਮ ਦੀ ਗੱਲਬਾਤ ਹੀ ਆ ਰਹੀ ਆ। ਜਾਂ ਇਹ ਕਹਿ ਲਈਏ ਜਿਵੇਂ ਵਰਿੰਦਰ ਹੋਣੀ ਵੀ ਕਹਿੰਦੇ ਸੀ, ਸੋਸ਼ੋ ਇਕਨੋਮਿਕ ਲੈਵਲ 'ਤੇ ਜਿਹੜੇ ਲੋਕ ਥੋੜ੍ਹੇ ਜਿਹੇ ਥੱਲੇ ਨੇ, ਜਿਨ੍ਹਾਂ ਦੀ ਆਮਦਨ 80-90 ਹਜ਼ਾਰ 70 ਹਜ਼ਾਰ ਤੋਂ ਥੱਲੇ ਆ, ਉਹ ਇਸ ਬਜਟ ਨੂੰ ਥੋੜ੍ਹਾ ਜਿਹਾ ਹਾਂ ਪੱਕੀ ਹੁੰਗਾਰਾ ਦੇ ਰਹੇ ਆ, ਅਤੇ ਦੂਜੇ ਜਿਹੜੇ ਫਿਰ ਜ਼ਾਹਰਾ ਤੌਰ 'ਤੇ ਜਿਨ੍ਹਾਂ ਦੇ ਹੁਣ ਮਾਰਜਨਸ ਪ੍ਰੋਫਿਟਸ ਜਾਂ ਸਾਲਾਨਾ ਆਮਦਨ, ਜਿਨ੍ਹਾਂ ਨੇ ਸੋਚਿਆ ਸੀ ਵੀ ਇੱਕ ਵਾਰ ਇਹ ਵੈਲਥ ਜਨਰੇਟ ਕਰ ਲਈ, ਹੁਣ ਸਾਰੀ ਉਮਰ ਦੀਆਂ ਰੋਟੀਆਂ। ਜਿਵੇਂ ਟੈਕਸੀ ਇੰਡਸਟਰੀ 'ਚ ਹੋਇਆ, ਮਹਿੰਗੇ ਭਾਅ ਦੀਆਂ ਟੈਕਸੀ ਦੀਆਂ ਪਲੇਟਾਂ ਮਿਲੀਆਂ ਅਤੇ ਮੁੜ ਕੇ ਇੱਕਦਮ ਇੰਡਸਟਰੀ ਡੀਰੈਗੂਲੇਟ ਹੋ ਗਈ ਅਤੇ ਰਾਤੋਂ ਰਾਤ ਮਿਲੀਅਨ ਮਿਲੀਅਨ ਦੀ ਪਲੇਟ ਆ ਨਾ ਕੌਡੀਆਂ ਦੇ ਭਾਅ ਹੋ ਗਈ, ਕੀ ਉਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਵੱਜੂਗੀ? ਜੋ ਕਿ ਲੱਗਦਾ ਤਾਂ ਨਹੀਂ, ਪਰ ਫਿਰ ਵੀ ਪ੍ਰੋਫਿਟ ਅਤੇ ਮਾਰਜਿਨ ਜਿਹੜੇ ਆ ਉਹ ਸਕੂਈਜ਼ ਹੋਣੇ ਆ ਜਿਨ੍ਹਾਂ ਜਿਨ੍ਹਾਂ ਨੇ ਪ੍ਰੋਪਰਟੀ ਤੋਂ ਬਹੁਤ ਵੱਡੀਆਂ ਆਸਾਂ ਲਾਈਆਂ ਸੀ।
3: ਵੇਖੋ, ਇੱਥੇ ਆਪਾਂ ਮੰਨ ਕੇ ਚੱਲੀਏ, ਆਪਾਂ ਜਿਹੜੇ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਹਰ ਇੱਕ ਚੀਜ਼, ਜਿੱਦਾਂ ਆਪਾਂ ਅੱਗੇ ਕਿਸੇ ਕੰਸਰਨ 'ਚ ਗੱਲ ਕੀਤੀ ਵੀ ਜਿਹੜੀ ਚੀਜ਼ ਬਹੁਤ ਹਾਈਲਾਈਟਿਡ ਰਹਿੰਦੀ ਆ, ਭਾਵੇਂ ਇਮੀਗ੍ਰੇਸ਼ਨ ਦਾ ਰੂਲ ਹੋਵੇ, ਭਾਵੇਂ ਕੋਈ ਉੱਦਾਂ ਖਬਰਾਂ 'ਚ ਰੌਲਾ ਰੱਪਾ ਹੋਵੇ, ਉਹ ਇੱਕਦਮ ਉਹਦੇ 'ਤੇ ਠਿੱਬੀ ਵੱਜਦੀ ਹੈ
2: ਜੀ।
3: ਸੋ ਇਸ ਟਾਈਮ ਦੇ ਉੱਤੇ ਜਿੱਥੇ ਸਭ ਤੋਂ ਵਧੇਰੇ ਮੰਨ ਲਓ ਇਹਨੂੰ ਸਟੇਬਲ ਸਮਝਿਆ ਜਾ ਰਿਹਾ ਸੀ, ਉੱਥੇ ਹੁਣ ਇਸ ਚੀਜ਼ ਦਾ ਫਰਕ ਤਾਂ ਪੈਣਾ ਹੀ ਆ। ਪਰ ਹਾਂ, ਦੂਸਰੇ ਪਾਸੇ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਜਿਹੜੀ ਆਪਾਂ ਮਾਈਗ੍ਰੈਂਟਸ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਸਾਨੂੰ ਸੁਣਨ ਵਾਲੇ ਜਾਂ ਸਾਡੇ ਭਾਈਚਾਰੇ ਦੇ ਵਿੱਚ ਜ਼ਿਆਦਾਤਰ ਉਹੀ ਨੇ ਜਿਹੜੇ ਹਲੇ ਪੈਰ ਪਸਾਰ ਰਹੇ ਨੇ ਜਾਂ ਫਿਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮਾਈਗ੍ਰੈਂਟਸ ਨੇ ਜਿਨ੍ਹਾਂ ਨੇ ਹਲੇ ਘਰ ਲੈਣੇ ਨੇ ਹਲੇ, ਜਾਂ ਫਿਰ ਇੱਕ ਕੀ ਆ ਜਿਨ੍ਹਾਂ ਦੇ ਕੋਲ, ਜਾਂ ਫਿਰ ਜੇ ਕੋਈ ਇਨਵੈਸਟਮੈਂਟ ਕਰ ਵੀ ਚੁੱਕਾ ਅਤੇ ਆਈ ਥਿੰਕ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਹਦਾ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ। ਪਰ ਜਿਨ੍ਹਾਂ ਨੇ ਨਵੇਂ ਘਰ ਲੈਣੇ ਆ ਉਹਨਾਂ ਦੇ ਲਈ ਇੱਕ ਜਿਹੜਾ ਇਸ ਤੋਂ ਬਾਅਦ ਇੱਕ ਰਾਹਤ ਜ਼ਰੂਰ ਹੋ ਸਕਦੀ ਆ, ਨਾ ਸਸਤੇ ਹੋਣ ਪਰ ਇਹ ਧੁੰਨ ਨਹੀਂ ਵਧਣ ਲੱਗੇ। ਹੁਣ
2: ਗੁਬਾਰੇ ਜਦ ਫੁੱਲ ਜਾਂਦੇ ਨੇ, ਪਹਿਲਾਂ ਕੀ ਸੀ, ਭੁੱਲ ਜਾਂਦੇ ਨੇ, ਕਿਉਂਕਿ ਉਹ ਕੀਮਤਾਂ ਵੱਧ ਹੀ ਇੰਨੀਆਂ ਗਈਆਂ ਅਤੇ ਉਹ ਸ਼ਬਦ ਵਰਤਦੇ ਬੈਲੂਨ ਹੈ ਨਾ, ਵੀ ਉਹ ਇਹ ਗੁਬਾਰਾ ਕਦ ਫੁੱਟੂਗਾ, ਪਿਛਲੇ ਕਈ ਸਾਲਾਂ ਤੋਂ ਕਿਹਾ ਜਾ ਰਿਹਾ ਸੀ ਪਰ ਉਹ ਹੋ ਨਹੀਂ ਰਿਹਾ, ਕੀ ਇਹਦੇ ਨਾਲ ਹੋਜੂਗਾ? ਕਿਉਂਕਿ ਜੇ ਆਪਾਂ ਗਿਣਤੀਆਂ ਮਿਣਤੀਆਂ ਵੇਖੀਏ, ਸਰਕਾਰ ਕਹਿੰਦੀ ਜਦੋਂ ਅਸੀਂ ਇਹਦੇ ਨਾਲ 50-70 ਹਜ਼ਾਰ ਘਰ ਨੂੰ ਫਰਕ ਪਊ, ਫਿਰ ਤੁਸੀਂ ਕਹਿੰਦੇ ਤਾਂ ਕੁਛ ਵੀ ਨਹੀਂ ਯਾਰ, ਇਹ ਤਾਂ ਫਿਰ ਹੈ ਨਾ ਮਤਲਬ ਗੋਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੀ ਹੋ ਗਿਆ। ਸੋ ਇਹ ਆਉਣ ਵਾਲੇ ਸਮੇਂ ਦੀ ਦੇਖਣ ਦੀ ਗੱਲ ਹੋਊ ਵੀ ਕੀ ਪ੍ਰੋਪਰਟੀ ਪ੍ਰਾਈਸਿਸ 'ਤੇ ਇਹਦਾ ਫਰਕ ਪੈਂਦਾ ਜਾਂ ਨਹੀਂ ਪੈਂਦਾ। ਜਾਂ ਕਈ ਵਾਰ ਇੱਕ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ, ਕਈ ਵਾਰ ਇਹ ਸੈਂਟੀਮੈਂਟ ਜਿਹਾ ਹੀ ਹੁੰਦਾ, ਉਹ ਸੈਂਟੀਮੈਂਟ ਕੀ ਥੱਲੇ ਨੂੰ ਆਉਂਦਾ ਵੀ ਹਾਂ ਯਾਰ ਪ੍ਰੋਪਰਟੀ ਘੱਟ ਗਈ। ਜਿਵੇਂ ਹੁਣ ਅੱਜ ਕੱਲ੍ਹ ਸੈਂਟੀਮੈਂਟ ਆ, ਜਿਹੜੇ ਮਰਜ਼ੀ ਬਿਜ਼ਨਸ ਓਨਰ ਨਾਲ ਗੱਲ ਕਰ ਲਓ, ਹਾਂਜੀ ਭਾਅ ਜੀ 20-30% ਤਾਂ ਡਾਊਨ ਚੱਲ ਹੀ ਰਿਹਾ, ਜੋ ਕਿ ਜ਼ਾਹਰਾ ਤੌਰ 'ਤੇ ਹੋਊਗਾ ਵੀ। ਸੋ ਬਿਜ਼ਨਸਿਸ ਉੱਦਾਂ ਫੀਲ ਕਰਦੇ ਤਾਂ ਉਹ ਮਾਰਕੀਟ ਦਾ ਫਿਰ ਉੱਦਾਂ ਦੀ ਇੱਕ ਨੈਗੇਟਿਵ ਸੈਂਟੀਮੈਂਟ ਵੀ ਬਣਨਾ ਸ਼ੁਰੂ ਹੋ ਜਾਂਦਾ।
3: ਪਰ ਇਹ ਸਾਰੇ ਕੁਸ਼ਚਨ ਵਿੱਚੋਂ ਇੱਕ ਚੀਜ਼ ਜ਼ਰੂਰ ਆਪਾਂ ਵੇਖ ਸਕਦੇ ਹਾਂ, ਖਾਸ ਤੌਰ ਦੇ ਉੱਤੇ ਮਾਈਗ੍ਰੈਂਟਸ ਦੇ ਹਵਾਲੇ ਦੇ ਨਾਲ, ਜਿੱਥੇ ਇੱਕ ਰੌਲਾ ਇੱਕ ਜਿਹੜੀਆਂ ਖਬਰਾਂ ਦੇ ਵਿੱਚ ਜਿਹੜਾ ਇੱਕ ਵਾਰ ਵਾਰ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਵਨ ਨੇਸ਼ਨ ਪਾਰਟੀ ਅਤੇ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਸੀ ਉਹਨਾਂ ਦੇ ਬਿਆਨ ਉਹ ਸਾਨੂੰ ਨਹੀਂ ਸੀ ਸੌਜਲ ਦੇ, ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਚੀਜ਼ ਤੋਂ ਬਾਅਦ ਇੱਕ ਅੱਗੋਂ ਇੱਕ ਕਾਊਂਟਰ ਇੱਕ ਰੂਲ ਜ਼ਰੂਰ ਆ, ਅੱਗੋਂ ਬਲੋਕ ਜ਼ਰੂਰ ਆ। ਹੁਣ ਸੋਚਣਾ ਪਊਗਾ ਵਨ ਨੇਸ਼ਨ ਨੂੰ ਜਾਂ ਫਿਰ ਲਿਬਰਲ ਨੂੰ ਵੀ ਕਿ ਉਹ ਹੁਣ ਕੀ ਅੱਗੇ
2: ਲਾਈਨ ਦੇ ਕਿਹੜੇ ਪਾਸੇ ਖੜ੍ਹ ਬਿੱਲੀ ਥੱਲਿਓਂ ਬਾਹਰ ਆ ਚੁੱਕੀ ਆ।
3: ਬਿਲਕੁਲ, ਸੋ ਕਈ ਵਾਰ
2: ਹੁਣ ਫੈਰਰ ਵਾਲੀ ਸੀਟ ਆ ਜਿਹੜੀ ਆ ਨਾ, ਜਿੱਥੇ ਹੁਣ ਵਨ ਨੇਸ਼ਨ ਜਿੱਤੀ ਆ, ਉੱਥੇ ਕੋਲੀਸ਼ਨ ਨੇ ਲਿਬਰਲ ਨੇ ਸ਼ਰੇਆਮ ਸਪੋਰਟ ਕੀਤਾ ਉਹਨਾਂ ਨੂੰ, ਤਾਂ ਹੁਣ ਲੋਕਾਂ ਨੂੰ ਘੱਟੋ ਘੱਟ ਕਿਤੇ ਇਹ ਤਾਂ ਨਹੀਂ ਲੱਗਣ ਲੱਗ ਜੂਗਾ ਵੀ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਆ, ਐਂਟੀ ਮਾਈਗ੍ਰੈਂਟ ਸੈਂਟੀਮੈਂਟ ਹੈਗਾ। ਪਰ ਹਜੇ ਤੱਕ ਲਿਬਰਲ ਕੋਲੀਸ਼ਨ ਇਸ ਮਾਮਲੇ 'ਚ ਕਾਫੀ ਕੇਅਰਫੁੱਲ ਆ।
3: ਵੇਖੋ, ਇੱਕ ਚੀਜ਼ ਤਾਂ ਜ਼ਰੂਰੀ, ਕਈ ਵਾਰੀ ਨਾ ਆਪਾਂ ਇਹ ਵੇਖਣ ਦੇ ਵਿੱਚ ਅੱਜ ਕੱਲ੍ਹ ਆ ਰਿਹਾ ਵਾ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜੇ ਪਾਸੇ ਲੋਕਾਂ ਦਾ ਝੁਕਾਅ ਵੇਖਿਆ ਜਾਂਦਾ, ਦੂਸਰੀ ਪਾਰਟੀ ਵੀ ਉਸੇ ਚੀਜ਼ ਨੂੰ ਕੇਟਰ ਕਰਨਾ ਸ਼ੁਰੂ ਕਰ ਦਿੰਦੀ ਹੈ। ਅਸਲ ਦੇ ਵਿੱਚ ਜਿਹੜਾ ਓਪੋਜੀਸ਼ਨ ਦਾ ਜਿਹੜਾ ਰੋਲ ਹੈ ਜਾਂ ਫਿਰ ਵਿਰੋਧੀ ਧਿਰ ਆਪਾਂ ਕਹਿ ਦਿੰਦੇ ਹਾਂ ਜਾਂ ਫਿਰ ਦੂਸਰੀ ਪਾਰਟੀ ਆਪਾਂ ਕਹਿ ਦਿੰਦੇ ਹਾਂ, ਉਹਦਾ ਰੋਲ ਤਾਂ ਇਹੋ ਹੀ ਬਣਦਾ ਵਾ ਵੀ ਜੋ ਇੱਕ ਪਾਸੇ ਨੂੰ ਜ਼ੋਰ ਲਾ ਰਹੀ ਹੈ ਅਤੇ ਦੂਸਰਾ ਦੂਸਰੇ ਪਾਸੇ ਨੂੰ ਲਾ ਕੇ ਵਿਖਾਵੇ, ਐਟਲੀਸਟ ਪਤਾ ਹੋਵੇ ਵੀ ਕਿਹੜਾ ਬੰਦਾ ਕਿਹੜੇ ਪਾਸੇ ਆ। ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੇਖਣ ਨੂੰ ਮਿਲਣਗੀਆਂ, ਕਿਉਂਕਿ ਬਜਟ ਕਾਫੀ ਹੱਦ ਤੱਕ ਤੈਅ ਕਰਦਾ ਵਾ ਵੀ ਸਰਕਾਰ ਹੁਣ ਕਿਹੜੇ ਪਾਸੇ ਨੂੰ ਜਾਣੀ ਆ। ਬਜਟ ਕਈ ਵਾਰੀ ਸਰਕਾਰ ਨੂੰ ਤਾਰ ਵੀ ਦਿੰਦੀ ਆ ਅਤੇ ਕਈ ਵਾਰੀ ਮਾਰ ਵੀ ਦਿੰਦੀ ਆ। 2014 ਦੇ ਵਿੱਚ ਜਦੋਂ ਬਜਟ ਆਇਆ ਸੀ ਤਾਂ ਟੋਨੀ ਐਬਟ ਦੀ ਸਰਕਾਰ ਨੂੰ ਬਜਟ ਹੀ ਲੈ ਬੈਠਾ ਹੈ। ਸੋ ਇਹ ਡਿਪੈਂਡ ਕਰਦਾ ਵਾ
2: ਹਿਸਟੋਰੀਕਲੀ ਗੱਲ ਜਾਂਦੀ ਕਿੱਧਰ।
3: ਹਾਂ, ਸੋ ਇਹ ਸਵੇਰੇ ਮੈਂ ਸੁਣ ਰਿਹਾ ਸੀ ਆਪਣਾ।
2: ਪਰ ਇਹਦਾ ਹੁਣ ਦੂਜਾ ਐਸਪੈਕਟ ਇਹ ਆ ਵੀ ਆਪਣੇ ਕੋਲ ਸਿਰਫ ਦੇਖੋ ਹੁਣ 2014 ਦੀ ਉਦਾਹਰਨ ਆ।
3: ਹਾਂ,
2: ਹੁਣ ਬਾਕੀ ਜੇ ਆਪਾਂ ਉਹ ਅਗਲੇ 12 ਸਾਲਾਂ ਦੀ ਉਦਾਹਰਨ ਦਈਏ ਤਾਂ ਉਸ ਲਿਹਾਜ਼ ਆਪਾਂ ਨੂੰ ਲੱਗੂਗਾ ਵੀ ਨਹੀਂ, ਇਹਦਾ ਮਤਲਬ ਠੀਕ ਹੀ ਆ।
3: ਸੋ ਇਹ ਕਾਫੀ ਇੰਪੋਰਟੈਂਸ ਰੱਖਦਾ ਵਾ ਬਜਟ, ਚੰਗੀ ਭਲੀ ਚਲਦੀ ਸਰਕਾਰ ਜਿਹੜੀ ਆ ਉਹ ਹਿਲਜੁਲ ਹੋ ਜਾਂਦੀ ਆ। ਹਾਲੇ ਵੀ ਇਹ ਪਤਾ ਲੱਗੂਗਾ ਵੀ ਹੁਣ ਇਹ ਤੋਂ ਬਾਅਦ 'ਚ ਲੋਕ ਕੀ ਰਿਐਕਸ਼ਨ ਕਰਦੇ ਨੇ, ਕਿਹੜੇ ਪਾਸੇ ਨੂੰ ਜਾਂਦੇ ਨੇ। ਖੈਰ, ਤੁਹਾਡਾ ਮੁੱਢਲਾ ਜਿਹਾ ਕੀ ਰੁਝਾਨ ਹੈ ਇਸ ਚੀਜ਼ ਦੇ ਉੱਤੇ, ਕਿਉਂਕਿ ਆਪਾਂ ਵੇਖਿਆ ਵੀ ਬਜਟ ਦੇ ਉੱਤੇ ਕੋਈ ਉੱਦਾਂ ਉਸ ਲੈਵਲ ਦੇ ਉੱਤੇ, ਕਿਉਂਕਿ ਸਾਡੇ ਲਈ ਕੋਈ ਬਹੁਤਾ ਕੁਛ ਉੱਤੇ ਥੱਲੇ ਕਰਨ ਲਈ ਨਹੀਂ ਹੁੰਦਾ, ਪਰ ਇਸ ਪੱਖ ਤੋਂ ਆਪਾਂ ਇਸ ਵਾਰੀ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਵੱਡਾ ਸਟੈਪ ਹੈ ਸਰਕਾਰ ਦਾ। ਐਟਲੀਸਟ ਮਾਈਗ੍ਰੈਂਟ ਭਾਈਚਾਰਾ ਤੇ ਜ਼ਰੂਰ ਇਸ ਚੀਜ਼ ਦੇ ਨਾਲ ਅਸਰਅੰਦਾਜ਼ ਹੋਊਗਾ, ਚਾਹੇ ਉਹ ਨੈਗੇਟਿਵ ਗੇਰਿੰਗ ਨੂੰ ਲੈ ਕੇ ਹੋਵੇ, ਚਾਹੇ ਉਹ ਆਪਾਂ ਫਸਟ ਹੋਮ ਬਾਇਰ ਹੋਵੇ, ਚਾਹੇ ਆਪਾਂ ਦਵਾਈਆਂ ਬੂਟੀਆਂ ਦੀ ਆਪਾਂ ਜੇ ਗੱਲ ਕਰੀਏ। ਸੋ ਇਹਦੇ ਨਾਲ ਇਹ ਨਹੀਂ ਆ ਕਿ ਸਾਰੇ ਫਾਇਦੇ ਹੀ ਫਾਇਦੇ, ਬਹੁਤ ਸਾਰੇ ਨੁਕਸਾਨ ਵੀ ਤੁਹਾਨੂੰ ਹੋਣ ਵਾਲੇ ਆ, ਉਹ ਵੀ ਆਪਾਂ ਤੁਹਾਨੂੰ ਨਾਲ ਨਾਲ ਦੱਸ ਚੁੱਕੇ ਹਾਂ। ਪਰ ਫਿਲਹਾਲ ਆਪਾਂ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕੇਂਦਰਿਤ ਹਾਂ ਕਿ ਇਸ ਤੋਂ ਅੱਗੇ ਕੀ, ਜਿਹੜਾ ਇੱਕ ਇਨਸਕਿਉਰਿਟੀ ਜੀ ਬਹੁਤ ਵਾਰੀ ਡਿਸਕਸ਼ਨਸ ਦੇ ਵਿੱਚ ਤੁਹਾਨੂੰ ਮਿਲ ਰਹੀ, ਹੁਣ ਅੱਗੇ ਉਹਦੇ 'ਚੋਂ ਕੀ ਹੋਣ ਵਾਲਾ। ਕਿਉਂਕਿ ਅਮੀਰ ਲੋਕ ਜਿਹੜੇ ਨੇ, ਇਹ ਵੀ ਮੰਨਿਆ ਜਾਂਦਾ ਦੁਨੀਆ ਭਰ ਦੇ ਵਿੱਚ ਕਿ ਅਮੀਰ ਲੋਕ ਡਰਾਈਵ ਕਰਦੇ ਨੇ, ਵੋਟ ਕਿੱਥੇ ਪੈਣੀ ਆ। ਆਪਾਂ ਮੋਟਾ ਮੋਟਾ ਜਿਹਾ ਕਹਿ ਦਿੰਦੇ ਹਾਂ ਵੀ ਵੱਡੀ ਜਿਹੜੀ ਜਨਸੰਖਿਆ ਵਾ ਉਹ ਤਾਂ ਭਾਈ ਘੱਟ ਅਮੀਰਾਂ ਦੀ ਆ ਜਾਂ ਮਿਡਲ ਕਲਾਸ ਦੀ ਆ ਜਾਂ ਫਿਰ ਗਰੀਬਾਂ ਦੀ ਆ, ਪਰ ਇਹ ਵੀ ਮੰਨਿਆ ਜਾਂਦਾ ਹਿਸਟੋਰੀਕਲੀ ਕਿ ਜਿਹੜਾ ਗਰੀਬ ਆ ਉਹ ਡਿਸਾਈਡ ਨਹੀਂ ਕਰਦਾ ਵੀ ਵੋਟ ਮੈਂ ਕਿੱਥੇ ਪਾਉਣੀ, ਬਹੁਤ ਘੱਟ ਹੁੰਦੇ ਨੇ ਜਿਹੜੇ ਸੁਚੇਤ ਨੇ।
2: ਸਹੀ,
3: ਉਹਦੀ ਛੋਟੀ ਜਿਹੀ ਇਗਜ਼ਾਮਪਲ ਇਹ ਆ ਵੀ ਆਪਾਂ ਕੰਮ ਕਿੱਥੇ ਕਰਦੇ ਹਾਂ, ਅਸੀਂ ਕੰਮ ਉਹਨਾਂ ਕੋਲ ਹੀ ਕਰਦੇ ਹਾਂ ਜਿਹੜਾ ਅਮੀਰ ਤਬਕਾ, ਅਤੇ ਜਿਹਨਾਂ ਕੋਲ ਅਸੀਂ ਕੰਮ ਕਰਦੇ ਉਹਨਾਂ ਦਾ ਸਾਡੇ 'ਤੇ ਇਨਫਲੂਐਂਸ ਜ਼ਿਆਦਾ ਹੁੰਦਾ ਰਾਦਰ ਦੈਨ ਡਾਇਰੈਕਟ ਸਰਕਾਰਾਂ ਦਾ।
2: ਅਤੇ ਇਦੋਂ ਵੱਡੀ ਵੀ ਲਾਈਨ ਆ ਜਿਹੜੀ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਆਪਣੇ 'ਚ ਹਨਾ ਜੱਫੀ ਪਾ ਲੈਂਦੀ ਆ ਅਤੇ ਇਨਗਲਫ ਕਰ ਲੈਂਦੀ ਆ, ਉਹ ਹੈਗੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ।
3: ਬਿਲਕੁਲ, ਸੋ ਉਹ ਸਾਰੀਆਂ ਚੀਜ਼ਾਂ ਅਸਰ ਅੰਦਾਜ਼ ਹੋ,
2: ਕਾਰਪੋਰੇਟ ਘਰਾਣਿਆਂ ਅਤੇ ਟੈਕਸਾਂ ਤੋਂ ਕਿਵੇਂ ਬਚ ਜਾਂਦੇ ਆ, ਉਹ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਹਨਾ ਉਹ ਮਤਲਬ ਉਹਨਾਂ ਦੀ ਵੈਲਥ ਆ, ਉਹਨਾਂ ਪੰਜੀ ਨਹੀਂ ਦਿੰਦੇ ਉਹ ਸਗਾ ਜੀ ਇੱਦਾਂ ਬਚ ਜਾਂਦੇ ਵੀ ਅਸੀਂ 1000 ਬੰਦੇ ਨੂੰ ਕੰਮ ਦਿੱਤਾ ਹੋਇਆ ਤਨਖਾਹ ਦਿੰਦੇ ਹਾਂ, ਇਹਨਾਂ ਨਾਲ 1000 ਬੰਦੇ ਦੇ ਰੋਜ਼ੀ ਰੋਟੀ ਚੱਲਦੀ ਸਾਡੇ ਨਾਲ। ਮਤਲਬ ਉਹਨਾਂ ਨੇ ਉੱਦਾਂ ਦੇ ਢੰਗ ਤਰੀਕੇ ਲੱਭ ਲਏ ਨੇ ਟੈਕਸ ਨਾ ਦੇਣ ਦੇ, ਇਹ ਜੀ ਜੋ ਸਾਨੂੰ ਆਮਦਨ ਹੋਈ ਆ ਅਸੀਂ ਤਾਂ ਵਿੱਚੇ ਲਾ ਦੇਣਾ, ਅਕਾਊਂਟੈਂਟ ਨੇ ਸਲਾਹ ਦੇ ਦੇਣੀ ਹੈ, ਸ਼ੈਲ ਕੰਪਨੀਆਂ ਬਣਾ ਦੇਣੀਆਂ, ਕੰਪਨੀ 'ਚੋਂ ਕੰਪਨੀ ਪਤਾ ਹੀ ਨਹੀਂ ਪੈਸਾ ਆ ਕਿੱਧਰ ਨੂੰ ਰਿਹਾ ਜਾ ਕਿੱਧਰ ਨੂੰ ਰਿਹਾ। ਸੋ ਉਹੀ ਗੱਲ ਆ ਜਾਂਦੀ ਆ ਵੀ ਇਹ ਫਿਰ ਕੰਟਰੋਲ ਕਰਦੇ ਆ ਦੁਨੀਆ ਦੀ ਵੈਲਥ ਨੂੰ ਕਿਸੇ ਮੁਲਕ ਦੀ ਸਰਕਾਰਾਂ ਨੂੰ, ਫਿਰ ਇਹਨਾਂ ਨੂੰ ਪਾਰਟੀ ਫੰਡ ਜਾਂਦੇ ਆ, ਸਰਕਾਰਾਂ ਉਸ ਹਿਸਾਬ ਨਾਲ ਫਿਰ ਨੀਤੀਆਂ ਬਣਾਉਂਦੀਆਂ ਪਾਲਿਸੀਆਂ ਬਣਾਉਂਦੀਆਂ। ਪਰ ਪੋਲੀਟੀਸ਼ੀਅਨ ਜਿਹੜੇ ਸਿਆਸਤਦਾਨ ਹੁੰਦੇ ਆ ਇੰਨੇ ਕੁ ਸਮਾਰਟ ਜ਼ਰੂਰ ਹੁੰਦੇ ਆ ਕਿ ਉਹ ਗਾਜਰ ਦਿਖਾਉਂਦੇ ਰਹਿਣ ਲੋਕਾਂ ਨੂੰ ਤਾਂ ਕਿ ਹਨਾ ਗਧੇ ਨੂੰ ਗਾਜਰ ਦੇਖੀਏ ਤਾਂ ਤੁਰਿਆ ਰਹਿੰਦਾ, ਵੀ ਭਾਈ ਇਹ ਆਮ ਲੋਕਾਂ ਦਾ ਬਜਟ ਆ, ਇਹ ਆਮ ਲੋਕਾਂ ਦੇ ਧਿਆਨ 'ਚ ਰੱਖ ਕੇ ਬਣਾਇਆ ਗਿਆ ਕਿਉਂਕਿ ਆਮ ਲੋਕਾਂ ਦੀ 15-20 ਮਿਲੀਅਨ ਵੋਟ ਹੁੰਦੀ ਆ।
3: ਬਿਲਕੁਲ, ਬਾਕੀ ਇਹ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਵੀ ਕਿਰਾਏ ਵੀ ਵੱਧ ਸਕਦੇ ਨੇ। ਸੋ ਜਿਹੜੇ ਹੱਥਾਂ ਦੇ ਵਿੱਚ ਘਰ ਆ ਉਹ ਘਰ ਇੱਕਦਮ ਅਤੇ ਉਹਦੇ 'ਚੋਂ ਹੁਣ ਨਿਕਲਣੇ ਨੇਗੇ, ਅਤੇ ਜੇ ਉਹਨਾਂ ਦਾ ਖਰਚਾ ਵੱਧਦਾ ਵਾ, ਮੰਨ ਲਓ ਜਿੱਦਾਂ ਵਰਿੰਦਰ ਜੀ ਐਗਜ਼ਾਮਪਲ ਦੇ ਕੇ ਗਏ ਵੀ ਉਹ 30% ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਐਡਜਸਟ ਹੋ ਜਾਂਦਾ ਸੀ ਨੈਗੇਟਿਵ ਗੇਅਰਿੰਗ 'ਚ, ਇਹ ਜਸਟ ਐਗਜ਼ਾਮਪਲ ਆ, ਅਤੇ ਉਹ ਜਦੋਂ ਨਹੀਂ ਹੋਣਾ ਇਹਦਾ ਮਤਲਬ ਵੀ ਇਨਵੈਸਟਮੈਂਟ ਪ੍ਰੋਪਰਟੀ ਦਾ ਖਰਚਾ ਵੱਧ ਗਿਆ। ਜੇ ਉਹ ਖਰਚਾ ਵੱਧ ਗਿਆ ਤਾਂ ਪੱਲਿਓਂ ਤਾਂ ਕੋਈ ਪਾਉਣ ਨਹੀਂ ਲੱਗਾ, ਥੋੜ੍ਹਾ ਜਾਂ ਬਹੁਤਾ ਪਾਸ ਹੋਣ ਤਾਂ ਹੋਣਾ ਹੀ ਹੈਗਾ। ਸੋ ਇਹ ਵੀ ਸਾਨੂੰ ਵੇਖਣਾ ਪਊਗਾ ਕਿ ਹੁਣ ਕਿਰਾਏ ਕਿੰਨੇ ਕੁ ਵੱਧਦੇ ਆ, ਕਿਉਂਕਿ ਮੈਂ ਵੇਖ ਰਿਹਾ, ਮੈਂ ਹੁਣ ਜਿੰਨੇ ਕੁ ਚਿਰ ਤੋਂ ਆਪਾਂ ਵਾਹ ਵਾਸਤਾ ਰੱਖਦੇ ਹਾਂ ਸਭ ਦੇ ਨਾਲ ਪਿਛਲੇ ਇੱਕ ਦਹਾਕੇ ਤੋਂ, ਭਾਵੇਂ ਇੱਧਰੋਂ ਰੂਲ ਇੱਧਰ ਨੂੰ ਖਿਸਕੇ, ਭਾਵੇਂ ਉੱਧਰੋਂ ਇੱਧਰ ਨੂੰ ਖਿਸਕੇ, ਕਿਰਾਇਆ ਵੱਧ ਹੀ ਜਾਂਦਾ ਗਰੀਬ ਦਾ, ਕਿਸ਼ਤ ਤੁਹਾਡੀ ਵੱਧਦੀ ਰਹਿੰਦੀ ਆ, ਕਿਰਾਏ ਤੁਹਾਡੇ ਵੱਧਦੇ ਰਹਿੰਦੇ ਆ, ਭਾਵੇਂ ਜਿਹੜਾ ਮਰਜ਼ੀ ਜੋ ਮਰਜ਼ੀ ਬਜਟਾਂ ਦੇ ਵਿੱਚ ਹੁੰਦਾ ਰਹੇ ਉਹ ਚੀਜ਼, ਜੇ ਅਗਲੇ ਨੂੰ ਤੁਸੀਂ ਫਾਇਦਾ ਪਹੁੰਚਾਉਣ ਵਾਲੀ ਵੀ ਆ ਕੋਈ ਚੀਜ਼, ਅਤੇ ਤਾਂ ਵੀ ਇੱਦਾਂ ਨਹੀਂ ਹੁੰਦਾ ਵੀ ਉਹ ਤੁਹਾਨੂੰ ਇਸ ਵਾਰੀ ਚਿੱਠੀ ਆ ਜੇ ਵੀ ਇਸ ਵਾਰੀ ਭਾਈ ਹਫ਼ਤੇ 'ਚ ਤੇਰੇ $10 ਘਟਾ ਦਿੱਤੇ ਆ ਕਿਉਂਕਿ ਮੈਨੂੰ ਸਰਕਾਰ ਵੱਲੋਂ ਫਾਇਦਾ ਮਿਲਣਾ ਸ਼ੁਰੂ ਹੋ ਗਿਆ। ਪਰ ਇਹ ਆਪਾਂ ਬੈਂਕਾਂ ਨੂੰ ਦੋਸ਼ ਦਿੰਦੇ ਹਾਂ ਵੀ ਉਹ ਨਾਲ ਦੀ ਨਾਲ ਉਹ ਪਾਸ ਆਨ ਕਰ ਦਿੰਦੇ ਆ, ਹਰ ਇੱਕ ਅਮੀਰ ਬੰਦਾ ਜਾਂ ਹਰ ਇੱਕ ਉਹ ਬੰਦਾ ਜਿਹਦੇ ਹੱਥ ਦੇ ਵਿੱਚ ਕਮਾਂਡ ਆ ਉਹ ਕਦੀ ਵਧੇ ਨੂੰ ਬਹੁਤ ਘੱਟ ਵੇਖਿਆ ਘਟਾਉਂਦਾ,
2: ਅਤੇ ਹਰ ਬੰਦਾ ਆਪਣੀ ਜੇਬ ਵੱਲ ਵੇਖਦਾ। ਹੁਣ ਮੰਨ ਲਓ ਇੱਕ ਕੰਪਨੀ ਆ, ਮੰਨ ਲਓ ਹੁਣ ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਆਪਾਂ $1,000 ਕਿਸ ਤੋਂ ਲਿਆ, ਜੇ ਮੈਨੂੰ ਕਹਿਣਾ ਯਾਰ 30% ਤਾਂ ਸਰਕਾਰ ਨੇ ਕੰਪਨੀ ਟੈਕਸ ਹੀ ਲੈ ਲੈਣਾ, ਮੇਰੇ ਪੱਲੇ ਤਾਂ 700 ਹੀ ਪੈਣਾ ਹਨਾ ਵੀਜ਼ਾ ਲਾਏ ਦਾ, ਉਹ ਕਹਿੰਦਾ ਨਹੀਂ ਮੇਰੇ ਵੱਲੋਂ ਤਾਂ 1,000 ਗਿਆ ਨਾ, ਮੈਨੂੰ ਨਹੀਂ ਪਤਾ ਤੈਂ ਕੀ ਕਰਨਾ ਜਾਂ ਕੀ ਨਹੀਂ ਕਰਨਾ, ਉੱਧਰ ਮੈਂ ਦੇਖਣਾ ਵੀ ਮੈਨੂੰ ਤਾਂ ਯਾਰ 700 ਹੀ ਬਣਿਆ ਹਨਾ, ਕੀ ਇੰਨੇ ਦਾ ਕੰਮ ਸੀਗਾ। ਸੋ ਉਸ ਲਿਹਾਜ਼ ਨਾਲ ਜਿਹੜੇ ਬੰਦੇ ਦਾ ਮਕਾਨ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ, ਜਿਹੜਾ ਕਿਰਾਏਦਾਰ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ। ਇਸ ਲਈ ਦੋਨਾਂ ਦੀ ਕਨਵਰਸੇਸ਼ਨ ਵੱਖੋ ਵੱਖਰੀ ਹੈ,
3: ਦੇਖੋ ਹੁਣ
2: ਆਪਣੇ ਹਾਲਾਤਾਂ ਦੇ ਹਿਸਾਬ
3: ਨਾਲ ਇਦਾਂ ਕੈਲਕੂਲੇਸ਼ਨਾਂ ਕਰ ਲਈਏ ਤੇ ਕੰਮ ਕਰਨ ਨੂੰ ਨਹੀਂ ਜੀ ਕਰਦਾ ਬੰਦੇ।
2: ਹਾਂ ਸਹੀ ਹੈ, ਲੈ ਦੇ ਕੇ ਝੂਠੇ ਹੀ ਬਜਟ ਟਾਂਗੇ ਵਾਲੇ ਨੂੰ
3: ਹੈ ਨਾ, ਵੀ ਮੰਨ ਲਓ ਤੁਸੀਂ $1,000 ਲਿਆ ਗਏ ਕੋਲੋਂ ਹਨਾ, $1,000 ਦੇ ਵਿੱਚੋਂ ਮੰਨ ਲਓ ਘੱਟ ਤੋਂ ਘੱਟ ਵੀ ਦਓਗੇ ਕੋਈ ਕੋਈ 26% ਵਾਲੀ ਬ੍ਰੈਕਟ 'ਚ ਤਾਂ ਹੋਗੇ, ਕੋਈ 26-30% ਟੈਕਸ ਦਿੱਤਾ
2: ਨਾਲ GST ਤੇ ਉਹ ਹਨਾ
3: GST ਤੋਂ
2: ਹੁੰਦਾ, GST ਵੀ ਗਿਣ ਲੈਂਦਾ ਤੁਹਾਡੇ ਵੀ ਤਾਂ ਉਹ ਵੀ ਤੁਹਾਡੇ ਕੋਈ ਗਈ ਹੈ ਜੀ, ਤੁਸੀਂ ਤਾਂ ਕਲੇਮ ਕਰ ਲੈਣੀ ਹੈ, ਕਹਿੰਦਾ ਕਲੇਮ ਤਾਂ ਕਰੂ ਜੀ ਖਰਚੇ ਹੋਣਗੇ।
3: ਸੋ ਕੁੱਲ ਮਿਲਾ ਕੇ ਤੁਹਾਡਾ ਰਹਿ ਗਿਆ ਮਤਲਬ 600 ਸਮਥਿੰਗ,
2: ਕਾਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਫਿਰ ਅੱਗੇ BP ਲੋ ਹੋ ਜਾਂਦਾ।
3: ਮਤਲਬ ਇਸ ਵਿਸ਼ੇ ਦੇ ਨਾਲ
2: ਫਿਰ ਬੰਦਾ ਕਹਿੰਦਾ ਭਾਰੀ ਕੋਈ ਡਿਸਕਾਊਂਟ ਤਾਂ ਕਰ ਦਿਓ,
3: ਇੰਨੀ ਬਰੀਕੀ ਦੇ ਨਾਲ ਬੰਦਾ ਸਮਝ ਲਏ ਤੇ ਤੁਹਾਡਾ ਵਾਕਈ ਨਹੀਂ ਜੀ ਕਰਦਾ ਕਰ।
2: ਫਿਰ ਮੁੜ ਕੇ ਬੰਦਾ ਕਹਿੰਦਾ ਭਾਜੀ ਤੁਸੀਂ ਅਮਰੀਕ ਦੇ ਫਰੈਂਡ ਨੀ ਗੇ, ਅਮਰੀਕ ਭਾਜੀ ਨੇ ਨੰਬਰ ਦਿੱਤਾ ਸੀ, ਜੇ ਉਹ ਨਾ ਹੋਵੇ ਭਾਜੀ ਰੇਡੀਓ ਹਾਂਜੀ ਤੋਂ ਗੱਲ ਆਇਆ ਤੁਹਾਡਾ। ਕਹਿਣ ਦਾ ਭਾਵ ਜੀ ਹਰ ਕਿਸੇ ਨੇ ਆਪਣੀ ਜੇਬ ਵੱਲ ਵੇਖਣਾ, ਆਪਣੀ ਗੁੰਜਾਇਸ਼ ਵੱਲ ਦੇਖਣਾ, ਤੇ ਫਿਰ ਤਾਂ ਕਰਕੇ ਬਜਟ ਕਈਆਂ ਨੂੰ ਚੁੱਭਦਾ। ਪਰ ਜੇ ਆਮ ਜਿਹਾ ਸੈਂਟੀਮੈਂਟ ਆ ਵੀ ਸਾਰੀ ਦੁਨੀਆ ਇੱਕੋ ਜਿਹੀ ਹੋਵੇ, ਅਮੀਰ ਗਰੀਬ 'ਚ ਪਾੜਾ ਘੱਟ ਹੋਵੇ, ਇਹ ਘੱਟੋ ਘੱਟ ਤਸੱਵਰ ਜ਼ਰੂਰ ਕੀਤਾ ਜਾ ਸਕਦਾ।
3: ਜਾਂਦੇ ਜਾਂਦੇ ਜੇ ਆਪਣੇ ਇਨਵੈਸਟਰਸ ਦਾ ਹਿਸਾਬ ਕਿਤਾਬ ਲਾਈਏ ਆਪਾਂ, ਤੇ ਕੀ ਲੱਗਦਾ ਕਿਹੜੀ ਕਰਵਟ ਬਹਿਣ ਵਾਲੇ ਨੇ ਆਪਣੇ ਇਨਵੈਸਟਰ? ਉਹ ਨੇ ਜਿੱਦਾਂ ਮਾਈਗ੍ਰੈਂਟਸ ਨੇ ਜਾਂ ਸਾਡੇ ਅਰਗੇ ਜਿਨ੍ਹਾਂ ਨੇ ਮਤਲਬ ਕੋਈ 4 ਸਾਲ ਪਹਿਲਾਂ ਆਏ, ਪੀਅਰ ਹੋਏ ਜਾਂ ਸਿਟੀਜ਼ਨ ਹੋ ਚੁੱਕੇ ਨੇ ਪਹਿਲਿਆਂ ਦੇ ਵਿੱਚੋਂ ਨੇ, ਅਤੇ ਉਹਨਾਂ ਨੇ ਆਪਣੇ ਘਰ ਤੋਂ ਗਾਂ ਜਿੱਦਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹਦੇ 'ਚੋਂ ਇਕੁਇਟੀ ਕਢਾ ਕੇ ਗਾਂ ਘਰ ਲੈ ਲਿਆ, ਕੋਈ ਇੱਕ ਲੈ ਲਿਆ, ਕਿਸੇ ਨੇ 2 ਲੈ ਲਏ, 10 ਲੈ ਲਏ, ਉਹ ਗੱਲ ਵੱਖਰੀ ਹੈ। ਉਹਨਾਂ ਦੇ ਉੱਤੇ ਕੀ ਅਸਰ ਆਪਾਂ ਵੇਖ?
2: ਮੈਨੂੰ ਲੱਗਦਾ 1-2 ਸਾਲ ਹੁਣ ਲੋਕ ਦੇਖਣਗੇ ਵੀ ਊਂਠ ਕਿਸ ਕਰਵਟ ਬੈਠਦਾ,
3: ਵੇਟ ਐਂਡ ਵਾਚ,
2: ਦੁੱਧਾ ਜਲਿਆ ਲੱਸੀ ਨੂੰ ਫੂਕਾਂ ਮਾਰਦਾ, ਗਧੀ ਡਿੱਗ ਪਈ ਭੱਠੇ 'ਚ ਹੁਣ ਦੀਵੇ ਵਾਲੇ ਘਰੇ ਜਾਣੋਂ ਡਰਦੀ, ਜਿਹੜੇ ਤਾਂ ਮਤਲਬ ਹੈ ਨਾ ਹੈਂਡ ਟੂ ਮਾਊਥ ਨੇ, ਜਿਨ੍ਹਾਂ ਦੇ ਆਮਦਨ ਦੇ ਹੀਲੇ ਵਸੀਲੇ ਪਿਛਲੇ 2 ਸਾਲਾਂ 'ਚ ਆਮਦਨ ਨਹੀਂ ਵਧੀ, ਉਹ ਫਿਰ ਥੋੜ੍ਹਾ ਜਿਹਾ ਕੇਅਰਫੁੱਲ ਰਹਿਣਗੇ ਇਸ ਵੇਲੇ ਇਨਵੈਸਟਮੈਂਟ ਨੂੰ ਲੈ ਕੇ।
3: ਰਹਿਣਗੇ ਜਾਂ ਰਹਿਣਾ ਚਾਹੀਦਾ?
2: ਰਹਿਣਾ ਚਾਹੀਦਾ ਵੀ ਕਿਹਾ,
3: ਰਹਿਣਾ ਚਾਹੀਦਾ,
2: ਪਰ ਉਹ ਅਗੇਨ ਰਹਿਣਾ ਚਾਹੀਦਾ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਆਪਾਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਅਕਾਊਂਟੈਂਟ ਨਹੀਂ, ਅਤੇ ਇਹ ਇੱਕ ਜਨਰਲ ਜਿਹਾ ਤਰਕ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਬੇਸ 'ਤੇ ਕਰ ਰਹੇ ਹਾਂ।
3: ਵੇਖੋ
2: ਇੱਕ ਸੈਂਟੀਮੈਂਟ ਆ ਸਾਡੇ,
3: ਸੋ ਪ੍ਰੋਪਰ ਜਿਹੜੀ ਸਲਾਹ ਆ ਉਹ ਅਗੇਨ ਤੁਹਾਡੇ ਅਕਾਊਂਟੈਂਟ ਜਾਂ ਤੁਹਾਡੇ ਸਪੈਸ਼ਲਿਸਟ ਨੇ ਹੀ ਦੇਣੀ ਆ, ਕਿਉਂਕਿ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਜੇਬ 'ਚ ਕੀ ਆ, ਤੁਹਾਡੇ ਕੋਲ ਕਿੰਨੀਆਂ ਪ੍ਰੋਪਰਟੀਆਂ ਨੇ, ਕਿੰਨੀ ਕੁ ਤੁਹਾਡੀ ਅਫੋਰਡੇਬਿਲਟੀ ਆ, ਕਿੰਨੀ ਕੁ ਇਕੁਇਟੀ ਬਚੀ ਆ ਜਾਂ ਔਲਰੇਡੀ ਤੁਸੀਂ ਯੂਜ਼ ਕਰ ਲਈ ਆ, ਸੋ ਇਹ ਸਾਰਾ ਕੁਛ ਜਿਹੜਾ ਉਹਨਾਂ ਨੇ ਦੱਸਣਾ। ਪਰ ਹਾਂ ਇਸ ਚੀਜ਼ ਦੇ ਕਰਕੇ ਫਰਕ ਤਾਂ ਜ਼ਰੂਰ,
2: ਮਤਲਬ ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਹੈਂਡ ਟੂ ਮਾਊਥ ਤੋਂ ਖਾਣ ਲਈ ਜਿਉਂਦੇ ਹੋ ਕਿ ਜਿਉਣ ਲਈ ਖਾਂਦੇ ਹੋ।
3: ਹਾਂ
2: 2 ਅਲੱਗ ਚੀਜ਼ਾਂ ਨੇ ਨਾ, ਅਤੇ ਹੁਣ ਪ੍ਰਾਈਵੇਟ ਸਕੂਲ ਦੇਖਾ ਦਿਖਾਈ 'ਚ ਨਿਆਣਾ ਪਾਇਆ ਹੋਇਆ ਜਾਂ ਵਾਕਈ ਤੁਹਾਡੀ ਲੋੜ ਆ, ਸੋ ਬਹੁਤ ਸਾਰੇ ਫੈਕਟਰਸ ਨੇ ਜੀ।
3: ਖਰਚੇ ਵਧਾਉਣੇ ਸੌਖੇ ਆ, ਘਟਾਉਣੇ ਬਾਅਦ 'ਚ ਬਹੁਤ ਔਖੇ ਆ, ਭਾਵੇਂ ਉਹ ਸਾਡੇ ਗੱਡੀ ਦੇ ਆ, ਭਾਵੇਂ ਉਹ ਨਿਆਣਿਆਂ ਦੇ ਆ।
2: ਮੈਨੂੰ ਲੱਗਦਾ ਇੱਕ ਵਾਰ ਆਪਾਂ ਲਾਈਫ ਸਟਾਈਲ ਕਈ ਵਾਰ ਇਹੋ ਜਿਹਾ ਅਚੀਵ ਕਰ ਲੈਂਦੇ ਹਾਂ, ਉਹਨੂੰ ਕਈ ਵਾਰ ਸਸਟੇਨ ਕਰਨਾ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਤਾਂ ਪੰਗਾ ਹੀ ਲੈ ਲਿਆ। ਇਸ ਲਈ ਜਿਹੜੇ ਫਿਰ ਤੁਹਾਨੂੰ ਸਿਆਣੇ ਬਜ਼ੁਰਗ ਚੇਤੇ ਆਉਂਦੇ ਆ ਵੀ ਯਾਰ ਹੈ ਨਾ ਸਹਿੰਦਾ ਸਹਿੰਦਾ ਜਿਹਾ ਰੱਖੀਏ ਕੰਮ, ਚਾਦਰ ਵੇਖ ਕੇ ਪੈਰ ਪਸਾਰੀਏ, ਪਰ ਆਪਾਂ ਉਦੋਂ ਆਪਣੇ ਆਪ ਨੂੰ ਸਮਝਾ ਲੈਂਦੇ ਯਾਰ ਚਾਦਰ ਦੇਖ ਕੇ ਪੈਰ ਪਸਾਰਨ ਨੂੰ ਲੱਤਾਂ ਮੜੀਆਂ ਜਿਹੀਆਂ ਇਕੱਠੀਆਂ ਜਿਹੀਆਂ ਕਰਕੇ ਸੌਂ ਲੈਂਦੇ ਹਾਂ, ਉਦੋਂ ਫਿਰ ਬੰਦਾ ਮਰਦਾ। ਇਸ ਲਈ ਮਿਲਣੀ ਚਾਦਰ ਚਾਹੀਦੀ ਆ, ਆਪਦੀਆਂ ਲੱਤਾਂ ਨਾ ਮਿਣੋ ਵੀ ਮੈਂ ਇਕੱਠੀਆਂ ਜਿਹੀਆਂ ਕਰਕੇ ਬਹਿ ਜੂੰਗਾ, ਵੀ ਆਹ 2 ਸਾਲ ਔਖੇ ਸੌਖੇ ਕੱਢ ਲਏ ਅਤੇ ਬਾਅਦ 'ਚੋਂ ਦੇਖਦੇ ਹਾਂ ਫਿਰ ਕਿੱਦਾਂ ਕਰਨਾ। ਬਾਹਲੇ ਆਪਣੇ ਪ੍ਰੋਪਰਟੀ ਇਨਵੈਸਟਰ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਇਹ ਸੋਚਦੇ ਆ ਵੀ ਔਖੇ ਹੋ ਕੇ ਲੈ ਲਓ ਯਾਰ, ਕਦੇ ਪ੍ਰੋਪਰਟੀ ਵੀ ਘਟੀ ਆ, ਅਤੇ ਉਹਨੂੰ ਨਾਲ ਦੇ ਮੋਢੇ ਮਾਰਨ ਵਾਲੇ ਮੇਰੇ ਤੇਰੇ ਅਰਕੇ ਬਹੁਤ ਹੁੰਦੇ ਆ ਵੀ ਯਾਰ ਆਪਾਂ ਫਲਾਣੀ ਜਗ੍ਹਾ ਲਈ ਆ, ਇੰਨਾ ਛੱਡ ਗਈ, ਉਹਨਾਂ ਛੱਡ ਗਈ, ਹੈ ਨਾ $1,00,000 ਤਾਂ ਊਂ ਆਪਾਂ ਨੂੰ ਬੈਠਿਆਂ ਬੈਠਿਆਂ ਨੂੰ ਬਣ ਗਿਆ, 2 ਲੱਖ ਬਣ ਗਿਆ, ਪਲਾਟ ਬੁੱਕ ਕਰਾਇਆ ਸੀਗਾ 5 ਲੱਖ ਦਾ, ਹੁਣ 7 ਲੱਖ ਦਾ ਹੋ ਗਿਆ। ਇੱਦਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਪਰ ਮੈਂ ਇੱਥੇ ਉਸ ਕੰਪਨੀ ਨਾਲ ਜੋੜਦਾ ਕਿ ਕੰਪਨੀ ਹੁੰਦੀ ਸੀ ਇੰਡੀਆ 'ਚ, ਨਾ ਤਾਂ ਉਹਦਾ ਕੀ ਲੈਣਾ ਏ ਤੋਂ ਸਟਾਰਟ ਹੁੰਦਾ ਸੀ, ਉਹ ਸੋਡਾ ਸਰਫ ਜਿਹਾ ਲਿਆ ਕੇ ਤੁਹਾਡੇ ਘਰ ਟੇਬਲ 'ਤੇ ਰੰਗ ਜਿਹੇ ਬਦਲ ਬਦਲ ਦਿਖਾਈ ਜਾਂਦੇ ਹੁੰਦੇ ਸੀ, ਹੈ ਨਾ, ਅਤੇ ਉਹ ਤੁਹਾਨੂੰ ਟੁੱਟੇ ਸਾਈਕਲ ਤੋਂ ਚੱਕ ਕੇ ਹੈਲੀਕਾਪਟਰ 'ਤੇ ਚਾੜ ਦਿੰਦੇ ਜੀ ਵੀ ਜਿਹੜਾ ਮੇਰਾ ਬੌਸ ਆ ਮੇਰਾ ਹੈ ਨਾ ਹੈਗਾ ਉਹਨੇ ਐਂ ਮੈਂਬਰ ਬਣਾ ਦਿੱਤੇ, ਉਹਨੇ ਅੱਗੇ ਆਹ ਕਰਤਾ, ਉਹ ਅੱਗੇ ਹੈਲੀਕਾਪਟਰ 'ਤੇ ਚੜ੍ਹ ਗਿਆ। ਮੈਂ ਕਿਹਾ ਕਿੰਨੇ ਕੁ ਬੰਦੇ ਤੋਂ ਬਾਅਦ ਹੈਲੀਕਾਪਟਰ ਮਿਲ ਜਾਂਦਾ? ਕਹਿੰਦਾ 1,00,000 ਮੈਂਬਰ ਬਣਾ ਦਊ, ਹੈ ਨਾ। ਮੈਂ ਕਿਹਾ ਯਾਰ ਉਹ 1,00,000 ਕੀ ਕਰਦਾ ਇਸ ਵੇਲੇ? ਤੇਰੇ ਕੋਲ ਇੱਕ ਬੰਦੇ ਦੀ ਐਗਜ਼ਾਮਪਲ ਆ ਨਾ ਜਿਹੜਾ ਹੈਲੀਕਾਪਟਰ 'ਤੇ ਚੜ੍ਹਿਆ ਫਿਰਦਾ, ਬਾਕੀਆਂ ਨੂੰ ਵੀ ਕਿਸੇ ਖਾਤੇ ਪਾ ਨਾ, ਅਸੀਂ ਤਾਂ ਉਹਨਾਂ 'ਚ ਆਉਂਦੇ ਹਾਂ।
3: ਉਹ ਕਹਿੰਦੇ ਤੁਹਾਡੀ ਫਿਰ ਨੈਗੇਟਿਵ ਥਿੰਕਿੰਗ ਆ, ਤੁਸੀਂ ਨਹੀਂ, ਤੁਸੀਂ ਅਮੀਰ ਹੋ ਹੀ ਨਹੀਂ ਸਕਦੇ।
2: ਪਰ ਆਪਾਂ ਉਹ ਆ ਜਿਹੜੇ ਕਹਿੰਦੇ ਬਾਈ ਮੈਂ ਤਾਂ ਇਕੱਲਾ ਭੱਜਾਂ ਤਾਂ ਵੀ ਦੂਜੇ 'ਤੇ ਉਹਨਾਂ
3: ਨਹੀਂ ਦੇ। ਚਲੋ ਆਪਾਂ ਤਾਂ ਇਹਦੇ ਪੋਜ਼ੀਟਿਵ ਪੱਖ ਵੇਖਾਂਗੇ। ਪੋਜ਼ੀਟਿਵ ਪੱਖ ਇਹਦਾ ਇਹ ਆ ਕਿ ਕਈ ਵਾਰੀ ਜਦੋਂ ਸਾਨੂੰ ਸਾਹਮਣੇ ਔਫਰਾਂ ਮਿਲਣ, ਸਾਹਮਣੇ ਫਲੈਸ਼ ਹੁੰਦੇ ਹੋਣ ਬੋਰਡ ਫੋਨ ਦੇ ਉੱਤੇ, ਵਾਰ ਵਾਰ ਰੀਲਾਂ ਆਉਂਦੀਆਂ ਹੋਣ, ਅਤੇ ਆਪਾਂ ਬਹੁਤ ਵਧੀਆ ਇਨਫਲੂਐਂਸ ਹੋ ਜਾਂਦੇ ਹਾਂ, ਮਹਿਫਲਾਂ ਦੇ ਵਿੱਚ ਬਹਿ ਕੇ ਇਨਫਲੂਐਂਸ ਆਪਾਂ ਹੋ ਜਾਂਦੇ ਹਾਂ, ਯਾਰ ਮੈਂ ਇੱਦਾਂ ਕੀਤਾ ਸੀ, ਤੂੰ ਇੱਦਾਂ ਔਖਾ ਸੌਖਾ ਹੋ ਕੇ ਕਰ ਲਾ, ਸਾਲ ਕੁ ਔਖਾ ਸੌਖਾ ਮੁੜ ਕੇ ਫਿਰੇ, ਇੰਨੇ ਕੁ ਵੱਧ ਪੈਸੇ ਨਿਕਲਾਉਣੇ, ਨਿਕਲ ਜਾਣਾ। ਸੋ ਇਹ ਚੀਜ਼ਾਂ ਸਾਨੂੰ ਹੋਰ ਜ਼ਿਆਦਾ ਕਿਤੇ ਨਾ ਕਿਤੇ ਧੱਕਦੀਆਂ ਵੀ ਨੇ, ਪਸਾਉਂਦੀਆਂ ਵੀ ਨੇ, ਫਾਈਨੈਂਸ਼ੀਅਲੀ ਸਾਨੂੰ ਤੰਗ ਵੀ ਕਰਦੀਆਂ ਨੇ। ਸੋ ਇਹਦੇ ਨਾਲ ਇੰਨਾ ਜ਼ਰੂਰ ਆ ਕਿ ਸਾਨੂੰ ਹੁਣ ਥੋੜ੍ਹੀ ਜਿਹੀ ਪਿਕਚਰ ਕਲੀਅਰ ਜੀ ਦਿਖੂਗੀ ਕਿ ਹਾਂ ਇੰਨਾ ਕੁ ਹੈਗਾ ਵਾ, ਜੇ ਇਹਦੇ ਵਿੱਚੋਂ ਤੁਹਾਡਾ ਸਰਦਾ ਬਣਦਾ ਵਾ ਤਾਂ ਤੁਸੀਂ ਫੇਰ ਹੀ ਹੱਥ ਪਾਓ, ਨਾ ਪਾਓ। ਮੈਨੂੰ ਲੱਗਦਾ ਇੱਕ ਨਾ ਕਈ ਵਾਰ ਤੁਹਾਡੇ ਲਈ ਖਲੋ ਕੇ ਚੀਜ਼ਾਂ ਨੂੰ ਵੇਖਣਾ ਵੀ ਬਹੁਤ ਜ਼ਰੂਰੀ ਹੁੰਦਾ, ਰਾਦਰ ਦੈਨ ਵੀ ਆਲਵੇਜ਼ ਭੱਜੇ ਭੱਜੇ ਜਾਂਦੇ ਸਾਰਾ ਕੁਛ ਵੇਖਣਾ।
2: ਤੁਹਾਡੇ ਯਾਦ ਆ ਕਿ ਆਪਾਂ ਨੂੰ ਸ਼ੈਪਟਨ ਤੋਂ ਪਤਾ ਨਹੀਂ ਗ੍ਰਿਫ ਤੋਂ ਇੱਕ ਵਾਰ ਫੋਨ ਆਇਆ ਸੀਗਾ, ਆਪਾਂ ਪਿੰਡਾਂ ਅਤੇ ਸ਼ਹਿਰਾਂ ਦੀ ਜ਼ਿੰਦਗੀ ਦੇ ਟੋਪਿਕ ਕਰ ਰਹੇ ਸੀ। ਉਹਨਾਂ ਨੇ ਇਹੀ ਕਿਹਾ ਸੀ, ਕਹਿੰਦਾ ਵੀ ਤੁਹਾਨੂੰ ਮੈਲਬਨ ਵਾਲਿਆਂ ਨੂੰ ਕੀ ਬਿਮਾਰੀ ਆ, ਹੁਣ ਟੁੱਟੇ ਟੁੱਟੇ ਫਾਰਮ ਤੁਸੀਂ ਮਿਲੀਅਨ ਮਿਲੀਅਨ ਦੇ ਉੱਤੇ ਆ ਕੇ ਲਈ ਜਾਂਦੇ ਹੋ, ਕੀ ਚੱਕਰ ਆ। ਕਈ ਵਾਰ ਸਾਡੇ ਭਾਈਚਾਰੇ 'ਚ ਮੈਂ ਹੁਣ ਇਹ ਤਾਂ ਨਹੀਂ ਕਹੂੰਗਾ, ਭੇਡ ਚਾਲ ਵੀ ਹੈ, ਜਦੋਂ ਇੱਕ ਕੋਈ ਕੁਛ ਕਰਨ ਲੱਗ ਜਾਂਦਾ ਸਾਰੇ ਉੱਦਾਂ ਹੀ ਕਰਨ ਲੱਗ ਜਾਂਦੇ ਆ ਵੀ ਯਾਰ ਇਹਨੇ ਚਾਰ ਪੈਸੇ, ਪਰ ਜਦ ਤੱਕ ਵੇਲਾ ਲੰਘ ਗਿਆ ਹੁੰਦਾ ਉਸ ਕੰਮ ਦਾ, ਹੈ ਨਾ, ਕਿਸੇ ਕੰਮ ਦਾ ਇੱਕ ਵਕਤ ਹੁੰਦਾ, ਜਦ ਨੂੰ ਸਾਰਿਆਂ ਨੂੰ ਸੁਰਤ ਆਉਂਦੀ ਆ ਉਹ ਸਾਰੀ ਉਹ ਕਰਨ ਲੱਗ ਜਾਂਦਾ, ਫਿਰ ਉਹ ਡਾਊਨ ਹੀ ਜਾਣਾ ਨਾ। ਇਸ ਲਈ ਪਲੀਜ਼ ਆਪਣਾ ਹੈ ਨਾ ਜਿਹੜਾ
3: ਪੜ੍ਹਿਆ ਵਿਚਾਰ,
2: ਹਾਂ ਉਹ ਬਹੁਤ ਜ਼ਰੂਰੀ ਆ, ਇਕੱਲਾ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ, ਅਤੇ ਆਪਣੀ ਗੁੰਜਾਇਸ਼ ਦੇਖੀਏ, ਆਪਣਾ ਹਿਸਾਬ ਕਿਤਾਬ ਲਾਈਏ, ਅਤੇ ਮਾਹਰਾਂ ਤੋਂ ਸਲਾਹ ਜ਼ਰੂਰ ਲੈ ਲਈਏ।
3: ਬਿਲਕੁਲ,
2: ਕਈ ਵਾਰ ਅਸੀਂ ਨਾ ਜੋ ਜਿਸ ਕਿਸਮ ਦੀਆਂ ਰੀਲਾਂ ਜਾਂ ਜਿਸ ਕਿਸਮ ਦਾ ਆਪਾਂ ਦੇਖਣ ਲੱਗ ਜਾਂਦੇ ਹਾਂ, ਉਸ ਕਿਸਮ ਦਾ ਹੀ ਸਾਡੇ ਮੋਬਾਈਲ 'ਤੇ ਸਾਡੇ ਦਿਮਾਗ 'ਚ ਚੀਜ਼ਾਂ ਫਲੈਸ਼ ਹੋਣ ਲੱਗ ਜਾਂਦੀਆਂ, ਉਹ ਕਈ ਵਾਰ ਰਿਐਲਿਟੀ ਨਹੀਂ ਹੁੰਦੀ। ਹੁਣ ਮੰਨ ਲਓ ਅੱਜ ਮੈਂ ਦੋ ਸਵੇਰੇ ਸਟੋਰੀਜ਼ ਪੜ੍ਹਾਂ ਬਜਟ ਦੇ ਹਾਂ ਪੱਖੀ, ਤਾਂ ਮੇਰਾ ਦਿਮਾਗ ਉੱਦਾਂ ਹੀ ਚੱਲਣ ਲੱਗ ਜੂਗਾ। ਜਿਵੇਂ ਬਜਟ ਦੇ ਨਾ ਪੱਖੀ ਲੋਕਾਂ ਦੇ ਕਮੈਂਟਸ ਪੜ੍ਹ ਲਾਂ, ਫਿਰ ਮੇਰਾ ਦਿਮਾਗ ਉੱਦਾਂ ਚੱਲਣ ਲੱਗ ਜੂ। ਦਿਮਾਗ ਇੱਕ ਇੱਦਾਂ ਦੀ ਚੀਜ਼ ਆ, ਇਹ ਆਪਣੇ ਆਪ ਨੂੰ ਉੱਦਾਂ ਹੀ ਸਿੰਕ ਕਰ ਲੈਂਦੀ ਆ, ਉਹਦੇ ਮਗਰ ਲੱਗ ਜਾਂਦੀ ਹੈ ਚੀਜ਼ ਦੇ, ਕਿਉਂਕਿ ਬੰਦਾ ਕਹਿੰਦਾ ਵੀ ਮੈਂ ਗਲਤ ਥੋੜ੍ਹੀ ਹੋ ਸਕਦਾ, ਮੈਂ ਆਪਦੀਆਂ ਗੁਨਹਿਗਾਰ ਅੱਖਾਂ ਨਾਲ ਚੀਜ਼ ਪੜ੍ਹੀ ਆ, ਜਾਂ ਮੈਂ ਸੁਣੀ ਆ ਗਰਾਜ 'ਚ ਬੈਠ ਕੇ ਤੁਸੀਂ ਮੈਨੂੰ ਦੱਸਿਆ ਵੀ ਐਂ ਪਲਾਟ ਬੁੱਕ ਕਰੀਦਾ, ਐਂ ਪੈਸੇ ਬਣਦੇ, ਅਤੇ ਇੱਦਾਂ ਬਚ ਜਾਂਦਾ ਹੁੰਦਾ ਨਾ। ਇੱਦਾਂ Airbnb 'ਤੇ ਅੱਗੇ ਪ੍ਰੋਪਰਟੀਜ਼ ਦਾ ਬੜਾ ਰੌਲਾ ਪਿਆ ਸੀ, ਉਹ ਹੁਣ ਜਦ ਕਿਸੇ ਨਾਲ ਗੱਲ ਕਰਦੇ ਉਹ ਕਹਿੰਦੇ ਭਾਜੀ ਹੁਣ ਟੈਕਸਿਸ ਹੀ ਇੰਨੇ ਵੱਧ ਗਏ ਨਾ, ਉਹ ਵੀ ਵਾਰੇ 'ਚ ਨਹੀਂ ਆਉਂਦੀਆਂ, ਬਾਕੀ ਫਿਰ ਨੈਗੇਟਿਵ ਗੇਅਰਿੰਗ ਯੇ ਵੋ, ਇਹ ਬਹੁਤ ਸਾਰੇ ਫੈਕਟਰਸ ਨੇ। ਕੋਈ ਵੀ ਫੈਸਲਾ ਲੈਣਾ, ਇੱਕ ਤਾਂ ਆਪਣੇ ਆਮਦਨ ਹੀਲੇ ਵਸੀਲੇ ਜ਼ਰੂਰ ਦੇਖੋ, ਤੁਹਾਡੇ ਪੱਲੇ ਹੈ ਕੀ ਅਤੇ ਕੀ ਉਹ ਸਸਟੇਨੇਬਲ, ਕੀ ਉਹ ਅਗਲੇ 2 ਸਾਲ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ ਉਹਨੂੰ ਮੇਨਟੇਨ ਰੱਖਣ ਦੀ, ਤਾਂ ਕਿਤੇ ਜਾ ਕੇ ਇੱਦਾਂ ਦੇ ਪੰਗੇ ਲਏ ਜਾ ਸਕਦੇ ਆ। ਅਤੇ ਜ਼ਾਹਰਾ ਤੌਰ 'ਤੇ ਬਾਰ ਬਾਰ ਅਸੀਂ ਇਹੀ ਕਹਿੰਦੇ ਹਾਂ, ਹਰ ਕਿਸੇ ਦੀਆਂ ਪਰਸਨਲ ਅਤੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਵੱਖੋ ਵੱਖਰੀਆਂ ਹੁੰਦੀਆਂ। ਅਸੀਂ GP ਵੱਲ ਕੋਈ ਕੋਈ ਹੈਲਥ ਨਾਲ ਰਿਲੇਟਡ ਸਲਾਹ ਦਿੰਦੇ ਹਾਂ ਤਾਂ ਕਹਿੰਦੇ ਭਾਈ ਆਪਦੇ GP ਨਾਲ ਸਲਾਹ ਕਰ ਲਓ, ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕਰ ਲਓ, ਅਕਾਊਂਟੈਂਟ ਨਾਲ ਕਰ ਲਓ, ਉਹ ਬੜਾ ਜ਼ਰੂਰੀ ਹੋ ਜਾਂਦਾ।
3: ਇਹਦੇ ਡਾਕਟਰ ਨਾਲ ਵੀ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਇਹ
2: ਮੈਂਟਲ ਹੈਲਥ ਦਾ ਇਸ਼ੂ ਵੀ ਹੈਗਾ।
3: ਹਾਂਜੀ ਹੈ, ਉਹ ਵੀ ਹੈਗਾ, ਪਰ ਜਿਹੜੀ ਸਾਡੀ ਪੋਕਿਟ ਹੈਲਥ ਆ ਉਹ ਜ਼ਿਆਦਾ ਇਸ ਟਾਈਮ ਦੇ ਉੱਤੇ, ਕਿਉਂਕਿ ਆਪਾਂ ਨੂੰ ਇੱਕ ਹੁੰਦਾ ਨਾ ਕਿ ਸਿਰਫ ਮਤਲਬ ਲੋਕਲ ਪੱਧਰ ਦੇ ਉੱਤੇ ਇਹ ਚੀਜ਼ਾਂ ਹਮੇਸ਼ਾ ਡਿਸਕਸ ਹੁੰਦੀਆਂ ਰਹੀਆਂ ਨੇ, ਮਹਿੰਗਾਈ ਕਦੀ ਵੀ ਘਟੀ ਥੋੜ੍ਹੀ ਆ, ਆਪਾਂ ਹਮੇਸ਼ਾ ਹੀ ਇਹੋ ਸੁਣਦੇ ਹਾਂ ਵੀ ਇਸ ਵਾਰੀ ਹੋਰ ਵੱਧ ਗਈ। ਜਦੋਂ ਵੀ ਕੋਈ ਅਗਲਾ ਮੰਨ ਲਓ ਕੁਆਟਰ ਆਉਂਦਾ, ਉਦੋਂ ਅਗਲੇ ਸਾਲ ਬਜਟ ਆਉਂਦਾ, ਉਦੋਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਹਾਂ ਇਹ ਹੋਰ ਵੱਧ ਗਈ, ਉਦੋਂ ਸਾਨੂੰ ਪ੍ਰੈਸ਼ਰ ਦਿੰਦੀ ਆ। ਪਰ ਇਸ ਵਾਰੀ ਫਰਕ ਇਹ ਆ ਕਿ ਇਸ ਵਾਰੀ ਗਲੋਬਲੀ ਵੀ ਹਾਲਾਤ ਕੁਛ ਬਹੁਤ ਵਧੀਆ,
2: ਡੀਜ਼ਲ ਦੀਆਂ ਦੂਜੀਆਂ ਪੈਟਰੋਲ ਦੀਆਂ ਕੀਮਤਾਂ, ਬੰਦਾ ਕਹਿੰਦਾ ਕੀਮਤਾਂ ਛੱਡੋ ਜੀ, ਮਿਲ ਜੇ ਤਾਂ ਉਹੀ ਬਹੁਤ ਆ, ਮੁੜ ਕੇ ਬੰਦਾ ਉਸ ਮੋੜ ਚੱਲਿਆ ਜਾਂਦਾ। ਸਰਕਾਰ ਹੈ ਨਾ $1,000 ਦਾ ਟੈਕਸ ਲਾ ਕੇ 250 ਮਾਫ ਕਰਦੇ, ਬੰਦਾ ਕਹਿੰਦਾ ਵਾਹ, ਡਿਪੈਂਡ ਕਰਦਾ ਕਈ ਵਾਰ ਬਜਟ ਇੱਦਾਂ ਦੀ ਚੀਜ਼ ਵੀ ਹੁੰਦੀ ਹੈ।
3: ਡਿਨਰ ਬਾਹਰ ਕਰਦੇ ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਵੇਖੋ ਜਦੋਂ ਆਉਂਦੀਆਂ ਨੇ ਤੇ ਹਰ ਇੱਕ ਚੀਜ਼ ਦੇ ਉੱਤੇ ਅਸਰ ਪੈਂਦਾ, ਤੇ ਆਪਾਂ ਉਸ ਚੀਜ਼ ਦਾ ਥੋੜਾ ਜਿਹਾ ਆਪਾਂ ਖਿਆਲ ਰੱਖੀਏ।
2: ਵਧੀਆ ਡਿਨਰ ਬਾਹਰ ਕਰਦੇ ਹਾਂ, ਹੁਣ ਕਿਹਾ ਕਿਤੇ ਮਦਰ ਡੇ ਤੋਂ ਪਹਿਲਾਂ ਕੀਤਾ ਹੁੰਦਾ, ਮਾਵਾਂ ਨੇ ਆਪਾਂ ਨੂੰ ਗਾਲਾਂ ਕੱਢਣੀਆਂ ਵੀ ਸਾਡਾ ਡਿਨਰ ਵੀ ਛੱਡਾ ਤਾ ਇਹਨਾਂ ਨੇ।
3: ਨਹੀਂ ਉਹ ਤਾਂ
2: ਮੌਕਾ ਵਿਚਾਰ ਕੇ ਥੋੜਾ,
3: ਉਹ ਤਾਂ ਫਿਰ ਵੀ ਹੋ ਜਾਣਾ ਸੀ,
2: ਹਾਂ
3: ਉਹਦੇ ਨਾਲ ਕੀ ਫਰਕ ਪੈਂਦਾ। ਨਹੀਂ ਬਾਹਰ ਕਰਾਉਣਾ ਤਾਂ ਬਣਾ ਦਿਓ ਘਰੇ,
2: ਹਾਂ ਸੌਖਾ ਹੀ ਆ ਕੰਮ ਤਾਂ।
3: ਹਾਂ ਉਹਦੇ 'ਚ ਕੀ ਆ,
2: ਆਟਾ ਗੁੰਨਿਆ ਰੋਟੀ ਬਣ ਗਈ,
3: ਹੋਰ
2: ਜਿਤਨਾ ਪਾਣੀ ਡਾਲਣਾ ਉਤਨਾ ਹੀ ਆਟਾ ਡਾਲਣਾ। ਅੱਗੇ ਉਹ ਸੁਣਨਾ ਕਹਿੰਦਾ ਯਾਰ ਉਹ ਕਦੇ ਪਾਣੀ ਵੱਧ ਪੈ ਜਾਂਦਾ ਕਦੇ ਆਟਾ ਵੱਧ ਪੈ ਜਾਂਦਾ, ਯਾਰ ਉਹ ਤਾਂ ਐਂ ਸ਼ੋ ਕਰਦੇ ਆ ਵੀ ਬਸ ਬਰਾਬਰ ਮਿਕਦਾਰ ਮੈਂ ਡਾਲ ਕੇ ਇਹ ਕਰ ਦੇਣਾ, ਥੋੜ੍ਹਾ ਥੋੜ੍ਹਾ ਪਾਣੀ ਡਾਲ ਕੇ ਕਰ ਦੇਣਾ।
3: ਆਟਾ ਨਹੀਂ ਨਾ ਸਹੀ ਲੈਂਦੇ,
2: ਇਹ ਵੀ ਫਰਕ ਆ।
3: ਹਾਂ
2: ਆਟੇ ਦੀ ਮਸ਼ਹੂਰੀ ਕੀਤੀ ਆ, ਐਡ ਵੁੱਡ ਕਰਾਈਏ ਕਿਸੇ ਦੀ,
3: ਤੇ
2: ਕਿੱਧਰ ਬਜਟ ਯਾਰ ਕਿੱਧਰ, ਹੈ ਨਾ, ਹੈ ਨਾ।
3: ਨਹੀਂ ਹਰ ਇੱਕ ਵੇਖੋ, ਹਰ ਇੱਕ ਚੀਜ਼ ਇਹਨਾਂ ਸਾਰੀਆਂ ਚੀਜ਼ਾਂ
2: ਡਾਲਰ ਨੂੰ ਕਿਲੋ ਆਟਾ ਯਾਰ,
3: ਕੋ ਸਾਨੂੰ ਸਾਰੀਆਂ ਚੀਜ਼ਾਂ ਵਿਚਾਰਨੀਆਂ ਅਤੇ ਆਪਣੀਆਂ ਪੈਣਗੀਆਂ ਵੀ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਆਪਾਂ ਸੰਭਲ ਕੇ ਚੱਲਣਾ ਇਹ ਤੁਹਾਨੂੰ ਹੁਣ ਚੀਜ਼ਾਂ ਆਪ ਵੇਖ ਪੜ੍ਹ ਵਿਚਾਰ ਕੇ ਕਿਉਂਕਿ ਇਸ ਕਰਕੇ ਵਾਰ ਵਾਰ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਆਪਣੇ ਲੋਕ ਜਿਹੜੇ ਨੇ ਉਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਵਾਰ ਵਾਰ ਅਮੀਰ ਸ਼ਬਦ ਵਰਤਿਆ ਜਾ ਰਿਹਾ ਪਰ ਹਾਂ ਅਸੀਂ ਇਨਵੈਸਟਮੈਂਟ ਪ੍ਰੋਪਰਟੀਆਂ ਵਾਲਿਆਂ 'ਚੋਂ ਤਾਂ ਹੈਗੇ ਹਾਂ ਸੋ ਉੱਥੇ ਤਾਂ ਅਸਰ ਪੈਣਾ ਉਹ ਸਾਰਿਆਂ ਦੀ ਇੱਕ ਇੱਕ ਦੋ ਦੋ ਉਹ ਤਾਂ ਹੈਗੀ ਹੈਗੀ ਹੈ ਨਾ ਇਹ ਤੋਂ ਨਹੀਂ ਤੁਸੀਂ ਭੱਜ ਸਕਦੇ
2: ਕਿਉਂਕਿ ਜ਼ਿਆਦਾਤਰ ਲੋਕ ਆਏ ਰਣਜੋ ਜਿਵੇਂ ਮੰਨ ਲਓ ਹੈ ਨਾ 2005 ਤੋਂ ਲੈ ਕੇ ਜਿਹੜੇ 2015 ਤੱਕ ਆਏ ਆ ਉਹ 10-15 ਸਾਲਾਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਸਟੈਂਡ ਕਰਦੇ ਆ ਘੱਟੋ ਘੱਟ ਇਸ ਹਾਲਾਤ 'ਚ ਹੈਗੇ ਵੀ ਜਿਹੜੇ ਘੱਟੋ ਘੱਟ ਇੱਕ ਪ੍ਰੋਪਰਟੀ ਹੈਗੀ ਅਤੇ ਇੱਕ ਹੈ ਨਾ ਗੁੰਜਾਇਸ਼ ਰੱਖਦੇ ਆ ਜਾਂ ਦੂਜੀ ਵੀ ਉਹਨਾਂ ਨੇ ਲਈ ਹੋਈ ਆ ਉਸ ਲਿਹਾਜ਼ ਨਾਲ ਬਹੁਤ ਸਾਰੇ ਲੋਕ ਨੇ ਜਦੋਂ ਆਪਾਂ ABS ਦਾ ਡਾਟਾ ਵੇਖਦੇ ਹਾਂ ਤਾਂ ਮਾਈਗ੍ਰੈਂਟਸ ਮਿਹਨਤੀ ਲੋਕ ਨੇ ਇਹਨਾਂ ਦੀ ਇੰਨੀ ਕੁ ਗੁੰਜਾਇਸ਼ ਹੁੰਦੀ ਆ ਹਾਂ ਜਿਹੜੇ ਨਵੇਂ ਆਏ ਆ ਉਹਨਾਂ ਲਈ ਘਰ ਲੈਣੇ ਔਖੇ ਆ ਜਾਂ ਜਿਹੜੇ ਨਵੇਂ ਨਵੇਂ ਪੱਕੇ ਹੋਏ ਆ ਕਿਉਂਕਿ ਵਨ ਨੇਸ਼ਨ ਕੋਲੀਸ਼ਨ ਇਹਨਾਂ ਦਾ ਪ੍ਰੈਸ਼ਰ ਬੜਾ ਲੇਬਰ 'ਤੇ ਅਤੇ ਲੇਬਰ ਇਹ ਵੀ ਕਹਿੰਦੀ ਆ ਵੀ ਜਿਹੜੇ ਨਵੇਂ ਆਏ ਮਾਈਗ੍ਰੈਂਟ ਆ 2 ਸਾਲ ਘਰ ਨਹੀਂ ਲੈ ਸਕਦੇ ਜਾਂ ਉੱਦਾਂ ਦਾ ਵੀ ਇਹਨਾਂ ਨੇ ਇੱਕ ਰੂਲ ਪਾਸ ਆਨ ਕੀਤਾ ਹੋਇਆ
3: ਉਹ ਜੂਗਾ ਸੌਖਾ ਕਿਉਂਕਿ ਆਪਾਂ ਜੇ ਆਪਣਾ ਵੀ ਵੇਖੀਏ ਤਾਂ ਇਹ ਥੋੜ੍ਹੀ ਹੁੰਦਾ ਵਾ ਵੀ ਤੁਸੀਂ ਇੱਧਰੋਂ PR ਲਈ ਇੱਧਰੋਂ ਸਿਟੀਜ਼ਨ ਹੋਏ ਹੋ ਅਤੇ ਨਾਲ ਦੀ ਨਾਲ ਤੁਸੀਂ ਸਾਰਾ ਕੁਛ ਹੀ ਹੋ ਜਾਣਾ ਤੁਹਾਡਾ ਮੈਨੂੰ ਲੱਗਦਾ ਉਦੋਂ ਨਾਲੋਂ ਹਾਲਾਤ ਤਾਂ ਹਲੇ ਸਟਿਲ ਬੈਟਰ ਨੇ ਅਤੇ ਸਾਰਾ ਕੁਛ ਹੀ ਹੋ ਜਾਂਦਾ ਪਰ ਥੋੜ੍ਹਾ ਜਿਹਾ ਕਈ ਵਾਰੀ ਇਹ ਆ ਵੀ ਰਾਤੋਂ ਰਾਤ ਨਹੀਂ ਹੁੰਦਾ ਕੁਛ
2: ਕਈ ਵਾਰ ਮੈਂ ਇਹ ਵੀ ਦੇਖਦਾ ਸੀ ਵੀ ਕੁਛ ਸਟੂਡੈਂਟ ਇਕੱਠੇ ਹੋ ਕੇ ਰਹਿੰਦੇ ਸੀ ਉਹ ਆਪਣੇ ਕਿਸੇ ਦੇ ਨਾਂ 'ਤੇ ਲੈ ਲੈਂਦੇ ਸੀ ਅਤੇ ਉਹ ਹੁਣ ਉਹਨੂੰ ਜੇ ਟੈਕਸ ਪੈਣਾ ਇਹਦਾ ਉਹਦਾ ਫਿਰ ਨੁਕਸਾਨ ਹੁੰਦਾ ਪਹਿਲਾਂ ਤਾਂ ਉਹਨੂੰ ਸੀ ਵੀ 4 ਪੈਸੇ ਬਚੇ ਤੇ ਹੈ ਨਾ ਅਤੇ ਬਾਅਦ ਲਓ ਮੈਨੂੰ ਪਾਸ ਆਨ ਕਰ ਦੂੰ ਪਰ ਹੁਣ ਸਟੈਂਪ ਡਿਊਟੀ ਇਹ ਵੋ ਇਹ ਸਾਰਾ ਫਿਰ ਉਹ ਮਿਕਸ ਅਪ ਜਿਹਾ ਹੋ ਜਾਂਦਾ
3: ਵੱਧ ਤੋਂ ਵੱਧ ਡਿਸਕਸ ਕਰਨਾ ਜ਼ਰੂਰੀ ਆ ਤੁਸੀਂ ਜੇ ਕੁਛ ਕਰ ਵੀ ਰਹੇ ਹੋ ਤਾਂ
2: ਜਿਹਨੂੰ ਆਪਾਂ ਕਹਿੰਦੇ ਸਮਥਿੰਗ ਔਨ ਦਾ ਪੇਪਰ
3: ਇਕੱਲੀ ਇਕੱਲੀ ਚੀਜ਼ ਜਿਹੜੀ ਆ ਮਤਲਬ ਆਪਾਂ ਜੇ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿਣਾ ਅਤੇ ਹੌਲੀ ਹੌਲੀ ਆਪਾਂ ਲੋਗ ਲੂਗ ਜੇ ਭਰਨੇ ਸਿੱਖ ਲਈਏ ਆਪਾਂ
2: ਹਾਂਜੀ ਕਿਉਂਕਿ ਰਿਲੇਸ਼ਨਸ਼ਿਪ ਜਿਹੜਾ ਤੁਹਾਡਾ ਆਪਸੀ ਸੰਬੰਧ ਨੇ ਉਹਨਾਂ 'ਚ ਫਰਿਕਸ਼ਨ ਨਾ ਆਵੇ ਉਹਨਾਂ 'ਚ ਦਰਾਰ ਨਾ ਆਵੇ ਕਿਉਂਕਿ ਦਰਾਰ ਪੈਸਾ ਹੀ ਪਾਉਂਦਾ ਅਤੇ ਪੈਸੇ ਨੂੰ ਜੇ ਕਾਗਜ਼ 'ਤੇ ਲਿਖ ਲਿਆ ਜਾਵੇ ਕਿਸੇ ਇੰਡੀਪੈਂਡੈਂਟ ਬੰਦੇ ਕੋਲ ਜਾ ਕੇ ਕਿਸੇ ਅਕਾਊਂਟੈਂਟ ਕੋਲ ਜਾ ਕੇ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਕਈ ਵਾਰ ਸਾਡੇ ਆਪਣੇ ਮਨ 'ਚ ਇੱਥੇ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਬਣਾ ਗਿਆ ਜਾਂ ਕੀ ਕੁਛ ਕਰ ਗਿਆ
3: ਉਹਨੂੰ ਪਤਾ ਨਹੀਂ ਕੀ ਫਾਇਦਾ
2: ਹੁਣ 482 'ਚ ਕਈ ਵਾਰ ਬੰਦਿਆਂ ਨੂੰ ਐਜ਼ ਏ ਮਾਈਗ੍ਰੇਸ਼ਨ ਏਜੰਟ ਸਮਝਾਉਣਾ ਪੈਂਦਾ ਵੀ ਤੂੰ $1,00,000 'ਚ ਪੈਣਾ ਉਹਨੂੰ ਉਸ ਬੰਦੇ ਨੂੰ ਅਤੇ ਉਹਦਾ ਪ੍ਰੋਫਿਟ ਹੀ $1,00,000 ਆ ਹੈ ਨਾ ਉਹ ਬਿਜ਼ਨਸ ਸਸਟੇਨ ਕਿੱਦਾਂ ਕਰੂਗਾ ਵੀ ਤੇਰਾ ਉਸ ਲਿਹਾਜ਼ ਨਾਲ ਬਣਨਾ ਨਹੀਂ ਅਨਲੈਸ ਕਿ ਜਿਹੜਾ ਇਹ ਬਿਜ਼ਨਸ ਆ ਘੱਟੋ ਘੱਟ ਇਹ 2,00,000-3,00,000-4,00,000 ਦਾ ਪ੍ਰੋਫਿਟ ਜਾਂ ਮਾਰਜਨ ਹੋਣ ਉਹਦੇ ਤਾਂ ਤੇਰਾ ਬਣਦਾ ਪਰ ਉਹ ਫਿਰ ਉਹਨੂੰ ਸਮਝਾਇਆ ਜਾਂਦਾ ਬਿਜ਼ਨਸ ਪਲਾਨ ਇੱਦਾਂ ਦੇ ਬਣਾ ਦਿਉ ਆਹ ਕਰ ਦਿਉ ਉਹ ਕਰ ਦਿਉ ਉੱਥੇ ਚਲੋ ਮਹਾਰਾਨਾ ਸਲਾਹਾਂ ਵੀ ਆ ਜਾਂਦੀਆਂ ਪਰ ਆਪ ਨਾ ਕਰਿਆ ਕਰੋ ਅਜ਼ਿਊਮ ਨਾ ਕਰਿਆ ਕਰੋ ਕਿਸੇ ਸਿਆਣੇ ਨੂੰ ਪੁੱਛ ਲਿਆ ਕਰੋ
3: ਕਿਸੇ ਦਾ ਦੱਸਿਆ
2: ਭਾਜੀ ਇਹ ਜਿਵੇਂ ਅਕਸਰ ਬੜੀ ਰਣਜੋਤ ਇਹ ਹੈਗੀ ਉਹ ਭਾਜੀ ਇਹ ਸਪੋਂਸਰ ਕਰ ਸਕਦੇ ਸੀ ਇਹਨਾਂ ਨੇ ਮੈਨੂੰ ਕੀਤਾ ਨਹੀਂ ਇਹ ਇੱਕ ਬਹੁਤ ਹੀ ਕਾਮਨ ਡਾਇਲੋਗ ਆ ਜਿਹੜਾ ਲੋਕ ਭਰੇ ਮਨ ਨਾਲ ਦੱਸਦੇ ਆ ਅਸਲ 'ਚ ਕਈ ਵਾਰ ਉਹ ਨਹੀਂ ਕਰ ਸਕਦੇ ਹੁੰਦੇ
3: ਇਹ ਤਾਂ ਬਹੁਤ ਵੱਡੀ ਵੱਡੇ ਵਹਿਮ ਹੈ ਨਾ ਖਾਸ ਤੌਰ ਦੇ ਉੱਤੇ ਜਿਹੜੇ ਪਿੰਡਾਂ 'ਚ ਬੈਠੇ ਮਾਪੇ ਨੇ ਨਾ ਉਹਨਾਂ ਨੂੰ ਇਹ ਬਹੁਤ ਚੀਜ਼ ਦਾ ਵਹਿਮ ਹੈ ਕਿਉਂਕਿ ਹੁੰਦਾ ਇੱਦਾਂ ਵਾ ਮੈਂ ਵੀ ਇੱਕ ਦੋ ਚੀਜ਼ਾਂ ਮੇਰੇ ਨਾਲ ਵੀ ਇੱਦਾਂ ਦੀਆਂ ਸੁਣਨ ਅਤੇ ਉਹਦੇ 'ਚ ਜਿਹੜੇ ਉੱਥੇ ਬੈਠੇ ਮਾਂ ਪਿਓ ਨੇ ਉਹਨਾਂ ਨੂੰ ਨਹੀਂ ਪਤਾ ਪਰ ਇੱਥੋਂ ਹੀ ਜਿਹੜੇ ਸਾਡੇ ਕੋਈ ਭਾਈ ਬੰਧੂ ਨੇ ਨਾ ਮੰਨ ਲਓ ਹੁਣ ਮੈਂ ਹਾਂ ਅਤੇ ਤੁਸੀਂ ਮੇਰੇ ਪਿੰਡ ਦੇ ਹੋ ਜਾਂ ਉੱਥੇ ਜਾਣਦੇ ਹੋ ਇਹੋ ਹੀ ਸਲਾਹਾਂ ਦਿੰਦੇ ਆ ਵੀ ਉਹ ਤੁਹਾਡਾ ਉਹ ਹੈਗਾ ਨਾ
2: ਉਹ ਕਰ ਦੂਗਾ
3: ਉਹਦੇ ਉਹ ਕਰ ਸਕਦਾ ਪਤਾ ਉਹਨਾਂ ਨੂੰ ਵੀ ਕੁਛ ਨਹੀਂ ਆ ਵੀ ਕੀ ਹੁੰਦਾ ਵਾ ਕੀ ਨਹੀਂ ਕਰ ਸਕਦਾ ਸਿਰਫ ਐਵੇਂ ਸਲਾਹ ਦੇਣੀ ਅਗਲੇ 'ਚ ਵਿਗਾੜ ਪਾਉਣਾ ਬਸ ਹੁਣ ਉਹਨਾਂ ਨੂੰ ਬੰਦਾ ਸਮਝਾ ਵੀ ਨਹੀਂ
2: ਹੋ ਸਕਦਾ ਉਹਦਾ ਮਕਸਦ ਨਾ ਵੀ ਹੋਵੇ ਵਿਗਾੜ ਪਾਉਣ ਦਾ ਉਹਨੂੰ ਸਮਝ ਹੀ ਇੰਨੀ ਕੁ ਹੋਵੇ ਇੱਦਾਂ ਵੀ ਹੈਗਾ
3: ਐਵੇਂ ਨਜਾਇਜ਼ ਤੁਸੀਂ ਕੋਈ ਸਲਾਹਕਾਰ ਨਹੀਂ ਹੋ ਸਕਦੇ ਤੁਸੀਂ ਸਿਰਫ ਇੱਥੇ ਰਹਿ ਰਹੇ ਹੋ ਹਾਲੇ ਤੱਕ ਤੁਸੀਂ ਕੋਈ ਕਿਸੇ ਚੀਜ਼ ਦੇ ਸਪੈਸ਼ਲਿਸਟ ਨਹੀਂ ਹੋ ਸੋ ਇਸ ਕਰਕੇ ਇਹੋ ਜਿਹਾ ਕੋਈ ਵੀ ਗੱਲਬਾਤ ਉੱਦਾਂ ਦੀ ਨਾ ਕੀਤੀ ਜਾਵੇ ਜਿਹਦੇ ਕਰੇ ਬਾਰੇ ਬਹੁਤ ਜ਼ਿਆਦਾ
2: ਜ਼ਰੂਰ ਕਰ ਲਈਏ ਆਪਾਂ ਜਾਣ ਲੱਗੇ ਜਿਹੜੀ ਮਾਫ਼ੀ ਮੰਗਦੇ ਹੁੰਦੇ
3: ਹਾਂ ਮਾਫ਼ੀ ਵੀ ਮੰਗ ਲੈਂਦੇ ਪਹਿਲਾਂ ਮੈਸੇਜ ਪੜ੍ਹ ਲਈ ਆਪਾਂ ਅਤੇ ਹਰਸ਼ਪ੍ਰੀਤ ਜੀ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਇਨਫੋਰਮੇਟਿਵ ਸੀ ਇਕਬਾਲ ਸਿੰਘ ਜੀ ਅਤੇ ਹਰਸ਼ਪ੍ਰੀਤ ਜੀ ਬ੍ਰਿਸਬੇਨ ਤੋਂ ਮੈਸੇਜ ਕਰਦੇ ਨੇ ਬਹੁਤ ਧੰਨਵਾਦ ਤੁਹਾਡਾ ਸਿਮਰਨ ਜੀ ਕਹਿੰਦੇ ਕਿ ਬਸ ਸਾਡੇ ਵਰਗਾ ਬੰਦਾ ਤਾਂ ਅੱਜ ਤੋਂ ਬਾਅਦ ਉਮਰ ਇੱਦਾਂ ਹੀ ਦੱਸਿਆ ਕਰੂਗਾ ਕਿ ਇਸ ਸਾਲ 5 ਪੁਆਇੰਟ ਦਾ ਹਾਂ ਮੈਂ ਅਗਲੇ ਸਾਲ ਮੇਰਾ ਕੁਛ ਨਹੀਂ ਰਹਿਣਾ ਅਗਲੇ ਸਾਲ ਮੈਂ 0 ਪੁਆਇੰਟ ਹੋ ਜਾਵਾਂ ਸਤਿ ਸ਼੍ਰੀ ਅਕਾਲ ਜੀ ਅਤੇ ਕਹਿੰਦੇ ਨੇ ਕਿ ਵੈਰੀ ਹਾਰਟ ਟਚਿੰਗ ਸੀ ਅੱਜ ਦੀ ਸਟੋਰੀ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਪ੍ਰੀਤਿੰਦਰ ਭਾਅ ਜੀ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਅਤੇ ਭਾਅ ਜੀ ਪਲੀਜ਼ ਕਹਿੰਦੇ ਪੁੱਟ ਦਿਸ ਯੂ ਔਨ ਪੋਡਕਾਸਟ ਹਾਂਜੀ ਜ਼ਰੂਰ ਜੀ ਬੁੱਧਵਾਰ ਵਾਲਾ ਦਿਨ ਸਾਡਾ ਜਿਹੜਾ ਹੁੰਦਾ ਉਹ ਪੋਡਕਾਸਟ 'ਤੇ ਜ਼ਰੂਰ ਪੈ ਜਾਂਦਾ ਅਤੇ ਘੁੰਮਣ ਜੀ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਬਜਟ ਤਾਂ ਸਮੇਂ ਕਰ ਜਾਂਦੀ ਹੈ ਧਮਾਕਾ ਉਹ ਨੌਜਵਾਨ ਮੁੰਡੇ ਕੁੜੀਆਂ ਰਹਿ ਗਏ ਕੁਵਾਰੇ ਜਿਨ੍ਹਾਂ ਨੇ ਚੜ੍ਹਦੇ ਸਾਲ ਹੀ ਲੱਗਣਾ ਸੀ ਅਜੇ ਠਾਕਾ ਮਿਹਨਤ ਤਾਂ ਗੱਭਰੂਆਂ ਨੇ ਬੜੀ ਕੀਤੀ ਲੱਗਦਾ 1 ਜੁਲਾਈ ਨੂੰ ਫਿਰ ਫਸੂ ਫੁੱਸ ਕਰ ਜਾਏਗਾ ਸੁੱਕਾ ਉਦੋਂ ਕਦੇ ਕੋਈ ਮੁੜਿਆ ਨਹੀਂ ਜਦੋਂ ਸਾਹਮਣੇ ਪੰਜਾਬ ਪੁਲਿਸ ਦਾ ਮਿਲ ਜੇ ਨਾਕਾ। ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲਣਾ ਪੰਜਾਬੀਆਂ ਨੂੰ, ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ, ਆਈਪੋਡ, ਫੋਨ ਅਤੇ ਗੇਮਾਂ ਨੇ ਵਿਗਾੜ ਦੇਣੇ ਨੇ 21ਵੀਂ ਸਦੀ ਦੇ ਜਵਾਕਾਂ। ਅਤੇ ਲਿਖਾਰੀ, ਗਾਇਕ ਅਤੇ ਗਾਣੇ ਕੰਪੋਜ਼ ਕਰਕੇ ਹੀ ਵਰਲਡਵਾਈਡ ਮਸ਼ਹੂਰ ਹੋ ਗਿਆ ਇਹ ਕਾਕਾ। ਲੰਮੀ ਡਰਾਈਵਿੰਗ ਤੋਂ ਬਾਅਦ ਭੁੱਲਿਓ ਨਾ ਬੋਡੀ ਸਟ੍ਰੈਚ ਅਤੇ ਪਿੱਠ ਦਾ ਕੜਾਕਾ, ਕਹਿੰਦਾ ਘੁੰਮਣ। ਕਈਆਂ ਨੂੰ ਤਾਂ ਬਸ ਸਾਰੀ ਉਮਰ ਆਪਣੀ ਗੱਲਬਾਤ ਦੱਸਣ 'ਤੇ ਕਰਦਾ ਹੀ ਰਹਿ ਜਾਂਦਾ ਹੈ, ਕਰਨ ਦਾ ਹੀ ਰਹਿ ਜਾਂਦਾ ਹੈ ਚਾਕਾ। ਧੰਨਵਾਦ ਜੀ ਤੁਹਾਡਾ। ਤੇ ਸੰਦੀਪ ਰੱਖੜੀ ਕਹਿੰਦੇ ਬਹੁਤ ਵਧੀਆ ਗੱਲਬਾਤ ਹੋਈ ਜੀ,
2: ਟਰੱਕ 'ਚ ਬੈਠੇ ਬੈਠੇ ਲਿਖ ਮਾਰਦੇ ਆ।
3: ਹਾਂ, ਨਾਲ ਦੀ ਨਾਲ ਹੀ
2: ਲੱਕ ਪਹਿਲਾਂ ਜਿਹਾ ਨਹੀਂ ਰਿਹਾ, ਕਠੋਰ ਹੋ ਗਿਆ।
3: ਅਤੇ ਵਰਿੰਦਰ ਜੀ ਦਾ ਧੰਨਵਾਦ ਕਰਦੇ ਨੇ, ਅਤੇ ਧੰਨਵਾਦ ਦੱਸਿਆ ਵੀ ਸਭ ਕਹਿੰਦੇ ਕਿ ਇਸ ਟਰੂ ਜੀ ਪਿਛਲੇ ਸਾਲ ਕਹਿੰਦੇ ਕਿ ਟੈਕਸ ਰਿਫੰਡ ਦੇ ਲਈ ਏਜੰਟ ਨੂੰ $150 ਦਿੱਤੇ, ਵੀ ਵਾਪਸ ਆਏ ਉਹਨਾਂ ਨੂੰ $39। ਲਾਲ ਜੀ ਨੇ ਕਹਿੰਦੇ ਪਿਛਲੇ ਸਾਲ ਟੈਕਸ ਰਿਫੰਡ ਨੂੰ $150 ਦਿੱਤਾ ਸੀ ਅਤੇ $39 ਵਾਪਸ ਆਏ। ਹਾਂ, ਇਹ ਤਾਂ ਹੁੰਦਾ ਹੀ ਆ, ਵੇਖੋ ਹੈ ਨਾ, ਇਹ ਤਾਂ ਹੁਣ ਸਾਨੂੰ ਸਮਝਣੇ ਪੈਣਾ। ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਇੰਜੋਇੰਗ, ਇਹ ਤਾਂ ਹੋ ਸਕਦਾ ਵੀ ਉਹ ਪੱਲਿਓਂ ਵੀ ਦੇਣੇ ਪੈਂਦੇ, ਤਾਂ ਵੀ ਦੇਣੇ
2: ਬਹੁਤ ਲੋਕਾਂ ਨੂੰ ਪੈਂਦੇ ਜੀ, ਪੱਲਿਓਂ ਵੀ ਦੇਣੇ ਪੈਂਦੇ।
3: ਅਤੇ ਕਹਿੰਦੇ ਇੰਜੋਇੰਗ ਵਿਦ ਚਾਹ ਐਂਡ ਧੁੱਪ, ਅਤੇ ਬਹੁਤ ਮਿਹਰਬਾਨੀ ਜੀ। ਅਤੇ ਗੁੱਡ ਮੋਰਨਿੰਗ ਅਤੇ ਹਾਂਜੀ ਦੇ ਪਰਿਵਾਰ ਦੇ ਲਈ, ਅਤੇ ਕਹਿੰਦੇ ਨੇ ਅਤੇ ਜਪਪਾਲ ਜੀ, ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ, ਹੈਲੋ, ਆਈ ਮਿਸ ਦਾ ਪ੍ਰੋਗਰਾਮ, ਆਈ ਵਾਜ਼ ਵੰਡਰਿੰਗ ਇਫ ਯੂ ਕੁੱਡ ਟੈਲ ਮੀ ਵੈਨ ਦਾ ਰਿਪੀਟ ਟੈਲੀਕਾਸਟ ਇਜ਼ ਸਕੈਜੂਲਡ। ਹਾਂਜੀ, ਇਸ ਟਾਈਮ ਦੇ ਉੱਤੇ ਆਪਾਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ, ਅਤੇ ਨਵਪ੍ਰੀਤ ਜੀ, ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਉਹ 1 ਵਜੇ ਸਿਡਨੀ ਸਟੇਸ਼ਨ ਤੁਸੀਂ ਸਾਡਾ ਟਿਊਨ ਇਨ ਕਰ ਲਿਓ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ, ਅਤੇ ਫ੍ਰੀਕੁਐਂਸੀ 1674 AM ਦੇ ਉੱਤੇ ਤੁਸੀਂ ਸੁਣ ਸਕਦੇ ਹੋ ਕਾਰਾਂ ਦੇ ਵਿੱਚ, ਅਤੇ ਜੇਕਰ ਤੁਸੀਂ ਨਹੀਂ ਤਾਂ ਫਿਰ ਤੁਸੀਂ ਔਨਲਾਈਨ ਕਿਤੇ ਵੀ ਬੈਠੇ ਤੁਸੀਂ ਸਿਡਨੀ ਸਟੇਸ਼ਨ ਸਾਡੀ ਐਪਲੀਕੇਸ਼ਨ ਦੇ ਉੱਤੇ ਸਵਿੱਚ ਕਰ ਲਿਓ, ਜਾਂ ਵੈਬਸਾਈਟ ਦੇ ਉੱਤੇ ਸਿਡਨੀ ਸਟੇਸ਼ਨ ਦੇ ਉੱਤੇ ਤੁਸੀਂ ਸਵਿੱਚ ਕਰ ਲਿਓ, ਅਤੇ 1 ਵਜੇ ਪ੍ਰੋਗਰਾਮ ਸੁਣੋਗੇ। ਅਤੇ ਜੇ ਦੁਪਹਿਰੇ ਵੀ ਤੁਹਾਡੇ ਕੋਲ ਟਾਈਮ ਨਾ ਹੋਵੇ ਤਾਂ ਫਿਰ ਮੈਲਬਰਨ ਸਟੇਸ਼ਨ ਦੇ ਉੱਤੇ ਇਹੀ ਪ੍ਰੋਗਰਾਮ 8 ਵਜੇ ਫਿਰ ਦੁਬਾਰਾ ਤੁਹਾਡੇ ਨਾਲ ਸਾਂਝਾ
2: ਕੀਤਾ ਜਾਵੇਗਾ। ਸਿਆਣੀ ਉਮਰ ਦੇ ਲੋਕ ਪੁੱਛ ਲੈਂਦੇ ਆ ਵੀ ਯਾਰ ਉੱਥੇ ਤਾਂ ਮੈਲਬਰਨ ਲਿਖਿਆ ਆਉਂਦਾ, ਉਹ ਭਾਈ ਮਾੜਾ ਜਿਹਾ ਅੰਗੂਠਾ ਸਜੇ ਜੇ ਨੂੰ ਘਸਾ ਦਿਆ ਕਰੋ ਅਤੇ ਸਿਡਨੀ ਉੱਥੇ ਪ੍ਰਗਟ ਹੋ ਜਾਣਾ
3: ਜੀ,
2: ਨਾਲ ਹੀ ਉਦੋਂ ਅੱਗੇ ਗੁਰਬਾਣੀ ਦਾ ਚੈਨਲ ਵੀ ਸਾਡਾ ਹੈਗਾ ਜੀ।
3: ਹਾਂਜੀ, ਸੋ ਮੈਲਬਰਨ ਆ, ਅਤੇ ਤੁਸੀਂ ਸੱਜੇ ਨੂੰ ਸਲਾਈਡ ਕਰੋਗੇ, ਸਕਰੋਲ ਕਰੋਗੇ, ਸਲਾਈਡ ਸਕਰੋਲ ਕਰੋਗੇ,
2: ਸਕਰੋਲ ਕਰ ਲਓ,
3: ਹਾਂ, ਜਿੱਦਾਂ ਪਿੱਛੇ ਵਾਲਾ ਬੂਹਾ ਨਹੀਂ ਖੋਲੀਦਾ ਜਿੱਦਾਂ, ਉੱਦਾਂ ਉਹਨੂੰ ਤੁਸੀਂ ਕਰੋਗੇ, ਅਤੇ ਇੱਕ ਪਾਸੇ ਨੂੰ ਗੁਰਬਾਣੀ 24 ਘੰਟੇ ਤੁਹਾਨੂੰ ਚੈਨਲ ਮਿਲ ਜੂਗਾ, ਅਤੇ ਦੂਸਰੇ ਪਾਸੇ ਨੂੰ ਕਰੋਗੇ ਤਾਂ ਸਿਡਨੀ ਮਿਲ ਜੂਗਾ, ਅਤੇ ਤੁਹਾਨੂੰ ਵਿਚਕਾਏ ਤੁਹਾਨੂੰ ਮੈਲਬਰਨ ਮਿਲ ਜੂ
2: ਸ਼ਹਿਰ ਆ
3: ਜੀ, ਅਤੇ ਉਸ ਹਿਸਾਬ ਨਾਲ ਤੁਸੀਂ ਤਿੰਨੇ ਚਲਾ ਕੇ ਅਤੇ ਵੇਖਿਆ ਕਰੋ, ਅਤੇ ਕੋਈ ਵੀ ਤੁਹਾਡੀ ਫੀਡਬੈਕ ਹੁੰਦੀ ਆ ਅਤੇ ਉਹ ਵੀ ਤੁਸੀਂ ਸਾਡੇ
2: ਨਾਲ ਇੱਕ ਬੇਨਤੀ ਸਾਡੀ ਇਹ ਵੀ ਪ੍ਰਵਾਨ ਕਰੋ, ਬਹੁਤ ਸਾਰੇ ਲੋਕ ਆ ਜਿਹੜੇ ਜਾਣਦੇ ਹੀ ਨਹੀਂ ਕਿ ਐਪ 'ਤੇ ਹੈਗੇ ਆ, ਜੇ ਤੁਸੀਂ ਆਲੇ ਦੁਆਲੇ 'ਚ ਤੁਹਾਡਾ ਥੋੜ੍ਹਾ ਜਿਹਾ ਪ੍ਰਚਾਰ ਕਰ ਦਿਉ ਤਾਂ ਤੁਹਾਡੇ ਵਰਗਾ ਕੋਈ ਨਹੀਂ, ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਹਾਡੀ ਇਹ ਮਿਹਰਬਾਨੀ ਜਾਂ ਅਸੀਂ ਥੈਂਕਫੁਲ ਹੋਵਾਂਗੇ ਕਿ ਤੁਸੀਂ ਇਹਦਾ ਜਾਗ ਅੱਗੇ ਵੀ ਲਾਇਆ ਕਰੋ। ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗ ਸਕਦੀਆਂ ਤਾਂ ਕਿਸੇ ਹੋਰ ਨੂੰ ਵੀ ਲੱਗ ਸਕਦੀਆਂ, ਸੋ ਆਪਣੀ ਸਰਕਲ ਵਿੱਚ ਭਾਵਾਂ ਆਪਣੇ ਹੱਥ ਨਾਲ ਹੀ ਜਾ ਕੇ, ਹੈ ਨਾ, ਜੇ ਤੁਸੀਂ ਸੋਝੀ ਰੱਖਦੇ ਹੋ ਫੋਨ ਕਈ ਬਜ਼ੁਰਗਾਂ ਤੋਂ ਚਲੋ ਨਹੀਂ ਚਲਾ ਹੁੰਦੇ, ਆਪ ਉਹਨਾਂ ਦੇ ਅਪਲੋਡ ਕਰ ਦਿਆ ਕਰੋ ਆਈਟਿਊਨ 'ਤੇ ਜਾ ਕੇ ਜਾਂ ਐਂਡਰੋਇਡ 'ਚ, ਹੈ ਨਾ, ਪਲੇ ਸਟੋਰ 'ਤੇ ਜਾ ਕੇ ਰੇਡੀਓ ਹਾਂਜੀ ਲਿਖਿਆ ਅਤੇ ਨਾਲ ਹੀ ਟੈਪ ਕਰਕੇ ਦੱਸਤਾ ਵੀ ਭਾਈ ਆ ਇੱਦਾਂ ਚੱਲਦਾ, ਕਿਉਂਕਿ ਉਹ ਕਈ ਵਾਰ ਓਹਲੇ 'ਚ ਹੀ ਹੁੰਦੇ ਆ ਬਹੁਤ ਸਾਰੇ ਲੋਕ।
3: ਬਿਲਕੁਲ, ਇਹਦੇ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ, ਉਹਦੇ ਨਾਲ ਇਹ ਕਿ ਜਿੰਨੇ ਵੀ ਵੱਧ ਤੋਂ ਵੱਧ ਡਾਊਨਲੋਡ ਸਾਡੇ ਹੋਣਗੇ, ਰੋਜ਼ ਨਹੀਂ ਚਲੋ ਇੱਦਾਂ ਨਹੀਂ, ਪਰ ਜਿੱਦਣ ਕਿ
2: ਪਰਿਵਾਰ ਵੱਧਦਾ ਜੀ ਉਹਦੇ ਨਾਲ,
3: ਤੁਹਾਨੂੰ ਕੋਈ ਚੀਜ਼ ਚੰਗੀ ਲੱਗੇ, ਤੁਹਾਨੂੰ ਲੱਗੇ ਕਿ ਹਾਂ ਆਪਾਂ ਕੁਛ ਠੀਕ ਕੀਤਾ ਕੁਛ, ਅਤੇ ਉੱਦਣ ਤੁਸੀਂ ਸਾਨੂੰ ਗਿਫਟ ਦੇ ਤੌਰ ਦੇ ਉੱਤੇ ਸਾਡੀ ਐਪਲੀਕੇਸ਼ਨ ਜਿਹੜੀ ਉਹ ਸ਼ੇਅਰ ਕਰ ਦਿਆ ਕਰੋ ਜਾਂ ਡਾਊਨਲੋਡ ਕਰਵਾ ਦਿਆ ਕਰੋ। ਸੋ ਇਸ ਟਾਈਮ ਦੇ ਉੱਤੇ ਤੁਸੀਂ ਸਾਡੀ ਜੇ ਮਦਦ ਕਰਦੇ ਹੋ, ਅਤੇ ਸਾਡੀ ਉਹਦੇ ਨਾਲ ਇਹ ਮਦਦ ਹੋ ਜਾਂਦੀ ਹੈ ਕਿ ਜਦੋਂ ਆਪਾਂ ਕਿਸੇ ਦੇ ਨਾਲ ਐਡ ਵਗੈਰਾ ਦੀ ਕੋਈ ਗੱਲਬਾਤ ਕਰਨੀ ਤਾਂ ਉੱਥੇ ਸਾਡੇ ਕੋਲ ਡਾਟੇ ਸੋਹਣੇ ਹੋ ਜਾਂਦੇ ਵਿਖਾਉਣ ਦੇ ਲਈ
2: ਜੀ, ਕਿਉਂਕਿ ਸਾਡੇ ਲਈ ਵੀ ਸਸਟੇਨੇਬਿਲਿਟੀ ਬਹੁਤ ਜ਼ਰੂਰੀ ਹੈ। ਹੁਣ ਬਜਟ 'ਚ ਅਸੀਂ $800 billion ਦੀ ਅੱਜ ਗੱਲ ਕੀਤੀ ਹੈ, ਤਾਂ ਗੁਜ਼ਾਰੇ ਜੋਗਾ ਵਿੱਚੋਂ, ਹੈ ਨਾ, $5,000-4,000 ਸਾਨੂੰ ਵੀ ਜੇ ਕਿਤੇ ਆ ਜਾਏ ਤਾਂ ਇਹ ਰੇਡੀਓ ਚੱਲਦਾ ਰੱਖਣ 'ਚ ਬੜੀ ਮਦਦ ਮਿਲੂਗੀ।
3: ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਬਾਕੀ ਜਿਹੜੇ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲ ਕਰ ਰਹੇ ਹਾਂ, ਮਹਿੰਗਾਈ 'ਤੇ ਗੱਲ ਕਰ ਰਹੇ ਹਾਂ, ਆਪਾਂ ਮਹਿੰਗਾਈ 'ਤੇ ਗੱਲ ਕੀਤੀ ਆ, ਪਰਿਵਾਰਾਂ ਨੂੰ ਚਲਾਉਣ ਦੀ ਗੱਲ ਕੀਤੀ ਆ, ਕਾਰੋਬਾਰਾਂ ਦੇ ਉੱਤੇ, ਸਮਾਲ ਬਿਜ਼ਨਸ ਦੇ ਉੱਤੇ ਬੋਝ ਦੀ ਗੱਲ ਆ, ਅਤੇ ਆਪਾਂ ਵੀ ਤੁਹਾਡੇ 'ਚ ਹੀ ਆਉਂਦੇ ਹਾਂ
2: ਜੀ। ਅਸੀਂ ਕੋਸ਼ਿਸ਼ ਇਹੀ ਰਹਿੰਦੀ ਆ ਜੀ ਕਿ, ਹੈ ਨਾ, ਉਹ ਗੱਲ ਕਰੀਏ ਜਿਹੜੀ ਤੁਹਾਡੇ ਦਿਲ ਲੱਗੇ। ਬਾਕੀ ਤੁਹਾਡੇ ਸੁਝਾਅ, ਫੀਡਬੈਕ, ਉਹਦੇ ਲਈ ਤੁਸੀਂ ਮੋਰ ਦੈਨ ਵੈਲਕਮ ਹੋ। ਤੁਸੀਂ ਸਾਨੂੰ, ਹੈ ਨਾ, ਸਿੱਧਾ ਫੋਨ ਕਰ ਸਕਦੇ ਹੋ, ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਕੋਮੈਂਟ ਕਰ ਸਕਦੇ ਹੋ, ਇਨਬੋਕਸ ਕਰ ਸਕਦੇ ਹੋ। ਸਾਡੇ ਰਾਹ ਤੁਹਾਡੇ ਲਈ ਖੁੱਲ੍ਹੇ ਆ, ਕਿਉਂਕਿ ਸਾਡੀ ਆਵਾਜ਼ ਲਈ ਤੁਹਾਡੇ ਰਾਹ ਖੁੱਲ੍ਹੇ ਆ। ਅਸੀਂ ਤੁਹਾਡੇ ਦਰ ਦਰਵਾਜ਼ੇ ਪਹੁੰਚਦੇ ਹਾਂ ਆਪਣੀ ਆਵਾਜ਼ ਨਾਲ, ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਅਤੇ ਦੁਤਰਫਾ ਗੱਲਬਾਤ ਜਦ ਹੁੰਦੀ ਹੈ ਸਾਨੂੰ ਹੋਰ ਵੀ ਚੰਗਾ ਲੱਗਦਾ। ਅਤੇ ਜਿੱਡਾ ਵੱਡਾ ਪਰਿਵਾਰ ਹੋਊਗਾ, ਉਨੀਆਂ ਗੱਲਾਂ ਸਾਡੀਆਂ ਇੱਕ ਦੂਜੇ ਨਾਲ ਖੁੱਲ੍ਹ ਕੇ ਹੋਣਗੀਆਂ ਤਾਂ ਮਸਲੇ ਵਿਚਾਰੇ ਜਾ ਸਕਦੇ ਆ, ਉਹਨਾਂ ਦੇ ਹੱਲ ਕੱਢੇ ਜਾ ਸਕਦੇ ਆ, ਇੱਕ ਦੂਜੇ ਨੂੰ ਹੌਸਲਾ ਦਿੱਤਾ ਜਾ ਸਕਦਾ।
3: ਜੀ ਧੰਨਵਾਦ। ਅਤੇ ਆਪਣਾ ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਸਾਰਾ ਪ੍ਰੋਗਰਾਮ ਸੁਣਿਆ, ਦਿਨ ਤੁਹਾਡਾ ਮੰਗਲਮਈ ਰਹੇ। ਰਾਧੇ ਰਾਧੇ। ਵੀ ਰਿਸੀਵਡ ਵੈਰੀ ਗੁੱਡ ਇਨਫੋਰਮੇਸ਼ਨ ਟੂਡੇ ਅਤੇ ਆਈ ਲਿਸਨ ਟੂ ਇਟ ਕੰਪਲੀਟਲੀ। ਧੰਨਵਾਦ ਜੀ ਤੁਹਾਡਾ। ਅਤੇ ਵਿਸ਼ਾਲ ਅੰਜਲੀ ਕਹਿੰਦੇ ਨੇ ਕਿ ਇਹਨਾਂ ਦੀ ਕਾਰ ਦੇ ਵਿੱਚ ਕਹਿੰਦੇ 60-74 ਫ੍ਰੀਕੁਐਂਸੀ ਨਹੀਂ ਆ ਰਹੀ ਅਤੇ ਐਪ ਇਜ਼ ਐਨ ਆਪਸ਼ਨ ਸੋ ਵਿਚ ਇਜ਼ ਆਲਵੇਜ਼ ਆਈ ਯੂਜ਼ ਬਟ ਕੋਈ ਹੋਰ ਕਹਿੰਦੇ ਨੇ ਕਿ ਵਰਕ ਅਰਾਊਂਡ ਹੈ। ਹੋਰ ਫਿਰ ਐਪਲੀਕੇਸ਼ਨ ਆ ਜੀ ਜਿਹੜਾ ਡਾਇਲਪ ਸੀ ਸਰਵਿਸ ਉਹ ਬੰਦ ਹੋ ਚੁੱਕੀ, ਅੱਜ ਕੱਲ੍ਹ ਉਹ ਸਰਵਿਸ ਬੰਦ ਹੋ ਚੁੱਕੀਆਂ ਨੇ। ਸੋ ਐਪਲੀਕੇਸ਼ਨ ਹੀ ਤੁਹਾਡੇ ਕੋਲ ਇੱਕ ਵਿਕਲਪ ਆ, ਇੱਕ ਜਾਂ ਫਿਰ ਦੂਸਰਾ ਆ ਵੀ ਗੱਡੀ ਚੇਂਜ ਕਰ ਲਓ।
2: ਹਾਂ ਗੱਡੀ ਫਿਰ ਉਹ ਥੋੜ੍ਹਾ ਜਿਹਾ
3: ਚਾਈਨਾ ਦੀਆਂ ਬਹੁਤ ਸਸਤੀਆਂ ਗੱਡੀਆਂ ਆਈਆਂ।
2: ਜਾਂ ਜੀ ਤੁਹਾਨੂੰ ਮੈਂ ਕਿਉਂਕਿ ਆਪਣੇ ਵਰਗੀ ਗੱਲ ਕਰੂੰਗਾ, ਇਹ ਰਣਜੋਤ ਨੇ ਆਪਣੇ ਵਰਗੀ ਗੱਲ ਕੀਤੀ ਹੈ ਥੋੜ੍ਹੀ ਜੀ। ਕਈ ਵਾਰ ਉਹ $25-30 ਦਾ ਨਾ ਡੋਂਗਲ ਜਿਹਾ ਮਿਲ ਜਾਂਦਾ, ਉਹ ਤੁਸੀਂ ਆਪਣੇ ਕਾਰ ਦੇ ਮਾਡਲ ਦੇ ਹਿਸਾਬ ਨਾਲ ਦੇਖ ਲਿਓ, ਕੰਪੈਟੇਬਲ ਹੁੰਦੇ ਆ ਐਂਡਰੋਇਡ ਅਤੇ ਆਈ ਟੀ ਉਹਦੇ ਨਾਲ, ਉਹ ਡੋਂਗਲ ਲਾ ਕੇ ਕਾਰ ਦੇ ਵਿੱਚ ਸਿਸਟਮ ਚਲੇ ਜਾਂਦੇ ਆ ਅਤੇ ਐਪ 'ਤੇ ਫਿਰ ਤੁਹਾਨੂੰ ਵਾਰ ਵਾਰ ਉਂਗਲ ਹੱਥ ਮਾਰਨ ਦੀ ਲੋੜ ਨਹੀਂ ਰਹਿੰਦੀ। ਇੱਕ ਵਾਰ ਤੁਸੀਂ ਉਹ ਪ੍ਰੋਗਰਾਮ ਚਲਾ ਲਿਆ, ਉਹਨੇ ਤੁਹਾਡੇ ਪੈਨਲ 'ਤੇ ਜਾ ਕੇ ਚੱਲਣ ਲੱਗ ਜਾਣਾ ਕਾਰ ਦੇ, ਜਿਹੜਾ ਵਿਜੂਅਲ ਪੈਨਲ ਆ ਉਹ ਬਹੁਤ ਸਾਰੇ ਲੋਕਾਂ ਨੇ ਉੱਦਾਂ ਵੀ ਕੀਤਾ ਹੋਇਆ
3: ਜੀ। ਅਤੇ ਬਾਕੀ ਇੱਕ ਉਹ ਆਪਾਂ ਸ਼ੁਰੂ 'ਚ ਨਾ ਸਾਨੂੰ ਇਹ ਚੀਜ਼ਾਂ ਦਾ ਧਿਆਨ ਹੁੰਦਾ ਸੀ, ਉਦੋਂ ਤਾਂ ਬਹੁਤ ਆਪਾਂ ਦੱਸਦੇ ਹੁੰਦੇ ਹਾਂ, ਹੁਣ ਆਪਾਂ ਨਾ ਕਦੀ ਆਪਾਂ ਉਸ ਚੀਜ਼ ਵੱਲ ਨੂੰ ਧਿਆਨ ਦਿੱਤਾ ਨਾ ਤੁਸੀਂ ਕਦੀ ਦੱਸਿਆ। ਜਿਹਨੂੰ ਜੋ ਪ੍ਰੋਬਲਮ ਆਉਂਦੀ ਆ ਤੁਸੀਂ ਗੱਡੀ ਦੇ ਮਾਡਲ ਦੇ ਨਾਲ ਸਾਨੂੰ ਭੇਜ ਸਕਦੇ ਹੋ। ਕਈ ਵਾਰੀ ਕੀ ਹੁੰਦਾ ਕਿ ਬਹੁਤੀਆਂ ਕਾਰਾਂ ਦੇ ਵਿੱਚ, ਜਿੱਦਾਂ ਪਰਸੋਂ ਹੀ ਮੈਨੂੰ ਭਾਅ ਜੀ ਇੱਥੇ ਰੇਡੀਓ ਹੀ ਕੋਈ ਆਏ ਸੀ ਅਤੇ ਉਹਨਾਂ ਕੋਲ ਪਿਛਲੇ 3 ਸਾਲ ਤੋਂ ਉਹਨਾਂ ਕੋਲ ਗੱਡੀ, ਉਹ ਕਹਿੰਦੇ ਮੇਰੀ ਗੱਡੀ ਦੇ ਵਿੱਚ ਰੇਡੀਓ ਹੀ ਨਹੀਂ ਹੈਗਾ ਅਤੇ ਉਹ ਬੜਾ ਬਾਅਦ 'ਚੋਂ ਫਿਰ ਮੈਂ ਸੈੱਟ ਕਰਕੇ ਦਿੱਤਾ। ਅਸਲ ਵਿੱਚ ਹੁਣ ਜਿਹੜੀਆਂ ਬਹੁਤ ਸਾਰੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਫਸਟ ਟਾਈਮ ਤੁਹਾਨੂੰ ਮੈਨੂਅਲ ਕਈ ਵਾਰੀ ਸੈੱਟ ਕਰਨਾ ਪੈਂਦਾ ਵਾ। ਸੋ ਜੇ ਤੁਸੀਂ ਆਪਣਾ ਮਾਡਲ ਨੰਬਰ ਦੱਸ ਕੇ ਸਾਨੂੰ ਜੇ ਭੇਜੋਗੇ ਆਪਣੀ ਗੱਡੀ ਦੀ ਸੂਰਤ ਹਾਲ, ਹੋ ਸਕਦਾ ਉਹ 'ਚ ਨਾ ਚੱਲਦਾ ਹੋਵੇ, ਪਰ ਹੋ ਸਕਦਾ ਉਹ 'ਚ ਚੱਲਦਾ ਹੋਵੇ ਤੁਹਾਨੂੰ ਪਤਾ ਹੀ ਨਾ ਹੋਵੇ
2: ਜੀ,
3: ਤਾਂ ਉਹਦੇ ਵਿੱਚ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਬਹੁਤੀ ਵਾਰੀ। ਅਤੇ ਜੇ ਤੁਸੀਂ ਆਪ ਥੋੜ੍ਹਾ ਬਹੁਤਾ ਜਾਣਦੇ ਹੋ ਤਾਂ ਮੇਬੀ ਫੋਨ ਦੇ ਉੱਤੇ ਵੀਡੀਓ 'ਤੇ, ਅਤੇ ਨਹੀਂ ਤਾਂ ਇੱਧਰ ਲੰਘਦੇ ਵੜਦੇ ਜੇ ਕਿਤੇ ਤੁਸੀਂ ਆ ਜਾਓ ਤਾਂ ਫਿਰ ਅਸੀਂ ਵੀ ਤੁਹਾਡੀ ਮਦਦ ਕਰ ਸਕਦੇ
2: ਹਾਂ। ਪਰ ਸੱਚ ਜਾਣਿਓ ਐਪ ਵਰਗਾ ਆਸਾਨ ਕੰਮ ਕੋਈ ਨਹੀਂ। ਆਮ ਤੌਰ 'ਤੇ ਤੁਹਾਡੇ ਫੋਨ ਦਾ ਡਾਟਾ ਕਾਰ ਦੇ ਸਿਸਟਮ 'ਚ ਜਾਂਦਾ ਹੀ ਹੁੰਦਾ ਅਤੇ ਉਸ ਲਿਹਾਜ਼ ਨਾਲ ਜੇ ਤੁਸੀਂ ਐਪ ਡਾਊਨਲੋਡ ਕਰਕੇ ਐਪ ਥਰੂ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ। ਉਹਦੀ ਵੋਇਸ ਦੀ ਕੁਆਲਿਟੀ, ਕਿਉਂਕਿ ਹੁਣ 99% ਜਿਹੜਾ ਆਸਟ੍ਰੇਲੀਆ ਦਾ ਜਿਹੜਾ ਏਰੀਆ ਉਹ ਫੋਨਾਂ ਨਾਲ ਕਨੈਕਟਡ ਆ ਇਨ ਟਰਮਸ ਆਫ ਨੈੱਟਵਰਕਿੰਗ, ਸੋ ਉਹਦੇ 'ਚ ਤੁਹਾਨੂੰ ਉਹ ਸ਼ਿਕਾਇਤ ਨਹੀਂ ਆਊਗੀ ਕਿ ਭਾਈ ਇਹ ਅਸੀਂ ਇਸ ਪਾਸੇ ਗਏ ਸੀ ਰਿਸੈਪਸ਼ਨ ਘੱਟ ਗਈ, ਜੇ 1674 'ਤੇ ਉਹ ਨਹੀਂ ਆਉਂਦਾ। ਜ਼ਾਹਰਾ ਤੌਰ 'ਤੇ ਮੈਲਬਰਨ 'ਚ ਨਾ ਕਈ ਜਗ੍ਹਾ ਉਹ ਚੱਲਦਾ ਵੀ ਹੈ, ਕਈ ਫ੍ਰੀਕੁਐਂਸੀਆਂ ਬੜੀ ਈਜ਼ੀਲੀ ਚੱਲਦੀਆਂ, ਜੇ ਤੁਹਾਨੂੰ ਉਹ ਆਸਾਨ ਲੱਗਦਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ। ਪਰ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਐਪ ਬਹੁਤ ਆਸਾਨ ਲੱਗਦੀ ਆ, ਬੜੀ ਈਜ਼ੀ ਟੂ ਯੂਜ਼ ਆ।
3: ਥੋੜ੍ਹੇ ਉਹਦੇ 'ਚ ਇਹ ਵੀ ਹੁੰਦਾ ਵਾ ਵੀ ਕੁਆਲਿਟੀ ਵਾਈਜ਼ ਵੀ,
2: ਨਾਲੇ ਪੁਰਾਣੇ ਪ੍ਰੋਗਰਾਮ ਸੁਣਨੇ ਆ, ਤੁਸੀਂ ਕੋਈ ਪੋਡਕਾਸਟ ਸੁਣਨਾ ਵਾ, ਉੱਥੇ ਸਾਰਾ ਸੈਕਸ਼ਨਸ ਬਣੇ ਹੋਏ ਆ, ਸਾਰਾ ਡਾਟਾ ਅਸੀਂ ਉਹਦੇ 'ਤੇ ਪਾਉਂਦੇ ਰਹਿੰਦੇ
3: ਜੀ। ਅਤੇ ਵੱਡੀ ਗੱਲ ਇਹ ਆ ਕਿ ਤੁਸੀਂ ਕਿਤੇ ਵੀ ਬੈਠੇ, ਤੁਸੀਂ ਜੇ ਸਿਡਨੀ ਅਤੇ ਗੁਰਬਾਣੀ 24 ਘੰਟੇ ਸੁਣਨੀ ਹੈ ਤਾਂ ਉਹ ਐਪ ਦੇ ਉੱਤੇ ਹੀ ਤੁਸੀਂ ਸੁਣ ਪਾਓਗੇ। ਸੋ ਐਪ ਦੇ ਆਪਣੇ ਫਾਇਦੇ ਨੁਕਸਾਨ ਨੇ, ਫ੍ਰੀਕੁਐਂਸੀ ਦੇ ਆਪਣੇ ਫਾਇਦੇ ਨੁਕਸਾਨ ਨੇ। ਹੁਣ ਮੈਂ ਖੁਦ ਕਈ ਵਾਰੀ ਦੋਵਾਂ ਥਾਵਾਂ ਦੇ ਉੱਤੇ ਮੈਂ ਕਈ ਵਾਰੀ ਚਲਾ ਕੇ ਵੇਖਾਂ ਅਤੇ ਕਈ ਵਾਰੀ ਮੈਂ ਫ੍ਰੀਕੁਐਂਸੀ 'ਤੇ ਜ਼ਿਆਦਾ ਇੰਜੋਏ ਕਰਦਾ, ਭਾਵੇਂ ਧੁੰਦਲੀ ਜੀ ਵੀ ਆਵਾਜ਼ ਆਉਂਦੀ ਹੋਵੇ, ਪਤਾ ਨਹੀਂ ਇੱਕ ਅਜੀਬ ਜਿਹਾ ਉਹਦਾ ਰਸ ਆ। ਅਤੇ ਧੰਨਵਾਦ ਤੁਹਾਡਾ। ਸਾਡੇ ਜਿਹੜੇ ਸੱਜਣ ਪਿੱਛੇ ਲੁੱਕ ਆਫਟਰ ਕਰਦੇ ਨੇ, ਉਹਨਾਂ ਦਾ ਵੀ ਮੈਸੇਜ ਆ ਰਿਹਾ ਵਾ, ਉਹ ਕਹਿੰਦੇ ਨੇ ਕਿ 82,000 ਪਲੱਸ ਡਾਊਨਲੋਡ ਨੇ ਸਾਡੇ ਕੋਲ ਇਸ ਟਾਈਮ, ਅਤੇ ਜੇ ਤੁਸੀਂ ਜ਼ੋਰ ਮਾਰ ਕੇ ਮੰਨ ਲਓ 1,00,000 ਦੇ ਉੱਤੇ ਕਰ ਦਿੰਦੇ ਹੋ ਤਾਂ ਉਹਦੇ ਨਾਲ ਸਾਨੂੰ ਕਾਫੀ ਫਾਇਦਾ ਹੋ ਸਕਦਾ। ਸੋ ਉਹ ਫਾਇਦੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਲੰਮਾ ਚੌੜੇ ਜਿਹੇ ਫਾਇਦੇ ਨੇ। ਆਪਣੇ ਕੋਲ ਟਾਈਮ ਹੁਣ ਘੱਟ ਹੈ ਪ੍ਰੋਗਰਾਮ ਦੇ ਵਿੱਚ, ਪਰ ਹਾਂ ਬੇਨਤੀ ਹੈ ਕਿ ਤੁਸੀਂ ਡਾਊਨਲੋਡ ਆਪ ਵੀ ਜੇ ਕੀਤਾ ਜੇ ਨਹੀਂ ਕੀਤਾ ਤਾਂ ਕਰ ਲਓ, ਨਹੀਂ ਤਾਂ ਵੱਧ ਤੋਂ ਵੱਧ ਕਰਵਾ ਦਿਓ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੋਸ਼ੀ ਸਾਹਿਬ, ਧੰਨਵਾਦ ਤੁਹਾਡਾ। ਅਤੇ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ। ਕਹਿੰਦੇ ਕਿ ਡੋਂਗਲ ਟਰਾਈ ਆਪਾਂ ਕੀਤਾ ਅਤੇ ਅੱਜ ਕੱਲ੍ਹ ਕਹਿੰਦੇ ਨੇ ਕਿ ਇਹ ਵਧੀਆ ਗੱਡੀ ਦੇ ਵਿੱਚ ਮੈਂ ਮਤਲਬ ਯੂਜ਼ ਕਰ ਰਿਹਾ, ਮਤਲਬ ਵਿੱਚ ਕੁਛ ਚੀਜ਼ਾਂ ਮਿਸਿੰਗ ਨੇ ਤੁਹਾਡੀਆਂ, ਚਲੋ ਐਨੀਵੇ ਮੈਂ ਆਈਡੀਆ ਜਿਹਾ ਲਾ ਲਿਆ। ਭਾਅ ਜੀ ਕਹਿੰਦੇ ਕਿ ਮੇਰੀ ਆਪਣੀ ਵਾਈਫ ਮੇਰੇ ਕਹੇ ਦੇ ਉੱਤੇ ਰੇਡੀਓ ਹਾਂਜੀ ਨਹੀਂ ਸੁਣਦੀ, ਕਿਸੇ ਨੂੰ ਕੀ ਕਹਿਣਾ ਵਾ, ਸਟਿਲ ਗ੍ਰੇਟ ਇਨਫੋਰਮੇਸ਼ਨ ਐਜ਼ ਆਲਵੇਜ਼। ਭਾਅ ਜੀ ਵੇਖੋ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਨੇ ਆਪਣੇ ਕਹੇ ਦੇ ਉੱਤੇ ਆਪਣੇ, ਜਿਹਨੂੰ ਜਦੋਂ ਜੋੜ ਲੋੜ ਜਾਪੀ ਕੁਛ ਵਧੀਆ ਲੱਗਾ, ਹੋ ਸਕਦਾ ਤੁਸੀਂ ਕਹਿੰਦੇ ਉਹ ਤਾਂ ਨਹੀਂ ਸੁਣਦੇ, ਉਹਨਾਂ ਨੂੰ ਕਹਿਣਾ ਛੱਡ ਦਿਉ, ਹੋ ਸਕਦਾ
2: ਚੱਲਦੇ ਹੋਣ। ਜਾਂ ਤੁਸੀਂ ਇਹ ਕਹਿ ਕੇ ਦੇਖੋ ਮੁੜ ਕੇ ਜੇ ਰੇਡੀਓ ਹਾਂਜੀ ਸੁਣਿਆ ਨਾ, ਦੇਖ ਲਓ
3: ਖਬਰਦਾਰ ਨਾ ਨਾ ਲਿਆ ਕਰ ਘਰ 'ਚ ਰੇਡੀਓ ਦਾ, ਹੋ ਸਕਦਾ ਸੁਣ ਰਿਹਾ
2: ਲੋਟ ਆ ਜਾਵੇ। ਕੁੱਬੇ ਦੇ ਮਾਰੀ ਲੱਤ ਕਿਹਾ ਜੀ, ਘਰ ਵਾਲੀ ਦੇ ਮਾਰੀ ਲੱਤ ਨਹੀਂ ਕਿਹਾ। ਸਾਡਾ ਨਾਂ ਨਾ ਲਾ ਦਿਓ।
3: ਅਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ ਵੀ ਆਲਸੋ ਲਿਸਨ ਔਨ ਵੈਬਸਾਈਟ ਅਤੇ ਦੈਟ ਇਜ਼ ਸੈਕਿੰਡ ਆਪਸ਼ਨ। ਇਹਦੇ ਵਿੱਚ ਵੀ ਇਹ ਹੈ ਜੀ ਸੁਪ੍ਰੀਤ ਜੀ, ਤੁਸੀਂ ਜੇ ਬੇਸ਼ੱਕ ਸੁਣਦੇ ਰਹੋ ਤੁਸੀਂ ਵੈਬਸਾਈਟ ਦੇ ਉੱਤੇ, ਕਈ ਵਾਰੀ ਆਫਿਸਿਸ ਦੇ ਵਿੱਚ ਬੈਠਿਆਂ ਵੈਬਸਾਈਟ ਜ਼ਿਆਦਾ ਸਾਨੂੰ ਉਹ ਰਹਿੰਦੀ ਹੈ, ਪਰ ਐਪਲੀਕੇਸ਼ਨ ਸਾਈਟ 'ਤੇ ਭਾਵੇਂ ਵੈਸੇ ਡਾਊਨਲੋਡ ਕਰ ਛੱਡੋ ਤੁਸੀਂ, ਸਾਨੂੰ ਉਸ ਚੀਜ਼ ਦੇ ਨਾਲ ਸਾਡੇ ਨੰਬਰ ਅਪ ਹੁੰਦੇ ਨੇ, ਸਾਨੂੰ ਉਹਦੇ ਨਾਲ ਫਾਇਦਾ ਹੁੰਦਾ ਵਾ ਕੱਲ੍ਹ ਨੂੰ ਕਸਟਮਰ ਪਿੱਚ ਕਰਨ ਦੇ ਵਿੱਚ। ਅਤੇ ਹੁਣ ਜਿਹੜੀਆਂ ਆਪਾਂ ਸਾਰੀਆਂ ਪਿਛਲੇ 2 ਘੰਟੇ 'ਚ ਗੱਲਾਂ ਬਾਤਾਂ ਕੀਤੀਆਂ ਨੇ, ਅਗੇਨ ਉਹੀ ਆ ਕਿ ਜਿੱਥੋਂ ਕਸਟਮਰ, ਜਦੋਂ ਬਿਜ਼ਨਸ, ਜਦੋਂ ਘਰ ਆਪਣੇ ਲੋਕ ਜਦੋਂ ਸਫ਼ਰ ਕਰਦੇ ਨੇ ਮਹਿੰਗਾਈ ਦੇ ਵਿੱਚ, ਅਤੇ ਹਰ ਇੱਕ ਬਿਜ਼ਨਸ ਸਫ਼ਰ ਕਰਦਾ, ਸੋ ਉਹਦੇ ਵਿੱਚ ਹਰ ਇੱਕ ਨੂੰ ਇਹ ਔਖਾ ਹੋ ਜਾਂਦਾ ਵਾ ਪੈਸੇ ਕੱਢਣੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ, ਜਦੋਂ ਬਿਜ਼ਨਸ ਹੀ ਥੱਲੇ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਰੱਬ ਨਾ ਕਰੇ ਇੱਦਾਂ ਦਾ ਕੁਛ ਹੋਵੇ, ਸਾਡੀਆਂ ਹਮੇਸ਼ਾ ਦੁਆਵਾਂ ਨੇ ਕਿ ਬਿਜ਼ਨਸ ਸਾਡੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਉਹਦੇ ਵਿੱਚ ਇੱਕ ਦੂਸਰੇ ਦਾ ਜਿੰਨਾ ਕੁ ਆਪਾਂ ਘਰ ਬੈਠੇ ਬੈਠੇ ਜਾਂਦੇ ਜਾਂਦੇ ਆਪਾਂ ਕਰ ਸਕਦੇ ਹਾਂ, ਉਹਨਾਂ ਕੁ ਆਪਾਂ ਜ਼ਰੂਰ ਕਰਦਿਆ ਕਰੀਏ।
2: ਇੱਕ ਭਾਈਚਾਰੇ ਵਜੋਂ ਜਿਹੜਾ ਮਿਊਚੁਅਲੀ ਗਰੋ ਕਰਨ ਦਾ ਕੌਨਸੈਪਟ ਆ ਨਾ, ਉਹ ਮੇਰੇ ਖਿਆਲ ਨਾਲ ਅਸੀਂ ਉਹਦੇ 'ਚ ਕਾਫ਼ੀ ਚੰਗੇ ਹਾਂ ਬਹੁਤ ਸਾਰੇ ਭਾਈਚਾਰਿਆਂ ਨਾਲੋਂ, ਪਰ ਹੋਰ ਬਿਹਤਰ ਕਰਨ ਦੀ ਲੋੜ ਆ। ਉਹ ਤਾਂ ਹੀ ਹੋ ਸਕਦਾ ਜੇ ਸਾਡੇ ਆਪਸੀ ਪਰਸਪਰ ਸੰਬੰਧ ਜਿਹੜੇ ਬਿਹਤਰ ਹੋਣਗੇ, ਰਿਲੇਸ਼ਨਸ਼ਿਪ ਚੰਗੇ ਹੋਣਗੇ। ਰਿਲੇਸ਼ਨਸ਼ਿਪ ਤਾਂ ਚੰਗੇ ਹੋਣਗੇ ਜੇ ਸਾਡੀ ਕਮਿਊਨੀਕੇਸ਼ਨ ਚੰਗੀ ਹੋਊਗੀ ਆਪਸ 'ਚ ਇੱਕ ਦੂਜੇ ਨਾਲ, ਜਿਹੜੀ ਵਿਚਾਰ ਚਰਚਾ ਅਸੀਂ ਸੁਣਨ ਨਾਲੋਂ ਕਹਿਣ ਨਾਲੋਂ, ਇਹ ਸਾਰੀਆਂ ਗੱਲਾਂ ਇਨ ਪੈਰਲਲ ਚੱਲਦੀਆਂ ਰਹਿਣ, ਕਹੀਏ ਵੀ ਅਤੇ ਸੁਣੀਏ ਵੀ ਅਤੇ ਸਮਝੀਏ ਵੀ
3: ਜੀ। ਅਤੇ ਲਾਸਟ ਮੈਸੇਜ ਮੈਸੇਜ ਤੁਹਾਡੇ ਆਈ ਜਾ ਰਹੇ ਨੇ, ਪਰ ਮੈਂ ਹੁਣ ਸਾਰੇ ਆਪਾਂ ਲੇਟ ਵੀ ਹੋ ਰਹੇ ਹਾਂ, ਅਤੇ ਲਾਸਟ ਮੈਸੇਜ ਅਤੇ ਫਿਰ ਆਪਾਂ ਛੁੱਟੀ ਲੈਂਦੇ ਤੁਹਾਡੇ ਕੋਲੋਂ। ਜਤਿੰਦਰ ਜੀ ਕਹਿੰਦੇ ਨੇ ਕਿ ਮੇਰੀ ਕਾਰ ਦੇ ਵਿੱਚ ਫ੍ਰੀਕੁਐਂਸੀ ਨਹੀਂ ਚੱਲਦੀ, ਮੇਰੇ ਕੋਲ ਐਕਸਟ੍ਰੈਲ ਆ 2017। ਅਤੇ ਜਤਿੰਦਰ ਜੀ, ਮਤਲਬ ਐਕਸਟ੍ਰੈਲ ਜਾਂ ਫਿਰ ਨਿਸਨ ਦੀ ਕੋਈ ਵੀ ਗੱਡੀ ਆ, ਉਹਦੇ ਵਿੱਚ ਫ੍ਰੀਕੁਐਂਸੀ ਚੱਲਦੀ ਆ, ਉਹਦੇ ਵਿੱਚ ਹੋ ਸਕਦਾ ਕਿ ਤੁਸੀਂ ਸੈਟਿੰਗ ਸੂਟਿੰਗ ਦੇ ਵਿੱਚ ਕੋਈ ਨਾ ਕੋਈ ਕਰ ਰਹੇ ਹੋ, ਉਸ ਨਾਲ
2: ਪੁੱਛੋ ਐਕਸਟ੍ਰੈਲ ਚੱਲਦੀ ਵੀ ਆ।
3: ਹਾਂ ਗੱਡੀ ਚੱਲ ਗੱਡੀ ਤਾਂ ਚੱਲਦੀ ਆ,
2: ਮੈਂ ਮਾਡਲ ਕਿਤੇ ਬੜਾ ਪੁਰਾਣਾ ਤਾਂ ਨਹੀਂ ਕਿਹਾ ਹੋਇਆ,
3: ਨਹੀਂ ਤਾਂ ਇਹਨਾਂ ਨੂੰ ਗੱਡੀ ਨਵੀਂ ਲੈ ਦੀ ਹੈ।
2: ਅਤੇ ਮੋਹਿਤ ਅਰੋੜਾ ਦੇ ਪ੍ਰੋਗਰਾਮ ਲਈ ਜ਼ਿਆਦਾ ਜਾਣਕਾਰੀ ਲਈ, ਬਹੁਤ
3: ਜ਼ਿਆਦਾ ਜਾਣਕਾਰੀਆਂ ਦੇ ਲਈ ਤੁਸੀਂ ਸੰਪਰਕ ਕਰੋ ਮੋਹਿਤ ਅਰੋੜਾ, ਗੱਡੀ ਲੈਣੀ ਦਾ ਸੰਪਰਕ ਕਰੋ ਮੋਹਿਤ ਅਰੋੜਾ ਜੀ।
2: ਇਹਦਾ ਵੀ AI ਸੌਂਗ ਹੀ ਚੱਲਣ ਦੀ ਬਾਅਦ 'ਚੋਂ ਖਬਰ ਖਬਰਾਂ ਕਰ ਲਈਆਂ,
3: ਅਤੇ ਉਹ ਵੀ ਪ੍ਰੋਗਰਾਮ ਆਪਾਂ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ, ਗੱਡੀਆਂ ਦੇ ਉੱਤੇ ਕੀ ਅਸਰ ਪਿਆ, ਅਤੇ ਇਸ ਹਫ਼ਤੇ ਦੇ ਵਿੱਚ ਉਹ ਵੀ ਪ੍ਰੋਗਰਾਮ ਆਪਾਂ ਲੈ ਕੇ ਆਵਾਂਗੇ। ਪਰ ਹਾਂਜੀ ਜਤਿੰਦਰ ਜੀ, ਆਪਾਂ ਨਿਸਨ ਜਿਹੜੀ ਆ ਉਹਦੇ ਵਿੱਚ ਚੱਲਦਾ ਵਾ ਰੇਡੀਓ, ਤੁਸੀਂ ਉਹਦੇ 'ਚ ਵੇਖੋ ਪੰਗਾ ਪੁੰਗਾ ਲੈ ਕੇ। ਅਤੇ ਆਡੀ ਸੈਣੀ ਜੀ ਕਹਿੰਦੇ ਕਿਰਨਜੋਤ ਜੀ ਸਵੇਰੇ 9 ਵਜੇ ਮਾਂ ਦਾ ਗਾਣਾ ਲਾਇਆ ਸੀ ਅਤੇ ਮੈਨੂੰ ਰੋਣਾ ਹੀ ਆ ਗਿਆ ਮੈਨੂੰ। ਅਤੇ ਐਂਬਰ ਸੈਣੀ, ਗੁਰਨੀਤ ਸੈਣੀ ਅਤੇ ਧਰਮਿੰਦਰ ਸਿੰਘ ਜੀ, ਧੰਨਵਾਦ ਜੀ ਤੁਹਾਡਾ। ਅਤੇ ਕਹਿੰਦੇ ਨੇ ਕਿ ਅਸੀਂ ਤਾਂ ਕਹਿੰਦੇ ਨੇ ਕਿ ਆਪਣੇ ਸਾਰੇ 3 ਫੋਨ ਦੇ ਉੱਤੇ ਤੁਹਾਡੀ ਐਪਲੀਕੇਸ਼ਨ ਭਰਾ ਲਈ ਹੈ, ਬਹੁਤ ਧੰਨਵਾਦ ਤੁਹਾਡਾ ਕਸਟਮਰ ਜੀ,
2: ਧੰਨਵਾਦ।
3: ਅਤੇ ਬਸ ਇੰਨੇ ਦੇ ਨਾਲ ਹੀ ਓਕੇ ਰਿਪੋਰਟ ਹੋ ਗਿਆ ਅਤੇ ਵਧੀਆ ਹੋ ਗਿਆ ਅਤੇ
2: ਰਣਜੋਤ, ਕਿਉਂਕਿ ਆਪਾਂ ਘਰੇਲੂ ਮਾਹੌਲ ਚੋਂ ਆਏ ਹਾਂ ਨਾ, ਇੱਥੇ ਆ ਕੇ ਪੁਰਾਣੀਆਂ ਗੱਲਾਂ ਛੱਡ ਦਿਆ ਕਰੋ, ਇੱਥੇ ਆ ਕੇ ਇਸ ਫਰੇਮ ਚ ਰਿਹਾ ਕਰੋ,
3: ਘਰ ਦੀ ਗੱਲਾਂ ਕਰੇ ਰਹਿ ਜਾਂਦਾ, ਅਸਰ ਤੇ ਰਹਿੰਦਾ ਨਾ ਬੰਦਾ, DNA 'ਚ ਚੱਲ ਜਾਂਦਾ।
2: ਮੈਂ ਮੇਰੀ ਅੱਖਾਂ ਭਰੇ ਆਈਆਂ, ਕਹਿੰਦਾ ਬੰਦਾ ਨਾ ਇੰਨਾ ਵਿਚਾਰਾ ਕਹਿੰਦਾ ਧਾਹਾਂ ਮਾਰ ਕੇ ਰੋਣ ਲੱਗ ਗਿਆ। ਮੈਂ ਉਹਨੂੰ ਇੰਨਾ ਪੁੱਛਿਆ ਸੀ ਭਾਬੀ ਵੀਰੇ ਖਿਆਲ ਤਾਂ ਰੱਖਦੀ ਹੈ, ਗੱਲ ਤੇ ਕੁਝ ਹੋਈ ਹੋਈ ਨਹੀਂ, ਧਾਹਾਂ ਮਾਰ ਕੇ ਰੋਣ ਲੱਗ ਗਿਆ।
3: ਚੰਗਾ ਹੁੰਦਾ ਤਾਂ ਪੁੱਛਦਾ ਮੇਰੀ ਕਿ ਤੇਰੀ,
2: ਤਰਫਾ ਗੱਲਬਾਤ ਚੱਲਦੀ ਰਹੇ, ਆਪਸ ਪਿਆਰੇ ਬਣਿਆ ਰਹੇ,
3: ਫਿਰ ਧਾਹਾਂ ਮਾਰ ਕੇ ਉਹਨੇ ਰੋਣਾ।
2: ਹਾਂ ਫਿਰ ਜੈਸੇ ਕੋ ਤੈਸਾ, ਅਗਲੇ ਦਾ ਬਦਲਾ,
3: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ
2: ਰੇਡੀਓ ਹਾਂਜੀ,
3: ਨਹੀਂ ਰੱਖਿਆ ਮਹਿੰਗਾਈ ਵੱਧਦੀ ਰਹਿਣੀ ਆ, ਕੋਈ ਫਰਕ ਨਹੀਂ ਪੈਣਾ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM, samaan ho chuka khabran te chaat maran da, aaj 13 ਤਰੀਕ ਆ ਮਈ ਦਾ ਮਹੀਨਾ ਅੱਜ ਬੁੱਧਵਾਰ ਦਾ ਦਿਨ ਆ ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਆ ਜਿੱਥੇ ਹੁਣ ਚੱਲ ਰਹੀ ਲੜਾਈ ਦੇ ਦਰਮਿਆਨ ਅਮਰੀਕਾ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਸੀ ਉੱਥੇ ਹੁਣ ਤੇਲ ਦੀਆਂ ਕੀਮਤਾਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਸ਼ਾਇਦ ਟਰੰਪ ਸਰਕਾਰ ਹਾਲਾਂਕਿ ਇਹ ਫੈਸਲਾ ਸਿਰਫ ਤੇ ਸਿਰਫ ਟਰੰਪ ਦੇ ਹੱਥਾਂ ਦੇ ਵਿੱਚ ਨਹੀਂ ਆ ਵੇਖਣ ਵਾਲੀ ਚੀਜ਼ ਰਹੂਗੀ ਕਿ ਇਹਨੂੰ ਕਿੱਦਾਂ ਅਤੇ ਕਿਵੇਂ ਅਤੇ ਕਿਹੜੀ ਹੱਦ ਤੱਕ ਲਾਗੂ ਕੀਤਾ ਜਾਂਦਾ ਪਰ ਇਰਾਨ ਦੇ ਨਾਲ ਜੰਗ ਅਮਰੀਕਾ ਨੂੰ ਵੀ ਮਹਿੰਗੀ ਪਈ ਆ ਇਹ ਚੀਜ਼ ਤਾਂ ਜ਼ਰੂਰ ਪ੍ਰਤੱਖ ਵੇਖੀ ਜਾ ਸਕਦੀ ਹੈ ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਦੇ ਉੱਤੇ ਲੱਗੀ ਜੋ ਫੈਡਰਲ ਦੇ ਵੱਲੋਂ ਟੈਕਸ ਹੁੰਦੀ ਹੈ ਉਹਨੂੰ ਹਟਾਉਣ ਦੀਆਂ ਤਿਆਰੀਆਂ ਇਸ ਟਾਈਮ ਟਰੰਪ ਕਰ ਰਹੇ ਨੇ ਹਾਲਾਂਕਿ ਰਾਸ਼ਟਰਪਤੀ ਦਾ ਇਹ ਫੈਸਲਾ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਲਾਗੂ ਨਾ ਕਰਕੇ ਉਹਨਾਂ ਨੂੰ ਸੰਸਦ ਯਾਨੀ ਕਿ ਕਾਂਗਰਸ ਦੀ ਮਨਜ਼ੂਰੀ ਜਿਹੜੀ ਆ ਉਹ ਲੈਣੀ ਲਾਜ਼ਮੀ ਆ ਦੋਵਾਂ ਪਾਰਟੀਆਂ ਦੇ ਆਗੂ ਜੇਕਰ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ ਸੋ ਅਜਿਹੇ ਦੇ ਵਿੱਚ ਹੁਣ ਇਹ ਯਾਨੀ ਕਿ ਟ੍ਰਿਪਲ ਏ ਮੋਟਰ ਕਲੱਬ ਦੇ ਅਨੁਸਾਰ ਸੋਮਵਾਰ ਦੇ ਦਿਨ ਪੈਟਰੋਲ ਦੀ ਔਸਤ ਕੀਮਤ ਜਿਹੜੀ ਆ ਉਹ $4.52 ਅਮਰੀਕੀ ਡਾਲਰ ਪ੍ਰਤੀ ਗੈਲਨ ਦੇ ਉੱਤੇ ਸੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਕੀਮਤ ਜਿਹੜੀ ਆ $3 ਦੇ ਲਗਭਗ ਜਾਂ ਇਸ ਤੋਂ ਹੇਠਾਂ ਸੀ ਸੋ ਤਕਰੀਬਨ 50% ਇਹਦੇ ਵਿੱਚ ਵਾਧਾ ਕਈਆਂ ਥਾਵਾਂ ਦੇ ਉੱਤੇ ਨੋਟ ਕੀਤਾ ਗਿਆ ਇਸ ਵੇਲੇ ਪੈਟਰੋਲ ਦੇ ਉੱਤੇ $18.04 ਅਤੇ ਡੀਜ਼ਲ ਦੇ ਉੱਤੇ $24.04 ਜਿਹੜਾ ਪ੍ਰਤੀ ਗੈਲਨ ਜਿਹੜਾ ਫੈਡਰਲ ਦੇ ਵੱਲੋਂ ਟੈਕਸ ਲੱਗਦਾ ਹੈ ਇਸ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ

ਭਾਰ ਦੇ ਵਿੱਚੋਂ ਫਿਲਹਾਲ ਲੱਖਾਂ ਬੈਰਲ ਜਿਹੜੇ ਤੇਲ ਉਹ ਛੱਡੇ ਨੇ, ਰਿਲੀਜ਼ ਕੀਤੇ ਨੇ ਸਮੁੰਦਰੀ ਰਸਤੇ ਤੇ ਆ ਰਹੇ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਜਿਹੜੀਆਂ ਪਾਬੰਦੀਆਂ ਵੀ ਹਟਾਈਆਂ ਨੇ। ਇਸ ਤੋਂ ਇਲਾਵਾ ਮੱਧ ਪੂਰਬ ਦੇ ਵਿੱਚ ਤੇਲ ਦੇ ਉੱਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਫੈਡਰਲ ਟੈਕਸ ਦੇ ਰਾਹੀਂ ਸੜਕਾਂ ਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ $23 billion ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਵਾ, ਸੋ ਇਹਦੇ ਨਾਲ ਅਮਰੀਕੀ ਭੰਡਾਰ ਦੇ ਉੱਤੇ ਵੀ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਇਸ ਜੰਗ ਦੇ ਅਸਰ ਪ੍ਰਤੱਖ ਦਿਖਾਈ ਦੇਣ ਲੱਗ ਪਏ ਨੇ, ਭਾਵੇਂ ਉਹ ਅਮਰੀਕਾ ਹੀ ਕਿਉਂ ਨਾ ਹੋਵੇ। ਇਸੇ ਦੇ ਦਰਮਿਆਨ ਟਰੰਪ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਸੀ ਕਿ ਟਰੰਪ ਆਪਣੀ ਡਾਕਟਰੀ ਜਾਂਚ 26 ਨੂੰ ਕਰਵਾਉਣ ਜਾ ਰਹੇ ਨੇ। ਸੋ 26 ਨੂੰ ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹੈ ਉਹਦੇ ਵਿੱਚ ਆਪਣਾ ਸਾਲਾਨਾ ਚੈੱਕਅਪ ਕਰਵਾਉਣ ਦੇ ਲਈ ਜਾਣਾ ਨੇ, ਨਾਲ ਕਹਿੰਦੇ ਨੇ ਕਿ ਡੈਂਟਲ ਚੈੱਕਅਪ ਵੀ ਕਰਵਾਉਣਗੇ। ਅਗਲੇ ਮਹੀਨੇ ਇਹਨਾਂ ਨੇ 80 ਦੇ ਹੋ ਜਾਣਾ ਵਾ। ਸੋ ਸੱਤਾ ਦੇ ਵਿੱਚ ਪਰਤਣ ਤੋਂ ਮਗਰੋਂ ਇਹ ਚੌਥਾ ਉਹਨਾਂ ਦਾ ਜਨਤਕ ਮੈਡੀਕਲ ਦੌਰਾ ਹੋਵੇਗਾ। ਇਸ ਦੇ ਦਰਮਿਆਨ ਹੋਰ ਵੀ ਉਹ ਵੀ ਹੋ ਸਕਦੇ ਨੇ ਜਿਹੜੇ ਕਿ ਜਨਤਕ ਨਹੀਂ ਕੀਤੇ ਜਾਂਦੇ। ਸੋ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਇੱਕ ਨਿਯਮਿਤ ਜਾਂਚ ਹੈ, ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਉਹਨਾਂ ਨੂੰ ਸਿਹਤ ਸੰਬੰਧ ਦੇ ਵਿੱਚ ਨਹੀਂ ਆ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੋਈ ਜਾਂਚ ਦੇ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਿੱਟ ਵੀ ਐਲਾਨਿਆ ਸੀ, ਹਾਲਾਂਕਿ ਬਾਅਦ ਵਿੱਚ ਪੈਰਾਂ ਦੀ ਸੋਜਿਸ਼ ਦੇ ਕਾਰਨ ਉਹਨਾਂ ਦੀ ਜਾਂਚ ਦੁਬਾਰਾ ਤੋਂ ਹੋਈ ਸੀ ਅਤੇ ਨਾੜੀਆਂ ਦੇ ਵਿੱਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 pounds ਘੱਟ ਗਿਆ। ਟਰੰਪ ਨੇ ਸੋਮਵਾਰ ਦੇ ਦਿਨ ਇਹ ਕਿਹਾ ਸੀ ਕਿ ਹਾਲੇ ਉਹ ਖੁਦ ਨੂੰ 50 ਸਾਲਾਂ ਵਾਂਗ ਹੀ ਤੰਦਰੁਸਤ ਮਹਿਸੂਸ ਕਰ ਰਹੇ ਨੇ, ਉਹ ਆਪਣੀ ਸਿਹਤ ਦੇ ਪੱਖੋਂ ਕੋਈ ਕਿਸੇ ਕਿਸਮ ਦੇ ਕੋਈ ਉਣੇ ਢਿੱਲੇ ਮੱਠੇ ਨਹੀਂ ਆ, ਯਾਨੀ ਕਿ ਉਹ ਪੂਰੇ ਹੱਲੇ ਸਿਹਤ ਪੱਖੋਂ ਤੰਦਰੁਸਤ ਨੇ। ਇੱਧਰ ਇਰਾਨ ਦੀ ਗੱਲ ਕਰੀਏ ਤੇ ਇਰਾਨ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਦਬਕਾ ਮਾਰਿਆ ਗਿਆ। ਇਰਾਨ ਨੇ ਚੇਤਾਵਨੀ ਦਿੱਤੀ ਆ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲ ਰੱਖ ਕੇ ਬੈਠਾ, ਯਾਨੀ ਕਿ ਜੇਕਰ ਗੱਲਬਾਤ ਦੇ ਰਾਹੀਂ ਸਮਝੌਤਾ ਹੁੰਦਾ ਤਾਂ ਠੀਕ ਆ, ਜਿਹਦੀ ਕਿ ਦੋਵੇਂ ਤਰ੍ਹਾਂ ਉਡੀਕ ਕਰ ਰਹੇ ਨੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਅੱਗੋਂ ਤਿਆਰ ਬਾਰ ਤਿਆਰ ਨੇ। ਇਹ ਬਿਆਨ ਆਇਆ ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗਬੰਦੀ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਯਾਨੀ ਕਿ ਜੰਗਬੰਦੀ ਜਿਹੜੀ ਆ ਉਹ ਖਤਮ ਹੋਣ ਵਾਲੀ ਆ ਅਤੇ ਫਿਰ ਦੁਬਾਰਾ ਗੋਲੀਆਂ ਚੱਲ ਸਕਦੀਆਂ ਨੇ, ਇੱਦਾਂ ਦੇ ਅਸਿੱਧੇ ਤਰੀਕੇ ਦੇ ਨਾਲ ਸੰਕੇਤ। ਇਸੇ ਦੇ ਧਿਆਨ ਦੇ ਵਿੱਚ ਰੱਖਦਾ ਇਰਾਨ ਦਾ ਵੀ ਫਿਰ ਅੱਗੋਂ ਬਿਆਨ ਆਇਆ। ਦੱਸ ਦੇਈਏ ਕਿ ਇਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਇਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਫਾਤਿਮਾ ਮੁਹਾਜ਼ਿਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਹੈ। ਸੋ ਇਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਹੈ। ਦੱਸ ਦੇ ਜੇ ਕਿ 28 February ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 April ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਆ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ, ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈੱਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਇਹਦੇ ਉੱਤੇ ਵਿਚਾਰ ਨੇ, ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ, ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ। ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ, ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ। ਆਪਾਂ ਚੱਲਦੇ ਹਾਂ ਇੰਗਲੈਂਡ ਨੂੰ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ, ਸੋ ਉਹਨਾਂ ਨੇ ਰੌਲਾ ਪਿਆ ਸੀ ਕਿ ਉਹ ਅਸਤੀਫਾ ਦੇ ਦੇਣਗੇ, ਸ਼ਾਇਦ ਉਹਨਾਂ ਦੇ ਉੱਤੇ ਦਬਾਅ ਕਾਫੀ ਵੱਧ ਰਿਹਾ। ਪਰ ਇਸੇ ਦੇ ਦਰਮਿਆਨ ਉਹਨਾਂ ਦਾ ਇਹ ਬਿਆਨ ਆਉਂਦਾ ਵਾ, ਉਹਨਾਂ ਦਾ ਇਹ ਕਹਿਣਾ ਕਿ ਉਹ ਅਹੁਦੇ ਦੇ ਉੱਤੇ

ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ। ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸ ਦਈਏ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਨਬੂਲੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉੱਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ, ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ। ਫਿਲਹਾਲ ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਹੈ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਨਬੂਲੇ ਨੇ ਜਦੋਂ ਆਪਣੇ ਅਸਤੀਫੇ ਵਿੱਚ ਇਹ ਲਿਖ ਛੱਡਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ, ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜੇ ਇਹਦੇ ਵਿੱਚ ਲੋਕ ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ। ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਹਾਂ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਅਜੇ ਇਹਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਹੈ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਹੈ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨਹੀਂ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖ਼ਬਰਾਂ ਆ ਚੁੱਕੀਆਂ ਨੇ, ਕਈ ਖ਼ਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

0: ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ ਸੰਘੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜ਼ਾਨਚੀ ਜਿਮ ਚਾਲਮਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਵੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਸ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦ ਉਪਰੋਕਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਹੀ ਚੁੱਕੀ ਆ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ ਹੈ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ, 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੂਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ। ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ। ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰ ਇਹਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ। ਲਗਭਗ 160,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵੱਧਦੇ ਖਰਚੇ ਨੂੰ ਤਾਂ ਕਾਬੂ ਪਾਊਗਾ। ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਹੈ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਹੈ ਸਰਕਾਰ ਦੇ ਅਨੁਸਾਰ, ਜਦਕਿ ਅਮੀਰ ਜਿਹੜੇ ਲੋਕ ਨੇ ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ, ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ, ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ, ਜੋ ਕਿ ਸਿਰਫ ਜਿਹੜੇ ਹਾਇਰ ਜਾਂ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ, ਜਿੱਦਾਂ ਕਿ ਮਾਸਟਰਜ਼ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ ਆਈਲੈਟਸ ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਲੇ ਇਹ ਖਰੜਾ ਜਿਹੜਾ ਇਹਦੀ ਰੂਪਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ, ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਹੈ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ, ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ, ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਆਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਰਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ, ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਬਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ 5 ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤੇ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸ ਦੇ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ। ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਡ ਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰ ਰਹੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ 5ਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ, ਪਰ ਹਾਂ ਪੁਲਿਸ ਦਾ ਇਸ ਪਾਸੇ ਨੂੰ ਵੀ ਧਿਆਨ ਆ। ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਨੇ। ਓਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਰੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ। ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਰਨ ਦੇ ਜਿਹੜੇ ਨਾਈਟ ਮੇਅਰ ਨੇ ਜੇਮਸ ਜੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਯੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ। ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਆ, ਜਿੱਥੇ ਕਿ ਆਪਣੇ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜੇ ਜਿਹੜਾ ਬੱਚਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫੀ ਜ਼ਿਆਦਾ ਭਖ ਚੁੱਕਾ ਹੈ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ ਯਾਨੀ ਕਿ ਬਰੂਜ਼ਿਸ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਉਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ। ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਤ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਦੇ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਸੀ, ਬਿਨਾਂ ਨਹੀਂ ਸੀ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ, ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ। ਇੱਧਰ ਖੇਡ ਜਗਤ ਵੱਲ ਜੇ ਧਾਤੀ ਮਾਰੀਏ ਤਾਂ ਆਈ ਪੀ ਐਲ ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ ਇੱਕ ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ ਆਰ ਸੀ ਬੀ ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56 ਮੈਚ ਉਹ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ ਇੱਕ ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ। ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ। ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਹੀ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਹੈ। ਉਹ ਟੀਮ ਜਿਹੜੀ ਕਿ 250-350 ਤੱਕ ਵੀ ਬਣਾਉਣ ਦਾ ਦਮਖਮ ਸ਼ੋਅ ਕਰਦੀ ਰਹੀ ਹੈ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮ ਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ ਅਤੇ ਆਰ ਸੀ ਬੀ ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ ਇਸ ਮੈਚ ਦੇ ਵਿੱਚ। ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ ਅਤੇ ਜਿਸਨ ਹੋਲਡਰ ਵੀ 3 ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਦੀ ਗੇਂਦਬਾਜ਼ੀ ਕੀਤੀ, 3 ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ 1 ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ, ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shera, te mudiya vi kede haathan ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke aaya jithon koi nahi mud ke aunda.
1: Written and directed by Savio Sandhu, produced by Anmol Sahni.
4: Hun vekhna na bhullo 15 mai ton tuhade nedle cinema gharan vich Shera.
6: Radio haanji sun rahe samuh sro ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ ਜਿਸ ਪੰਨੇ ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਢੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਦੀ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜ੍ਹੀ ਦੂਰ ਦੇ ਉੱਪਰ ਹੀ ਇੱਕ ਚੱਪੜਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਚੱਪੜਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਂ ਦੀ ਫੌਜ ਦੇ ਵਿੱਚ ਸ਼ਾਮਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਂ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ। ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ, ਨਾ ਹਾਥੀ ਸਨ। ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵੱਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ। ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ, ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
8: पांडे जी, क्या तू साला लक पाए हो यार?
9: एक दोस्त के साथ पकड़े गए और दूसरी दोस्त छुड़ाने चली है
8: और ये तीसरी दोस्त ही है ना।
10: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
11: सतकाल, मैं हूं दिन शेर गिल से, तुसी सुन रहे हो रेडियो हांजी 1674 AM।
12: This station is now the ultimate power in the universe.
13: Radio Haji 1674 AM.

0: जवाका दी एक्टिंग है कमाल, पवेगा हुण धमाल।
1: ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਕਰਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਇੰਨੀ ਮਿੰਨੀ ਫੋਰ ਪੈਂਦੀ ਹੋਵੇ, ਬਾਘਾਂ 'ਚ ਮੁਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤੇ ਬੰਦਾ ਡਾਂਗਾ ਲੈ ਕੇ ਆ ਜਾਈਏ।
1: ਹਾਂ ਸਹੀ ਗੱਲ ਹੈ,
0: ਡਿਪੈਂਡ ਕਰਦਾ ਉਹੀ ਧੁੱਪਾ ਉਹੀ ਗੱਲਾਂ ਉਹੀ ਬਾਤਾਂ
1: ਇਹ ਸੌਣ 'ਚ
0: ਫਰੇਮ 'ਚੋਂ
1: ਇਹ ਸੌਣ 'ਚ ਚੰਗੀਆਂ ਲੱਗਦੀਆਂ।
0: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
1: ਸੌਣ ਤੋਂ ਚੇਤਾ ਆਇਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
0: ਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਕਟਰ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
1: ਹਾਂ ਸਹੀ ਗੱਲ ਹੈ, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣ।
0: ਹਾਂ ਇਹ ਵੀ ਔਖਾ ਯਾਰ,
1: ਉੱਤੋਂ ਬਜਟ ਆ ਗਿਆ
0: ਨਾਲੇ ਕੋਈ ਨਾ, ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦਿਆਂ ਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ ਕਰਨਾ ਪੂਰਾ ਨੂਣ ਹੀ ਛਿੜਕ ਜਾ ਬਜਟ। ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ, ਹੋ ਗਿਆ ਨਾ ਹੁਣ ਅਗਲੇ ਚਾਰਾਂ ਸਾਲਾਂ ਚ ਤੁਹਾਨੂੰ ਢਾਈ ਢਾਈ ਸੌ ਲਾਓ ਕਿੰਨੇ ਬਣ ਗਏ। ਬੰਦਾ ਕਹਿੰਦਾ ਹੈ ਜੀ ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
1: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੀ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ।
0: ਹਾਂ ਇਹੀ ਆ, ਇਹ ਤੁਸੀਂ ਕਲੇਮ ਕਰ ਲੈਣੇ ਆ ਤਾਂ,
1: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
0: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਠੇ ਹੀ ਬਚੇ ਆ।
1: ਜਾਂ ਫਿਰ ਹੋਰ ਚੰਦ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000 20,000 ਤੁਸੀਂ ਭਰਨਾ, ਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤੇ ਘਾਟੇ 'ਚ ਹੀ ਆ ਨਾ।
0: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ ਤੇ ਤੁਹਾਡਾ 25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ
1: 99 ਸੈਂਟ।
0: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜੀ ਪੈ ਰਹੇ ਆ।
1: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ ਤੇ ਉੱਥੇ ਵੀ ਹੁਣ ਤੇ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
0: ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
1: ਟੈਕਸ ਹੋਵੇ ਤੇ ਡਿਡਕਟ ਹੋਵੇ।
0: ਸਹੀ ਗੱਲ।
1: ਸੋ ਬਜਟ ਆਇਆ ਜੀ, ਬਜਟ ਤੋਂ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਹੈ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ।
0: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀਵੀ 'ਤੇ ਆਹ ਲੱਗ ਗਿਆ, ਹੁਣ LCD ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
1: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
0: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
1: ਮਤਲਬ ਇਹ ਗੱਲਾਂ
0: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
1: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਸ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ, ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ ਉੱਤੇ ਚਲੋ ਫੇਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ। ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਰੋਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੇਗੀ।
0: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ।

0: ਕਰਨਾ ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ
1: ਆ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡ ਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.25 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾ ਸਿੱਧਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘੱਟ ਹੀ ਆ ਨਾ ਇਹ ਵੱਧ ਹੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀਏ ਜਾਈਏ।
0: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
0: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ 1,85, ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ 'ਚ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, EOIs ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆ ਹੀ ਰਹੇ ਆ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ, ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ PR ਆ ਰਹੀ ਆ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ, ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70%, ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ PR ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ ਉਹਦੇ ਚ ਜਿਹੜੀਆਂ ਐਪਲੀਕੇਸ਼ਨਸ ਪ੍ਰਾਇਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਆਨਸ਼ੋਰ ਨੇ ਜਿਹੜੇ ਇੱਥੇ ਆਲਰੇਡੀ ਹੈਗੇ ਆ ਤੇ ਉਸ ਲਿਹਾਜ਼ ਨਾਲ 1,29,590 1,30,000 ਕਹਿ ਲਈਏ ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ ਉਹ ਚਲੋ ਹੈ ਨਾ ਅੱਠ 'ਚ ਨੂਣ ਆ ਉਹਦੀ ਗੱਲ ਕਰਨੀ ਵੀ ਨਹੀਂ ਬਣਦੀ ਅਤੇ ਬਾਕੀ ਰਹਿ ਗਏ 55,000 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ ਜਿਹੜੇ ਟੋਪ ਨੌਚ ਹੈ ਨਾ ਕੁਆਲਿਟੀ ਹੋਵੇ ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ ਮੰਨ ਲਓ ਇੱਥੇ ਹੈਲਥ ਕੰਸਟਰਕਸ਼ਨ ਅਤੇ ਟੀਚਿੰਗ ਇਹ ਤਿੰਨ ਵੱਡੇ ਨਾਂ ਨੇ ਜਿਹਦੇ ਵਿੱਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ ਉੱਤੇ ਥੱਲੇ ਹੁੰਦੇ ਰਹਿੰਦੇ ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ ਕੁਛ ਨਹੀਂ ਕਿਹਾ ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ
0: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ
1: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ ਉਹ ਪਿੱਛੇ ਜੇ ਆਈ ਸੀਗੀ ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ
0: ਓਕੇ
1: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ ਹੈ ਨਾ ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ ਮੋਟਾ ਜਿਹਾ ਹਿਸਾਬ ਆ ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਉਹਦੇ 'ਚ ਸੈਂਕੜਿਆਂ 'ਚ ਹੋਊ ਮਤਲਬ 100 ਪੁਆਇੰਟ ਇਹਦੇ 150 ਉਹਦਾ 200 ਉਹਦਾ 50 ਉਹਦੇ 60 ਉਹਦੇ 65 ਉਹਦੇ ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ ਹੈ ਨਾ ਉਹਦੀ PR ਦੇ ਰਾਹ ਆਸਾਨ ਹੋਣਗੇ ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ PR ਨਹੀਂ ਆ ਰਹੀ ਇੱਕ ਪਾਸੇ ਇੱਕ ਪਲੰਬਰ ਆ ਇੱਕ ਬ੍ਰਿਕ ਲੇਅਰ ਆ ਇੱਕ ਵੈਲਡਰ ਆ ਉਹਦਾ 65 ਆ ਜਾਣੀ ਆ ਉੱਥੇ ਪੁਆਇੰਟ ਸਿਸਟਮ ਕੀ ਕਰੂਗਾ
0: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ ਉਹ ਉਹਨੂੰ ਸਪੋਰਟ ਕਰਨਗੇ
1: ਹਾਂਜੀ ਅਫਕੋਰਸ
0: ਇਹ ਤਾਂ ਸਾਨੂੰ ਸਮਾਜ ਵੇਖਣਾ ਪਊਗਾ
1: ਟੀਚਰ ਆ ਮੰਨ ਲਓ ਟੀਚਰ ਇੱਕ ਟੀਚਰ ਦਾ 650 ਪੁਆਇੰਟ ਬਣਦਾ ਇੱਕ ਦਾ ਬਣਦਾ 600 650 ਵਾਲੇ ਚਾਰ ਟੀਚਰ ਉਹਨਾਂ ਨੇ ਉੱਥੋਂ ਸੱਦ ਲੈਣੇ ਆ ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਓਕੂਪੇਸ਼ਨ ਦਾ ਉਸ ਓਕੂਪੇਸ਼ਨ 'ਚ ਪੁਆਇੰਟ ਕਿੰਨੇ ਆ ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ ਹੈ ਨਾ ਇੱਦਾਂ ਉਹ ਸਿਸਟਮ ਚੱਲਦਾ ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ ਇੱਦਾਂ ਦੀ ਕੋਈ ਗੱਲ ਨਹੀਂ 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ ਉਹ 2012 'ਚ ਲਾਗੂ ਹੋਇਆ ਸੀ ਮਈ ਜੂਨ 'ਚ ਡਿਕਲੇਅਰ ਕੀਤਾ 1 ਜੁਲਾਈ ਨੂੰ ਲਾਗੂ ਕਰਤਾ ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ ਹਜੇ ਇਹਨੂੰ ਸਾਲਾਂ ਲੱਗ ਜਾਣੇ ਆ 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ ਨੋਬਡੀ ਨੋਸ
0: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ ਕੀ ਇਹਦੇ 'ਤੇ ਰਿਐਕਸ਼ਨ ਕਰਦੇ ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ
1: ਹਾਂਜੀ ਹੁਣ ਆਪਾਂ ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
0: ਹੋਊਗਾ
1: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹੈ ਨਾ ਹੈਗਾ ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ 100 ਪੁਆਇੰਟ ਸਿੱਧਾ ਹੀ ਉਹਨਾਂ ਦਾ ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ ਕੈਟੇਗਰੀ ਵਰਸਿਜ਼ ਪੁਆਇੰਟਸ ਮੰਨ ਲਓ ਏਜ ਆ ਉਮਰ ਆ 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ 21-29 ਸਾਲ ਵਾਲਾ ਬੈਸਟ ਹੁੰਦਾ ਮਤਲਬ ਪੜ੍ਹਿਆ ਲਿਖਿਆ ਵੀ ਆ ਯੰਗ ਵੀ ਆ ਐਨਰਜੀ ਵੀ ਆ ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ 21-29 ਦੇ ਉਮਰ ਦੇ ਹਾਂਜੀ ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ 31 ਵਾਲੇ ਨੂੰ 90 ਦੇ ਦਿਓ 32 ਵਾਲੇ ਨੂੰ 85 ਇੱਦਾਂ 5-5 ਘੱਟਦੇ 44 ਵਾਲੇ ਨੂੰ 5 45 ਵਾਲੇ ਨੂੰ 0
0: ਮਤਲਬ
1: ਏਜ ਰੱਖੀ ਹੋਈ ਹੈ 18-45 ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ
0: ਵੈਲਿਊ ਕੋਈ ਨਹੀਂ ਮਤਲਬ ਇਸ ਉਮਰ 'ਚ
1: ਹਾਂ ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ ਜਿਹੜੇ ਚੰਨ ਤੁਸੀਂ ਚਾੜਨੇ ਉਹ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ
0: ਦੇਖੋ ਜਿੰਨੇ ਜੁਗਾ ਹੁੰਦਾ ਬੰਦਾ ਕਰਨੀ ਡਿਆ ਹੁੰਦਾ
1: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਆ 100 ਦੇ ਮੁਕਾਬਲੇ
0: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ ਕਮਾਲ
1: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ
0: ਉਹ ਕਿੱਥੇ ਆ
1: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ ਡਬਈ ਟਰੱਕ ਟਰੁੱਕ ਚਲਾਇਆ ਦੋ ਚਾਰ ਸੌ ਕਮਾਈ ਕਰਕੇ ਇੱਥੇ ਆ
0: ਡਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ
1: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ
0: ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦੋ
1: ਹੁਣ ਹੁਣ ਜਿਹੜੇ ਹਜੇ ਪੱਕੇ ਨੀ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ ਫਿਰ ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ
0: ਉਹ ਉਮਰੋਂ ਕਹਿੰਦੇ ਆ
1: ਹਾਂ ਪੱਕਾ ਵੀਰ
0: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨੀ ਕੁਝ ਬਣਨਾ ਓਹੋ
1: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ ਜਿੱਥੇ ਵੀ ਜਾਣੇ ਲੱਗਦਾ ਜਾ ਕੰਮ ਕਰ
0: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ ਪਰ ਆ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
1: ਏਦਾਂ ਹਾਂ ਨਹੀਂ 45 ਵਾਲੇ ਨੂੰ 0 44 ਵਾਲੇ ਨੂੰ 5 ਮੈਂ ਫਿਰ ਮਾਈਗ੍ਰੇਸ਼ਨ ਏਜੰਟ ਹਾਂ ਨਾ ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਹਾਂ ਨਾ ਅੱਛਾ ਇਹ ਚਲੋ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ ਇੱਕ ਹੈਗੀ ਪਾਲਿਸੀ ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ ਪਾਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ ਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪਾਲਿਸੀ 'ਚ ਕੋਈ ਚੇਂਜਸ ਲਿਆ ਦੇਣ ਤੇ ਇੰਗਲਿਸ਼ ਲੈਂਗੁਏਜ ਆ ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ ਆਇਲਟਸ ਦੇ 4 ਚੋਂ 8 ਨੇ ਹੈ ਨਾ ਤੁਸੀਂ 4 ਮੋਡਿਊਲ ਨੇ ਸੁਣਨ 'ਚ ਪੜ੍ਹਨ 'ਚ ਲਿਖਣ 'ਚ ਬੋਲਣ 'ਚ ਹੈ ਨਾ ਅਤੇ 90 ਪੁਆਇੰਟ ਉਹਦੇ ਮਿਲਣਗੇ ਜੇ ਤੁਹਾਡੇ ਇੰਗਲਿਸ਼ ਵਧੀਆ ਵਾ 4 ਚੋਂ 7 ਬੈਂਡ ਆ ਤਾਂ ਉਹਦੇ ਸਿਰਫ 45
0: ਓਕੇ
1: ਮਤਲਬ 4 ਚੋਂ 7 ਵਾਲੇ ਦੇ 45 ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ ਇਹਦੇ ਬਾਰੇ ਨਹੀਂ ਕੁਛ ਪਤਾ ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ ਜੇ ਵੈਰੀ ਗੁੱਡ ਆ ਤਾਂ 45 ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ ਜੇ ਪੀ ਐੱਚ ਡੀ ਆ 60 ਪੁਆਇੰਟ ਆ ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ ਕੋਈ ਮਾਸਟਰਸ ਕੀਤੀ ਆ ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ ਜਿਵੇਂ ਯੂਨੀ ਮੈਲਬਨ ਮਨੈਸ਼ ਯੂ ਐੱਨ ਐੱਸ ਡਬਲਿਊ ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ ਤਾਂ 45 ਨੇ ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ
0: ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ
1: ਨਹੀਂ ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ 10 ਪੁਆਇੰਟ ਤੁਹਾਨੂੰ ਮਿਲ ਗਏ ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ ਮਾਸਟਰਸ ਡਿਗਰੀ ਦੇ 9 ਮਿਲ ਗਏ ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ
0: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ
1: ਆ ਡਿਪੈਂਡ ਕਰਦਾ ਹਜੇ ਕੁਛ ਨਹੀਂ ਕਿਹਾ ਜਾ ਸਕਦਾ ਹਜੇ ਸਪੈਕੂਲੇਸ਼ਨਸ ਨੇ ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ
0: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ ਇੰਫਰਾਸਟਰਕਚਰ ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ ਚਾਂਸ ਨੇ
1: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ ਬਾਕੀ ਆਕੂਪੇਸ਼ਨ ਆ ਜੇ ਤਾਂ ਹੈ ਨਾ ਇਫ ਇਟ ਨੀਡਸ ਟੂ ਬੀ ਸੂਟੇਬਲ ਸਕਿੱਲ ਅਸੈਸਮੈਂਟ ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ ਲੈਵਲ 1, 2, 3 ਹੈ ਨਾ ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ ਹੈ ਨਾ ਉਹਦੇ ਵੱਖਰੇ ਪੁਆਇੰਟ ਨੇ ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ ਉਹਦੇ 50 ਪੁਆਇੰਟ ਨੇ ਮੰਨ ਲਓ ਤੁਸੀਂ ਮੈਨੇਜਰ ਰੀਟੇਲ ਮੈਨੇਜਰ ਜਾਂ ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ ਉਹ ਉੱਥੇ ਆ ਜਾਣੇ 50 ਪੁਆਇੰਟ ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ ਸੋ 15-50 ਦਾ ਫਰਕ ਆ ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ ਮੇਰੇ ਵੀ 80 ਪੁਆਇੰਟ ਬਣਦੇ ਆ ਇਹਨੂੰ ਇਨਵੀਟੇਸ਼ਨ ਆ ਗਿਆ ਮੈਨੂੰ ਕਾਹਦੇ ਨਹੀਂ ਆਇਆ ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ ਉੱਥੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ ਤੇ ਉਹ ਕਹਿੰਦਾ ਮੇਰੀ 80,000 ਆ ਇਹਨੂੰ ਕਿਵੇਂ ਆ ਗਿਆ ਹੋ ਸਕਦਾ ਦੂਜੇ ਦੀ 90 ਹੋਵੇ ਤੇਰੇ ਨਾਲੋਂ ਵੱਧ ਹੋਵੇ ਇਹਦੇ 'ਚ ਵੇਰੀਏਬਲ ਬਹੁਤ ਆ ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ ਤੈਨੂੰ ਕਾਹਤੇ ਨਹੀਂ ਆਇਆ ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ 95 ਵਾਲੇ ਨੂੰ ਆ ਗਿਆ 90 ਪੁਆਇੰਟ ਵਾਲੇ ਨੂੰ ਆ ਗਿਆ ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਹੈ ਨਾ ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ ਜੇ 1,20,000 ਕਮਾਉਂਦੇ ਹੋ ਸਾਲ ਦਾ ਉਹ ਤਾਂ ਕਦੇ 90 ਪੁਆਇੰਟ ਦੇ ਦਿਓ ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ 70,000 ਡਾਲਰ ਹੈ ਨਾ ਤੁਸੀਂ ਕਮਾਉਂਦੇ ਹੋ ਸਾਲਾਨਾ ਅਤੇ ਉਹਦੇ 30 ਪੁਆਇੰਟ ਆ ਉਦੋਂ ਥੱਲੇ ਕੋਈ ਪੁਆਇੰਟ ਨਹੀਂ
0: ਅੱਛਾ ਕੋਈ ਵੀ ਨਹੀਂ
1: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਇਹਨਾਂ ਦੇ ਵੈਸੇ, ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ ਚਾਰਾਂ ਚੋਂ ਅੱਠ ਨੇ ਆਇਲਟਸ ਚੋਂ 60 ਪੁਆਇੰਟ ਦੇ ਦਿਓ, ਜੇ ਜ਼ਿਆਦਾ ਵਧੀਆ ਚਾਰਾਂ ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
0: ਸਿੰਗਲ ਦੀ ਵੈਲਿਊ
1: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ, ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ, ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
0: ਵੇਖੋ ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਓਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
1: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਡੇ ਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਰਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-Eleven ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
0: ਓਕੇ,
1: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
0: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
1: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ, ਇਸ ਲਈ ਭਾਈ ਉਸ ਰਾਹੇ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 million ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਆ, ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ। ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਇਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਇਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
0: ਓਕੇ,
1: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥ ਫੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
0: ਕੋਡ ਕਿਲੇ ਕਰਨ ਦੀ ਨਹੀਂ ਲੋੜ।
1: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਉਹ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ, ਹੈ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
0: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
1: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
0: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨਾ।
1: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
0: ਜਿਹੜੇ ਔਨਸ਼ੋਰ ਕਿ ਆਫਸ਼ੋਰ?
1: ਔਨਸ਼ੋਰ।
0: ਓਕੇ,
1: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਬਈ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ, ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ, ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
0: ਓਕੇ,
1: ਵੀ ਇਹ ਤਾਂ ਗੱਲ ਹੀ ਕੁਛ ਨਹੀਂ। ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ, ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ। ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਹੁਣ ਪਰ ਚੱਕਰੇ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦਿੰਦਾ ਟੇਬਲ 'ਤੇ ਪਿਆ ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ
0: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ
1: ਸਿਸਟਮ 'ਚ ਹੀ ਆ ਰਹੇ ਨਾ
0: ਪੈਸੇ ਤਾਂ ਆ ਹੀ ਰਹੇ ਨਾ
1: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60% 50% 40% ਤੱਕ ਵੱਧ ਗਈ ਆ ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ ਕਿਉਂਕਿ ਉਹਦੇ 'ਚ ਉਹ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ ਖੁੱਡ ਪੱਟਣ ਆ ਰਿਹਾ
0: ਪੜ੍ਹਨ ਆ ਰਿਹਾ
1: ਹਾਂ ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ 29,000 ਹੈ ਨਾ ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ $10,000 ਉਹਦਾ ਪਾ ਲਓ ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
0: ਸਲਾਨਾ
1: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ ਉਹ ਫੜ ਕੇ ਉਹਦੇ ਅਕਾਊਂਟ 'ਚ ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ ਓ ਟੀ ਪੀ ਉਹਨਾਂ 'ਤੇ ਜਾਣਾ ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ ਐਕਸੈਸ ਹੀ ਹੈ ਨਹੀਂ ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ ਕੋਈ ਮਾਪਦੰਡ ਨਹੀਂ ਕੋਈ ਰੌਲਾ ਰੱਪਾ ਨਹੀਂ ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ
0: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋ ਕਰਨੇ ਪੈਣੇ ਫਿਰ ਇਹਦਾ ਮਤਲਬ ਪੋਲੀਟੀਸ਼ੀਅਨ ਹੀ ਆਇਆ ਕਰਨਗੇ ਬਾਕੀ ਅੰਤਰ ਕੀ ਆਉਣਾ ਹੁਣ
1: ਪੈਸਾ ਉਹਨਾਂ ਦੇ ਨੇੜੇ ਹੀ ਆਉਣੇ ਆ ਉਹਨਾਂ
0: ਕੋਲ ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਤੇ
1: ਰੈਗੂਲਰ ਪੈਸਾ ਵੀ ਉਹਨਾਂ ਕੋਲ ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਗੀਲਾ ਹੋ ਗਿਆ ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ ਅਕਾਊਂਟ 'ਚ ਬਣਾ 20,000 ਰੁਪਈਆ ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
0: ਹੈਗਾ ਤਾਂ ਹੈ ਨਾ
2: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ
3: ਰੇਡੀਓ ਹਾਂਜੀ 1674
4: पांडे जी क्या तू साला लक पाए हो यार
5: एक दोस्त के साथ पकड़े गए और दूसरी दोस्त छुड़ाने चले आए
4: और ये तीसरी दोस्त ही है ना
6: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
7: JBCO Films leke aaye ne action emotion ate full on entertainment Punjabi feature film Shera
8: 5 saal baad mudiya Shera te mudiya vi kede haath
9: ta starring Parmesh Verma Sonal Chauhan Yograj Singh Manav Vij ate hor vi ugge kalakar
10: main utthon vi mud ke jithon koi nahi mud ke honga
7: written and directed by Savio Sandhu produced by Anmol Sahni
9: hun vekhna na bhullyo 15 mai ton tuhade nedle cinema gharan vich Shera
11: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
12: ਜੋ ਹੁਕਮ ਮੇਰੀ ਸਰਕਾਰ
11: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
12: ਆਹੋ ਜੀ ਆਹੋ
11: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
14: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
13: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
14: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
11: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ ਡਾਕੂਮੈਂਟਸ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ
15: सिद्धि घर दे एड्रेस तक हुणे डायल करो 0406-966-668 और विजिट shipglobal.au।
16: जवाका दी एक्टिंग है कमाल, पवेगा हुण धमाल। नीरू बाजवा अते निर्मल ऋषि जी दी मूवी जवाक वेखण जरूर आयो।
7: JBCO Films लेके आए ने एक्शन इमोशन अते फुल ऑन एंटरटेनमेंट पंजाबी फीचर फिल्म शेरा।
8: 5 साल बाद मुड़िया शेरे ते मुड़िया भी केड़े हाथा च।
9: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
10: मैं उत्थों भी मुड़ के जत्थों कोई नहीं मुड़ के होगा।
7: Written and directed by Savio Sandhu, produced by Anmol Sahni।
9: हुण वेखना ना भुल्लियो 15 मई तो तुहाडे नेड़ले सिनेमा घरां विच शेरा।
2: This station is now the ultimate power in the universe.
3: Radio Haji 1674.
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
0: ਪੱਖੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
1: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
0: ਬਿਲਕੁਲ,
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ, ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ, ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 ਬਿਲੀਅਨ ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 ਬਿਲੀਅਨ ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹਸਪੀਟਲਸ ਲਈ, ਰੋਡ ਤੇ ਰੇਲ ਲਈ 8.6 ਬਿਲੀਅਨ ਦੀ ਆ, ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਆ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੇਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 ਬਿਲੀਅਨ ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
17: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
1: ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ। ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
17: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਆਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਨ੍ਹਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 ਮਿਲੀਅਨ ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਨ੍ਹਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ, ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ, ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ
1: ਜੀ,
17: ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
1: ਪਰ ਵਰਿੰਦਰ ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
17: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ, ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ, ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ,
17: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ 19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ, ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨਾਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
17: ਜੀ ਜੀ ਬਿਲਕੁਲ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
1: ਜੀ।
17: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੋਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
1: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
17: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਇੱਕ ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ, ਉਹਨਾਂ ਨੇ ਫੜ ਲਿਆ ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh 'ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਗੱਲ
1: ਡਾਂਗਾਂ ਦੇ ਗਾਜ ਹੁੰਦਾ ਕਈ ਵਾਰ, ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
17: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਵੀ, ਆਟੇ ਨਾਲ ਘੁਣ ਪਿਸਦਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ।
1: ਪਰ ਉਹਦੇ ਚੋਂ ਟੈਕਸ ਕੱਟਸ ਕਰ, ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ, ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ, ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ, ਜਿਹੜੇ ਡਾਟੇ ਆ ਪ੍ਰੀਲਿਮਿਨਰੀ।
17: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ, ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ, ਹੈ ਨਾ, ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ, ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ, ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ, ਹੈ ਨਾ। ਤੇ ਜਿਹੜੇ ਐਡਲਟਸ ਹੈ, ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ, ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ, ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨਹੀਂ ਕਹਿ ਰਿਹਾ ਕਿ, ਹੈ ਨਾ, ਇਹ ਨਜਾਇਜ਼ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਨਾ ਇੰਡੀਆ ਇਸ ਦੇ ਵਿੱਚ ਬੰਦੇ ਫੜੇ ਗਏ ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ। ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਔਨ ਗੋਇੰਗ ਬੇਸਿਸ। ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
1: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
17: ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ ਇੰਡੀਆ ਇਸ ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ। ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾਯੋਗ ਨੇ ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡੀਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ। ਹੈ ਨਾ ਜੀ, ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ। ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ, ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
1: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਨੋਮੀ ਚ, ਤੇ ਮੈਂ ਥੋੜਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਆ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਤੇ ਜਿਹੜੀ ਅਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜੀਆਂ ਜਿਹੀਆਂ ਸਸਤੀਆਂ ਹੋਣਗੀਆਂ।
17: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 billion ਨਿਊ PBS ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੈਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ, ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਔਰ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ। ਪਬਲਿਕ ਹਸਪਿਟਲ ਲਈ 25 billion ਦਿੱਤਾ ਹੈ।
1: ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ GP ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ।
17: GPs ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ।
1: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ ਸਾਹਿਬ
17: ਹੈ ਤੇ ਮੁਬਾਰਕ ਕਰਮ ਹੈ ਜੀ। ਬਿਲਕੁਲ ਜੀ, R&D ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
1: ਹਾਂਜੀ,
17: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ,
17: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ। ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ। ਕੈਪੀਟਲ ਗੇਨ ਟੈਕਸ ਦਾ ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ।
1: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ।
17: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90,00,000 ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90,00,000 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
1: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
17: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ,
1: ਸੋ ਇਹ ਹੋੜ ਘਟੂਗੀ
17: ਨਾ, ਦੇਖਿਆ ਜਾਏ
1: ਜਿਹੜੀ ਇਨਵੈਸਟਮੈਂਟ ਪ੍ਰੋਪਰਟੀਆਂ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ, ਉਹਦਾ ਖੇਸਵਾ ਕਰੀ ਜਾਂਦੇ ਲੋਕ।
17: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ। ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ। ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
1: ਸੋ 99 ਤੋਂ ਲੈ ਕੇ 26 ਤੱਕ,
17: ਹਾਂਜੀ 27 ਤੱਕ, 1 July 2027 ਤੱਕ
1: ਜੀ,
17: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ,
1: ਜਿਸ ਹਿਸਾਬ
17: ਨਾਲ ਹੁਣ ਅੱਗ ਲੱਗੀ ਹੋਈ ਸੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
17: ਹਾਂਜੀ, ਨਹੀਂ ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨੀ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000, ਹੈ ਨਾ। ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
17: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੇ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ, ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊ।
1: ਆਹ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਆਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ। ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ, ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ, ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
17: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਦਿੱਤਾ। ਮਤਲਬ ਇਹ ਪਰਸਨਲ ਸਰਕਮਸਟੈਂਸਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਨਾਂ ਦੇ ਰਿਹਾ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ। ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ,
1: ਆਪਣੇ
17: ਪ੍ਰੋਫੈਸ਼ਨਲਸ ਨੂੰ ਮਿਲੋ। ਹਾਂਜੀ, ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
1: ਐਡਵਾਈਜ਼ਰ ਬਣੇ ਇਸ ਗੱਲਾਂ ਲਈ।
17: ਹਾਂਜੀ, ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ, ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ

0: ਬਣ ਗਿਆ। ਉਹਨੇ ਪੁਰਾਣੇ ਘਰ ਚੋਂ ਐਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ
1: ਹੈ। ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
0: ਨਹੀਂ ਅਸੀਂ ਵੀ ਤੁਸੀਂ ਹੋਈ ਹਾਂ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ ਉਹ ਵੀ ਬੇਚਾਰੇ ਹਨ, ਕੰਮ ਹੀ ਕਰੀ ਜਾਂਦੇ ਆ। ਇਹਨਾਂ ਨਹੀਂ, ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲਓ ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
1: ਜ਼ਿਆਦਾ ਹੈ।
0: ਦੇਰ ਇਜ਼ ਨਥਿੰਗ ਰੋਂਗ, ਦੇਰ ਇਜ਼ ਨਥਿੰਗ ਰੋਂਗ
1: ਇਨ
0: ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ। ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ। ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਦੋ ਵੱਡੇ ਵੱਡੇ ਲੀਵਰ ਸੀਗੇ, ਹੈਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ, 70% ਆਪਣੀਆਂ ਸੇਵਿੰਗਸ ਨੂੰ। ਤਾਂ ਸਮਾਲ ਬਿਜ਼ਨੈਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30%। ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟਿਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ ਹੈ ਨਾ ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹੈਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
1: ਹਾਂਜੀ, ਸਿਸਟਮ
0: ਤਾਂ ਹਿੱਲੂਗਾ, ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ, ਹੈਨਾ, ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ, ਹੈਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ, ਹੈਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
1: ਮਾਈਗ੍ਰੇਸ਼ਨ
0: ਦੇ ਨੈਟ, ਹਾਂਜੀ, ਨੈਟ ਓਵਰਸੀਜ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 ਤੋਂ 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ,
1: ਨਹੀਂ ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 ਤੋਂ 20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਾਰ ਤੋੜ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ, ਲੌਂਗ ਓਵਰਡਿਊ।
1: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜ਼ੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM, sama ho chuka laughter therapy da kal de gusse, agle pareshaniyan, jo bhi mande te bojh, sara kuch ek passe rakh ke hasan da hasaun da chutkle sunaun da ho chuka sama, te mere naal aa chuke ne Dr. Preetinder Garewal.
4: Hanji, sarayan nu sat sri akaal te copy to all. ਹੁਣ ਤਾਂ ਨਜ਼ਾਰੇ ਆਏ ਪਏ ਆ ਬਾਹਰ ਠੰਡ ਵਾਲੇ ਵੀ ਤੇ ਚਾਰੇ ਪਾਸੇ ਹੋਈ ਪਈ ਆ ਧੁੰਦ ਦੀ ਧੁੰਦ
3: ਇਕਦਮ ਠੰਡ ਜੀ ਹੋ ਗਈ ਹੈ ਨਾ
4: ਮਾਹੌਲ ਜਿਹਾ ਬਦਲ ਗਿਆ ਹੈ ਨਾ
3: ਹਾਂ ਮਾਹੌਲ ਜਿਹਾ ਬਦਲ ਗਿਆ ਤੁਹਾਡੇ ਵਾਲੇ ਪਾਸੇ ਮੈਂ ਸੁਣਿਆ ਵੀ ਧੁੰਦਾਂ ਜ਼ਿਆਦਾ ਪੈਂਦੀਆਂ
4: ਸਾਡੇ ਜ਼ਿਆਦਾ
3: ਇਹਦਾ ਮਤਲਬ ਵੀ ਤੁਹਾਡੇ
4: ਦੂਰੋਂ ਆਉਣਾ ਹੁੰਦਾ ਲੱਗਾ ਮੈਂ ਦੂਰੋਂ ਆਉਣਾ ਹੁੰਦਾ ਕਹਿੰਦਾ ਉਹ ਨਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ
3: ਤੁਹਾਡੇ ਵਾਲੇ ਪਾਸੇ ਨਾ ਹਰਿਆਲੀ ਹਰੂਲੀ ਮੇਰੇ ਹਿਸਾਬ ਨਾਲ ਜ਼ਿਆਦਾ ਹੈ ਨਾ ਤਾਂ ਕਰ
4: ਹਾਂਜੀ ਥੋੜ੍ਹੇ ਪਾਰਕ ਵੀ ਜ਼ਿਆਦਾ ਛੱਡੇ ਹੋਏ ਆ ਨਾ
3: ਹਾਂ ਧੁੰਦ ਹੁਣ ਕਾਹਦੇ 'ਚ ਪੈਣੀ ਹੈ ਇਹ ਵੀ ਤਾਂ ਫਰਕ ਪੈਂਦਾ ਨਾ ਚਲੋ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰ ਦਈਏ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਹੈ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਹੈਲੋ
5: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
4: ਕਿੱਦਾਂ ਫਿਰ
5: ਕੀ ਹਾਲ ਤੁਸੀਂ ਕਿੱਦਾਂ ਹੋ
3: ਅਸੀਂ ਵੀ ਬਹੁਤ ਵਧੀਆ ਪੁੱਤ ਥੈਂਕ ਯੂ ਕੀ ਸੁਣਾਓਗੇ ਅੱਜ
5: ਓਹਦੇ ਸਾਹਮਣੇ ਇੱਕ 70 ਸਾਲ ਦਾ ਬੁੱਢਾ ਆ ਗਿਆ ਤੇ 5 ਸਾਲ ਦਾ ਬੱਚਾ ਕਿਹਨੂੰ ਮਾਰੂਗਾ ਪਹਿਲਾਂ
3: ਬ੍ਰੇਕ ਮਾਰਨਾ ਯਾਰ
4: ਬ੍ਰੇਕ ਮਾਰੂਗਾ ਪੁੱਤੋ ਇਹ ਕਿਉਂਕਿ ਮੈਂ ਘਰ ਵਾਲੀ ਤੇ ਸੁਣਿਆ ਹੋਇਆ ਪਹਿਲਾਂ ਕਿਸੇ ਨੇ ਨੂੰ ਸਸਤੇ ਬਣਾਇਆ ਹੋਇਆ ਕਿਸੇ ਨੇ ਕਿਵੇਂ ਹੈ ਨਾ
3: ਜਿੱਥੇ ਜਿੱਥੇ ਸੈੱਟ ਪੈਂਦਾ ਇੱਦਾਂ ਹੀ ਆ
5: ਹਾਂਜੀ ਨਾਲੇ ਅੱਜ ਤੇ ਧੁੰਦ ਬਹੁਤ ਪਈ ਆ
4: ਹਾਂ ਬ੍ਰੇਕ ਮਾਰਨੀ ਪੈਣੀ
3: ਧੁੰਦ ਚ ਬ੍ਰੇਕ ਤੇ ਮਾਰਨੀ ਪੈਣੀ ਹੈ ਨਾ ਨਹੀਂ ਹੁਣ ਤੇ ਗੱਡੀਆਂ ਉਹ ਆ ਗਈਆਂ ਕਹਿੰਦੇ ਆਪੇ ਬ੍ਰੇਕਾਂ ਮਾਰ ਦਿੰਦੀਆਂ ਪਰ ਫਿਰ ਵੀ ਯਕੀਨ ਨਹੀਂ ਨਾ ਆਉਂਦਾ ਬੰਦੇ ਨੂੰ
5: ਧੁੰਦ ਤਾਂ ਆਈ ਨੀ ਪਈ ਕਿਉਂਕਿ ਮੇਰੇ ਪਾਪਾ ਨੇ ਬਾਹਰ ਪਾਣੀ ਲਾਇਆ ਸੀ
3: ਅੱਛਾ ਕਣਕ ਬੀਜੀ ਜੇ
5: ਹਾਂਜੀ
3: ਉਹ ਤਾਂ ਕਰਕੇ ਫਿਰ ਇਹ ਤੇ ਹੋਰ ਵਧੇਰੇ ਪੈ ਗਏ ਤੁਹਾਡਾ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਬਾਕੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਪਣਾ ਮਿਊਟ ਕਰ ਲਓ ਜਿੱਦਾਂ ਜਿੱਦਾਂ ਤੁਹਾਡਾ ਨਾਂ ਲਵਾਂਗੇ ਉਦਾਂ ਉਦਾਂ ਤੁਸੀਂ ਭਾਈਆਂ ਨੂੰ ਮਿਊਟ ਕਰਕੇ ਤੇ ਚੁਟਕਲਾ ਸੁਣਾਈ ਜਾਓ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਣੇ ਰਹੋ ਤੇ ਉਸ ਤੋਂ ਬਾਅਦ ਫਿਰ ਮੰਨਤ ਤੁਸੀਂ ਰੈਡੀ ਰਹੋ ਹੋ ਗਏ ਤਿਆਰ ਤੁਸੀਂ ਓਕੇ ਕੀ ਸੁਣਾਓਗੇ ਫਿਰ
5: ਬਾਤ
3: ਓਕੇ
5: ਬੱਡੀ ਬਾਉਲ ਨੇ ਟੋਕਾ ਕੀਤਾ ਛੋਟੀ ਬਾਉਲ ਨੇ ਕੱਟਾ ਕੀਤਾ ਵਾਲੀ ਬਾਉਲ ਬਹੁਤ ਕੰਮ ਕੀਤਾ
4: ਮੈਂ ਛੋਟੀ ਬਹੂ ਨੇ ਟੋਕਾ ਕੀਤਾ ਵੱਡੀ ਬਹੂ ਨੇ ਕੁੱਤਾ ਕੀਤਾ
3: ਵਾਹ ਨੀ ਬਹੂ ਬਹੁਤ ਸੋਹਣਾ ਕੰਮ ਕੀਤਾ ਇਹੋ ਹੀ ਆ
5: ਕਹਿੰਦੀ
3: ਆ ਵੱਡੀ ਬਹੂ ਨੇ ਖੋਤਾ ਕੀਤਾ ਛੋਟੀ ਬਹੂ ਨੇ ਕੁੱਤਾ ਕੀਤਾ ਵਾਹ ਨੀ ਬਹੂ
5: ਹਾਂ
4: ਟੋਕਾ ਕੀਤਾ
3: ਹੈ ਇੱਕ ਨੇ ਟੋਕਾ ਕੀਤਾ ਇੱਕ ਨੇ ਕੱਟਾ ਕੀਤਾ ਹਾਂ ਇੱਕ ਨੇ ਟੋਕਾ ਕੀਤਾ ਇੱਕ ਨੇ ਕੱਟਾ ਕੀਤਾ ਤੇ ਬੁੱਝਣਾ ਕੀ ਹੈ ਇਹਦੇ ਚੋਂ
4: ਨਹੀਂ ਇਹ ਬਾਤ ਆ ਹੈ ਤੁਹਾਨੂੰ ਸਮਝਾਇਆ
3: ਨਹੀਂ ਪਰ ਇਹਦੇ ਚ ਬੁੱਝਣਾ ਕੀ ਆ ਹੈ ਤੇ ਇਹ ਚ ਬੁੱਝਣਾ ਕੀ ਆ ਸੋਰੀ ਇਹਦਾ ਨਾਂ ਹਾਂ ਬਹੂ ਦਾ ਨਾਂ ਬੁੱਝਣਾ ਅੱਛਾ ਬਹੂ ਦਾ ਨਾਂ ਬੁੱਝਣਾ
4: ਕੀ ਗੱਲ ਬਣੀ ਇਹ ਬੁੱਝਣਾ ਤੁਸੀਂ
3: ਹੈ
4: ਕੀ ਗੱਲ ਕੀ ਬਣੀ ਗੱਲ ਕੀ ਹੈ
3: ਕਿਹੜੀ ਬਹੂ ਹੋ ਸਕਦੀ ਆ
4: ਇੰਨਾ ਕੰਮ ਕਰਨ ਵਾਲੀ
5: ਹੈ
3: ਬੁੱਝੀਏ ਕੀ ਜਿਹਦਾ ਵੀ ਨਾਂ ਲੈ ਤਾ ਗੁੱਸਾ ਕਰੂਗੀ ਫੇਰ
4: ਹਾਂ ਨੀ ਅੱਜ ਕੱਲ ਅਗਲੇ ਨੂੰ ਕਹਿੰਦੇ ਬਹੁਤ ਕੰਮ ਕਰਦੀ ਅਗਲਾ ਗੁੱਸਾ ਕਰਦੀ ਲੇਕਿਨ ਟਿੱਚਰ ਕੀਤੀ ਕਿਵੇਂ ਕਰਦੀ ਕੋਈ ਹੈ ਨੀ
3: ਆਪਾਂ ਹਾਰ ਗਏ ਤੇ ਗਏ ਨਾ
4: ਔਖੇ
3: ਕੰਟਰੋਵਰਸ਼ੀਅਲ ਆ ਬਾਤ ਇਹ
5: ਸੂਈ
3: ਕੱਠਾ ਕਰਦੀ ਆ ਤੇ ਹੁਣ ਦੱਸੋ ਵੀ ਹੈਗੀ ਕੀ ਬੁਝਾਰਤ
4: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਬਹੂ ਨੇ ਕੱਠਾ ਕੀਤਾ
5: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਬਹੂ ਨੇ ਕੱਠਾ ਕੀਤਾ
4: ਚਿੜੀਆ ਘਰ ਸਵੇਰੇ ਸਵੇਰੇ ਇੱਥੇ ਬਣਾਇਆ ਰੇਡੀਓ ਤੇ
3: ਥੈਂਕ ਯੂ ਤੇ ਗਾ ਤੇ ਬੜੀ ਵਧੀਆ
5: ਵਧੀਆ ਸੀ ਅੰਬਰ ਨਾਲ ਵੀ ਗੱਲ ਕਰ ਦੋ
3: ਅੱਛਾ ਅੰਬਰ ਨਾਲ ਵੀ ਲਿਆਓ ਲਿਆਓ ਸਤਿ ਸ਼੍ਰੀ ਅਕਾਲ ਅੰਬਰ ਸਤਿ ਸ਼੍ਰੀ ਅਕਾਲ ਤੁਸੀਂ ਤੇ ਵੱਡੇ ਹੋ ਗਏ ਹੋ ਤੁਸੀਂ ਏਡੀ ਸੋਹਣੀਆਂ ਗੱਲਾਂ ਕਰਦੇ ਹੋ ਤੇ ਤੁਸੀਂ ਸਾਨੂੰ ਸੁਣਾਉਂਦੇ ਹੀ ਨਹੀਂ ਰੋਜ਼ ਆਪਣੀ ਆਵਾਜ਼ ਹਾਂਜੀ ਤੁਸੀਂ ਤਿਆਰ ਹੋ ਗਏ ਹੋ
5: ਹਾਂਜੀ
3: ਓਕੇ ਕੀ ਖਾਧਾ ਅੱਜ
5: ਹਨੀ ਬ੍ਰੈਡ
3: ਓ ਯਮੀ ਯਮੀ ਓਕੇ ਤੇ ਕੀ ਸੁਣਾਓਗੇ
5: ਹਾਂਜੀ
3: ਤੁਹਾਡੇ ਕੋਲ ਹੈਗਾ ਕੁਛ ਸੁਣਾਉਣ ਨੂੰ ਗੱਲਾਂ
5: ਕਰਨੀਆਂ
3: ਇੱਕ ਤੇ ਔਗੀ ਔਗੀ ਇੱਕ ਤੇ ਕਾਰਟੂਨ ਹੈਗਾ ਵਾ ਹਨਾ
4: ਨਹੀਂ ਉਹ ਗਈ ਉਹ ਗਈ ਆ
3: ਅੱਛਾ ਉਹ ਗਈ ਤੇ ਉਹ
4: ਥੋੜਾ ਫਰਕ ਪਾਓ ਵਿੱਚ
3: ਓਕੇ
4: ਹੈ ਟੋਕਾ ਕੀਤਾ ਟਾਈਪ ਚ ਇਕੱਠਾ ਨਾ ਕਰੋ
3: ਅੰਬਰ ਇਹ ਕਿਹੜਾ ਵਾ ਇਹ ਕਾਰਟੂਨ ਵਾਲਾ ਹੋ ਗਈ ਆ ਕਿ ਪੰਜਾਬੀ ਵਾਲਾ ਪੰਜਾਬੀ ਵਾਲਾ ਅੱਛਾ ਉਹ ਗਈ ਤੇ ਉਹ ਗਈ
4: ਕਿਤੇ ਫਿਰਦੀ ਆ ਨੈਣ ਗੇੜੇ ਮਾਰਦੀ ਤਾਂ ਨਹੀਂ
3: ਹਾਂ ਨਜ਼ਰ
4: ਨਿਗਾਹ
3: ਆਈਸਾਈਟ ਵਾਹ
4: ਆਪਾਂ ਤਾਂ ਸਵੇਰੇ ਸਵੇਰੇ ਅੱਜ ਸਾਰਾ ਕੁਛ ਹੀ ਬੁੱਝੀ ਜਾਂਦੇ
3: ਹੋਰ ਅੱਜ ਧੁੱਪ ਚੜੂਗੀ ਛੇਤੀ
4: ਨਹੀਂ ਧੁੰਦ ਪਊਗੀ ਜਿਵੇਂ ਉਹ ਪਹਿਲਾਂ ਕਹਿ ਕੇ ਗਏ
3: ਥੈਂਕ ਯੂ ਅੰਬਰ ਤੁਸੀਂ ਤਾਂ ਬਹੁਤ ਸੋਹਣਾ ਗੱਲਾਂ ਕਰਦੇ ਹੋ ਤੁਸੀਂ ਥੈਂਕ ਯੂ
4: ਠੰਡ ਚ ਜੀ ਕਰਦਾ ਸਕੂਲੇ ਜਾਣ ਨੂੰ ਐ ਨੀ ਜੀ ਕਰਦਾ ਵੀ ਬੱਚੇ ਰਜਾਈ ਚ ਹੀ ਪਏ ਜੇ ਰਹੀਏ ਤੇ ਹਨਾ
5: ਨਹੀਂ ਮੇਰਾ ਅੱਜ ਸਵੇਰੇ ਕਰਦਾ ਸੀਗਾ ਪਰ ਮੈਨੂੰ ਆਇਆ ਕਿ ਮੇਰੀ ਅਟੈਂਡੈਂਸ 100 ਆ ਤਾਂ 100 ਹੀ ਰਹਿਣੀ ਆ ਹੁਣ
3: ਅੱਛਾ 100% ਅਟੈਂਡੈਂਸ ਹੈ ਤੁਹਾਡੀ
4: ਪੁਆਇੰਟ ਟੂ ਵੀ ਨੋਟ ਕਰਨਾ
5: ਹੈ ਅੱਜ ਮੈਂ ਕਿ ਮੇਰੀ ਛੁੱਟੀ ਐ ਸਾਲ ਕਿਤੇ ਤੇ ਟਰਮ 2 ਦਾ ਅੱਧਾ ਵੀ ਹੋ ਗਿਆ ਖਤਮ
3: ਵਾਹ
4: ਟਰਮ 2 ਦੀ ਦੂਜੀ ਟਰਮ ਦੇ ਵਿੱਚ ਵੀ ਇਹਦਾ ਐਂ ਚੱਲ ਰਿਹਾ
3: ਇਹ ਤੇ ਟੀਚਰ ਨਾਲੋਂ ਵੀ ਜ਼ਿਆਦਾ ਪੰਕਚੁਅਲ ਹੈ ਕੁੜੀ ਤੇ
5: ਰਾਤ ਮੈਂ ਨਾ ਸਾਰੀਆਂ ਰੋਟੀਆਂ ਮੈਂ ਪਕਾਈਆਂ ਸੀਗੀਆਂ
4: ਅੱਛਾ ਪੇਠਣ ਲਾ ਕੇ
3: ਅੱਛਾ
5: ਤੇ ਪਾਪਾ ਦੇ ਕੰਮ ਤੇ ਲਿਜਾਣ ਲਈ ਵੀ ਬਣਾਈਆਂ ਮੈਂ
4: ਐਨ ਜਮਾ ਸਾਈਕਲ ਦੀ ਕਾਠੀ ਵਰਗੀਆਂ ਗੋਲ
3: ਹੈਂ
5: ਗੋਲ ਨਹੀਂ ਸੀ ਪਰ ਸਵਾਦ ਸੀ
4: ਸਾਈਕਲ ਦੀ ਕਾਠੀ ਗੋਲ ਹੁੰਦੀ ਹੈ ਨਾ
3: ਹੈ ਮੰਨ ਹੁੰਦੀ ਹੈ
5: ਨਹੀਂ
4: ਕਿ ਪੰਜਾਬ ਵਰਗੀਆਂ ਬਣਾਈਆਂ ਸੀ ਮਤਲਬ ਸਟਰਕਚਰ ਵਾਈਜ਼ ਕਹਿ ਰਹੇ
3: ਨਕਸ਼ੇ ਨਕਸ਼ੇ ਵਰਗੀਆਂ
5: ਨਹੀਂ ਨਹੀਂ
3: ਹਾਂ
5: ਕਟਿੰਗ
3: ਹੋ ਸਕਦੀ ਹੈ
4: ਜਾਂ ਕੋਲਾਜ ਵਾਲਾ ਜਿਹਦੇ ਚ ABCD ਕੱਟ ਦੇਵੇ ਹਾਂ
3: ਪਾਪਾ ਨੂੰ ABC ਵਾਲੀਆਂ ਰੋਟੀਆਂ ਦੇਣੀਆਂ
4: ਪਾਪਾ ਨੇ ਕਿਹੜਾ ਕਿਲੋ ABC ਹੀ ਪਾ ਦਿਓ ਆਪਦੇ ਕੋਲ ਹੀ ਸਵੇਰੇ ਸਵੇਰੇ ਗੱਲਾਂ ਬਣਾਈ ਜਾਂਦੇ ਹੋ ਇੱਦਾਂ ਤਾਂ ਹੋਇਆ ਹੀ ਨਹੀਂ ਕੁਛ
3: ਹੋਰ ਪਾਪਾ ਨੂੰ ਨਾ ਤੁਸੀਂ ਇੱਦਾਂ ਕਰਿਓ ROTI ਬਣਾ ਕੇ ਦਿਓ
4: ਰੋਟੀ ਰੋਟ ਤਾਂ ਪੀ ਉੱਤੇ ਚੜ੍ਹਦੇ ਨਾਲੇ ਉੱਦਾਂ ਦੇ
3: ਵੈਰੀ ਨਾਈਸ ਮੰਨਤ ਤੁਸੀਂ ਬਹੁਤ ਬੀਬੀਓ ਪੁੱਤ
5: ਮੈਨੂੰ
3: ਲੱਗਾ ਕਹਿੰਦੀ ਮੰਮਾ ਨੂੰ ਮੈਂ ਹਾਰਡ ਰੋਟੀ ਬਣਾ ਕੇ ਦਿੱਤੀ ਮੈਂ ਮੰਮਾ ਨੂੰ ਕਿਉਂ ਹਾਰਡ
4: ਆਹ ਗੱਲ ਝੂਠੀ ਬਈ ਏਦਾਂ ਨੀ ਪਾਪਾ ਨੇ ਕਿਹਾ ਸੀ ਐਕਸਟਰਾ ਸੋਫਟ ਬਣਾ ਕੇ ਦੇਣੀ ਆ
3: ਹਾਂ ਮੈਨੂੰ ਪਤਾ ਨੀ ਕਿਉਂ ਗਲਤ ਮਲਤ ਜਿਹਾ ਸੁਣ ਡਿਆ ਸਾਰਾ ਕੁਛ ਹੀ
4: ਜੋ ਬੰਦੇ ਦੇ ਮਨ ਚ ਹੁੰਦਾ ਮਨ ਤੁਹਾਡੇ ਘਰੇ ਲੜਾਈ ਪਾਉਂਦੇ ਆਪਾਂ ਇੱਧਰ ਕਰਦੇ ਹਾਂ ਬੜਾ ਜਿਹਾ
3: ਮੈਂ ਤਾਂਹੀਓ ਪੁੱਛਿਆ ਮੈਂ ਕਿਹਾ ਮਨ ਤਾਂ ਹਾਰਡ ਰੋਟੀ ਕੋ ਮੰਮਾ ਨੂੰ ਦਿੱਤੀ ਹੈ ਨਾ ਮੰਮਾ ਨੂੰ ਤੇ ਬੜਾ ਪਿਆਰ ਕਰਦੀ ਹੈ
5: ਪਿਆਰ ਕਰਦੀ ਹਾਰਟ ਸ਼ੇਪ ਵਾਲੀ ਰੋਟੀ
3: ਹਾਰਟ ਸ਼ੇਪ ਵਾਲੀ ਓਕੇ ਓਕੇ ਕੀ ਸੁਣਾਓਗੇ ਫਿਰ ਅੱਜ
4: ਮਿਊਜ਼ਿਕ
3: ਬਣਾਵਾਂਗੇ
4: ਓਬੀ ਸਾਹਿਬ ਨੂੰ ਕਹਿ ਕੇ
3: ਨਹੀਂ ਇੰਨਾ ਕੁ ਆਪਾਂ ਨੂੰ ਆ ਗਿਆ ਹੁਣ
4: ਓਬੀ ਸਾਹਿਬ ਨੇ ਚੰਗਾ ਆਪਾਂ ਨੂੰ ਭੇਜਿਆ ਮੁੜ ਕੇ ਆਪਾਂ ਖੇਡਣਾ ਨਹੀਂ ਹਟੇ
3: ਹੈ ਮਨ
5: ਠੀਕ
3: ਆ
4: ਅੱਛਾ ਸੁਣਾਓ
3: ਸੁਣਾਓ ਫਿਰ
5: ਇਹਦਾ ਨਾਮ ਹੈਗਾ ਮਾਂ ਪਿਤਾ ਮੇਰੀ ਮਾਂ ਹੈ ਚੰਗੀ ਕਦੇ ਨਾ ਹੋਈ ਤੰਗੀ

0: ਮੇਰੀ ਮਾਂ, ਮੇਰਾ ਪਿਤਾ।
1: ਵਾਹ, ਬਹੁਤ ਵਧੀਆ ਮੈਂ। ਆਪਣੀਆਂ ਫੀਲਿੰਗਸ ਐਕਸਪਲੇਨ ਕੀਤੀਆਂ ਤੁਸੀਂ ਕਵਿਤਾ ਚ,
2: ਵੈਰੀ ਨਾਈਸ ਮੰਨਤ। ਇਹ ਕਲੈਪਿੰਗ ਬਣਦੀ ਮੰਨਤ, ਵੈਰੀ ਨਾਈਸ। ਆ ਤੇ ਬਹੁਤ ਸੋਹਣਾ ਲਿਖਿਆ ਤੁਸੀਂ, ਤੇ ਫਤਿਹ ਨਹੀਂ ਪਾਇਆ ਵਿੱਚ ਤੁਸੀਂ।
1: ਪੰਗੇ ਲਿਖੇ ਉਹ ਵਿੱਚ,
2: ਮੇਰਾ ਭਰਾ
1: ਨਹੀਂ ਉਹ ਪੰਗੇ ਜਿੱਥੇ ਵਰਡ ਉੱਥੇ ਆਇਆ ਤੁਸੀਂ ਉਹ।
2: ਫੋਟੋ ਭੇਜੋ, ਫੋਟੋ ਨਾ ਭੇਜੋ, ਲਿਖ ਕੇ ਭੇਜੋ।
1: ਰਿਕਾਰਡਿੰਗ ਤਾਂ ਨੀ ਕਿਸੇ ਮੇਮ ਦੀ ਆਵਾਜ਼ ਚ ਕਰਾਉਣੀ, ਲਿੰਡਾ ਬਲਿੰਡਾ।
2: ਤੁਸੀਂ ਏਦਾਂ ਕਰੋ, ਤੁਸੀਂ ਰਿਕਾਰਡਿੰਗ ਵੀ ਭੇਜ ਦੋ ਤੇ ਤੁਸੀਂ ਮੈਨੂੰ ਨਾ ਲਿਖ ਕੇ ਵੀ ਭੇਜ ਦੋ ਅੰਗਰੇਜ਼ੀ ਚ।
0: ਠੀਕ
2: ਆ,
1: ਅੰਗਰੇਜ਼ੀ ਮਾਂ।
2: ਹਾਂ,
0: ਫਤਿਹ ਨਾਲ ਵੀ ਗੱਲ ਕਰ ਲੋ।
2: ਹਾਂਜੀ, ਗਜ਼ਿਲੀਅਨ ਭਰਾ, ਮੇਰਾ ਗਜ਼ਿਲੀਅਨ ਭਰਾ।
1: ਸਤਿ ਸ਼੍ਰੀ
2: ਅਕਾਲ ਫਤਿਹ
1: ਯਾਰ, ਤੇਰਾ ਕਵਿਤਾ ਚ ਨਾ ਹੀ ਨੀ ਆਇਆ,
2: ਮੈਂ ਪਾਤਾ ਨਾ। ਮੇਰਾ ਪਿਆਰਾ ਭਰਾ,
1: ਤੈਨੂੰ ਨੀ ਸੁਣਿਆ ਫਤਿਹ, ਕਈ ਵਾਰ ਉਹ ਵਰਡ ਥੋੜੇ ਸਾਇਲੈਂਟ ਹੁੰਦੇ ਆ।
0: ਪਰ
2: ਦੀਦੀ ਯਾਰ ਬੜਾ ਸੋਹਣਾ ਲਿਖਦੀ ਆ,
1: ਆਪਣੇ ਤੇ ਵੀ ਕੋਈ ਕਵਿਤਾ ਕੁਵਿਤਾ ਲਿਖਵਾ ਯਾਰ। ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ, ਫਤਿਹ ਆ ਫਤਿਹ ਆ ਫਤਿਹ ਆ।
2: ਇਹ ਰੱਖੜੀ ਤੇ ਫਿਰ ਲਿਖੂ ਨਾ, ਜਦੋਂ ਰੱਖੜੀ ਆਊਗੀ ਨਾ ਫਿਰ ਫਤਿਹ ਤੇ ਕਵਿਤਾ ਲਿਖੂਗੀ ਮਨਤ।
1: ਜਾਂ ਉਹ ਵੇਟ ਕਰਦੀ ਹੋਣੀ ਆ ਵੀ ਮੈਨਾਂ ਬਿਹੇਵ ਇਹਦਾ ਵਧੀਆ ਹੋ ਜੇ ਤਾਂ ਲਿਖਾਂ।
2: ਨਹੀਂ ਇਹਦਾ ਵਧੀਆ ਗਿਟਾਰ ਵੀ ਵਜਾਉਣੀ ਨਾਲ, ਹੈ ਨਾ। ਹਾਂਜੀ,
1: ਦੀਦੀ ਵਾਲਾ ਹੀ ਤਾਂ ਨੀ ਕਿਤੇ, ਮੇਰਾ ਪਿਤਾ ਮੇਰੀ ਮਾਤਾ
0: ਨਹੀਂ,
1: ਅੱਜ ਡਿਫਰੈਂਟ ਆ।
2: ਹਾਂਜੀ।

0: Tuyo.
1: Hip,
0: ¡Hurray!
1: hip, hip,
0: ¡Hurray!
1: hip, hip,
0: ¡Hanji!
1: Hanji.
0: Thank you, Tony. Thank you.
1: मैं एक रिडल सुनाऊंगे.
0: हाँ जी.
1: ओ केरी चीज है जिरे कोल जीब हुंदी पर ओ बोल नहीं सकता.
0: अच्छा, जीब हुंदी पर ओ बोल नहीं सकता.
1: हाँ जी.
0: घर वाला
1: नहीं.
0: हाँ.
2: ਮੈਨੂੰ ਇਹ ਸਹੀ ਜ਼ਿਆਦਾ ਲੱਗ ਰਿਹਾ. ਹੁਣ ਤੱਕ ਕੋਈ ਆਂਸਰ ਕਰੀ ਜਾਓ, ਇਹੀ ਸਹੀ ਜਵਾਬ ਆ.
0: ਹੋਰ ਕੌਣ ਇਹਨੂੰ ਵੀ ਸਮਝ ਲੱਗਦੀ ਨੀ ਜੀ ਨੂੰ, ਇਹ ਵੀ ਅੱਛੀ ਜਾਂਦੀ ਐਵੇਂ. ਹੋਰ ਫਿਰ ਕੌਣ ਹੋ ਸਕਦਾ? ਜੀਭ, ਸੱਪ, ਘਰ ਵਾਲੇ ਤੋਂ ਸਿੱਧਾ ਹੀ ਸੱਪ ਹੈ.
2: ਮੁੜ ਕੇ ਦੋ ਸੱਸੇ ਵਾਲਾ ਕਹਿ ਦੇਣਾ ਤੁਸੀਂ.
1: ਜੇ ਸੱਪ ਨੇ ਘਰ ਵਾਲੇ ਨੂੰ ਬਾਈਟ ਕੀਤਾ ਸੀ, ਘਰ ਵਾਲਾ ਬੋਲ ਨਹੀਂ ਸਕਦਾ.
0: ਇਹ ਵੀ ਠੀਕ, ਤਾਂਹੀ ਉਹ ਤੇ ਬੋਲਦਾ ਨਹੀਂ ਆ.
2: ਮੈਂ ਕਿਤੇ ਬਾਈਟ ਨਾ ਹੋ ਜਾ.
0: ਨਹੀਂ ਦੱਸਿਆ ਹੁੰਦਾ.
2: ਅੱਛਾ, ਪਹਿਲਾਂ ਹੀ ਜ਼ਹਿਰ ਭਰਾਉਣਾ ਆ.
0: ਚੱਲ ਅਸੀਂ ਹਾਰ ਗਏ ਪੁੱਤ.
1: ਸ਼ੂ
0: ਹੈ?
2: ਅੱਛਾ
1: ਸ਼ੂ.
0: ਅੱਛਾ, ਉਹਦੀ ਜੀਪ ਹੁੰਦੀ ਆ. ਹਮ,
2: ਤਾਂ ਹੀ ਤਾਂ ਘਰ ਵਾਲੇ ਦਾ ਮੈਚਿੰਗ ਨਿਕਲਿਆ. ਜੁੱਤੀ ਦਾ ਕੰਮ ਨਹੀਂ ਆ ਕੋਈ.
0: ਥੈਂਕ ਯੂ.
1: ਅਸ਼ਰੀਨ ਨਾਲ ਗੱਲ ਕਰ ਲੋ.
0: ਹਾਂਜੀ ਹਾਂਜੀ, ਨਿਕਲਿਆ ਤੇ ਸਮਥਿੰਗ ਤਸਮੇ ਵਾਲਾ ਹੀ ਆ ਨਾ.
1: ਸ਼ਿਕਾ ਅੰਕਲ ਜੀ ਤੇ ਅੰਕਲ ਜੀ,
0: ਸਤਿ ਸ੍ਰੀ ਅਕਾਲ ਜੀ. ਅਸ਼ਰੀਨ, ਕੀ ਹਾਲ ਹੈ? ਚੀਟਿੰਗ ਕਰ ਜਾਂਦੇ ਮੈਨੂੰ ਲੱਗਦਾ ਸਾਰੇ ਜਾਣੇ, ਹੈ ਨਾ? ਹਾਂ. ਫਿਰ ਹੁਣ ਕਿੱਦਾਂ, ਫਿਰ ਕੀ ਇਲਾਜ ਕਰੀਏ ਫਿਰ?
1: ਪਤਾ ਨੀ.
0: ਹਾਂ
1: ਪਤਾ ਨਹੀਂ,
0: ਕੁਛ ਤੇ ਕਰਨਾ ਪੈਣਾ ਵਾ.
1: ਆਪਾਂ
0: ਆਨਲਾਈਨ ਪਗਾਟਾ ਕਰਿਆ ਕਰੀਏ, ਰਿਕਾਰਡਿੰਗ ਕਰਕੇ ਨਾ. ਰੌਕ ਪੇਪਰ ਸੀਜ਼ਰ, ਠੀਕ ਆ? ਚਲੋ ਕੀ ਸੁਣਾਓਗੇ ਫਿਰ? ਹਾਂਜੀ,
1: ਕਿਹਦੀ ਚੀਜ਼ ਹੈ ਤੁਸੀਂ ਖੱਬੇ ਹੱਥ ਚ ਫੜ ਸਕਦੇ ਹੋ ਸੱਜੇ ਚ ਨਹੀਂ?
0: ਹਾਂਜੀ,
1: ਖੱਬੇ ਹੱਥ ਚ ਫੜ ਸਕਦੇ ਬਟ ਸੱਜੇ ਚ ਨਹੀਂ ਫੜ ਸਕਦੇ.
0: ਖੱਬੇ ਚ ਫੜ ਸਕਦੇ ਪਰ ਸੱਜੇ ਚ ਨਹੀਂ ਫੜ ਸਕਦੇ.
1: ਹਾਂਜੀ,
2: ਸੱਜਾ ਹੱਥ.
1: ਹਾਂਜੀ.
2: ਅੱਜ ਤਾਂ ਦੇਖੋ ਜੀ, ਕਹਿੰਦਾ ਉਂਗਲ ਤੇ ਕਾਜ ਕਰਨ ਦੀ ਵਿਹਲ ਨਹੀਂ.
0: ਵਾਹ, ਅੱਜ ਝਾਟੀ ਫੜਿਆ ਗਿਆ. ਸਿੰਪਲ ਕਹਿ ਲੋ, ਫਿਰ ਗਾ ਕੇ ਨਾ ਕਰੋ ਨਾ, ਫਿਰ ਟਾਈਮ ਬਹੁਤ ਲੱਗ ਜਾਂਦਾ. ਹੈਪੀ ਬਰਥਡੇ ਸ਼੍ਰੇਆ. ਥੈਂਕ ਯੂ ਪੁੱਤੂ, ਥੈਂਕ ਯੂ. ਤੁਹਾਡਾ ਦਿਨ ਵਧੀਆ ਵਧੀਆ ਰਹੇ. ਥੈਂਕ ਯੂ, ਥੈਂਕ ਯੂ. ਤੇ ਨੈਕਸਟ ਸ਼੍ਰੇਆ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਹੈਲੋ, ਉਹ ਸਤਿ ਸ੍ਰੀ ਅਕਾਲ ਮਾਣੂ ਬਿੱਲੀ, ਮਿਆਉਂ ਮਿਆਉਂ, ਕੀ ਹਾਲ ਆ?
1: ਠੀਕ ਹੈ. ਅੱਜ ਦੀ ਦੇ ਵਾਸਤੇ ਆ,
0: ਐਵੇਂ ਬਰਥਡੇ ਆ, ਕਿੰਨੇ ਕਿਹਾ ਵਾ? ਮਮਾ ਨੇ ਕਿਹਾ ਵਾ. ਅੱਜ ਤੇ ਮਾਨੂ ਬਿੱਲੀ ਦਾ ਬਰਥਡੇ ਆ. ਉਹ ਨਹੀਂ ਯਾਰ, ਨਹੀਂ, ਅੱਜ ਤੇ ਅੱਜ ਸ਼੍ਰੇਆ ਦਾ ਬਰਥਡੇ ਆ.
1: ਹਾਂਜੀ,
0: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ. ਅੱਛਾ, ਦੀਦੀ 6 ਈਅਰ ਓਲਡ ਹੋ ਗਈ, ਤੁਸੀਂ ਕਿੰਨੇ ਈਅਰ ਹੋ ਗਏ ਹੋ?
1: 4.
0: ਓਕੇ ਤੁਸੀਂ ਵੱਡੇ ਹੋਏ ਫਿਰ ਦੀਦੀ ਤੋਂ ਕੇ?
1: ਨਹੀਂ
0: ਹਾਂ
1: ਦੀਦੀ ਵੱਡੀ ਹੈਗੀ।
0: ਦੀਦੀ ਵੱਡੀ ਹੈਗੀ, ਤੁਸੀਂ ਕਿੰਨੇ ਸਾਲ ਛੋਟੇ ਹੋ? ਸੁਣਾਓਗੇ ਫਿਰ?
1: ਹਾਂਜੀ
0: ਹਾਂਜੀ ਕਰੋ ਜੀ ਕਰੋ।
1: ਹੈਪੀ ਬਰਥਡੇ
0: ਟੂ ਯੂ,
1: ਹੈਪੀ ਬਰਥਡੇ
0: ਟੂ ਯੂ,
1: happy birthday do you, happy birthday didi,
0: happy
1: birthday
0: hip hip hooray। ਆ ਤੇ ਬੜਾ ਸੋਹਣਾ ਵਿਸ਼ ਕੀਤਾ ਵੀ ਤੁਸੀਂ ਦੀਦੀ ਨੂੰ,
2: ਤੇ ਕਮਾਲ ਕਰਤੀ।
0: ਇਹ ਕਿੱਥੋਂ ਸਿੱਖਿਆ? ਇਹ ਤੇ ਬੜਾ ਵਧੀਆ ਤੁਸੀਂ ਵਿਸ਼ ਸਿੱਖਿਆ ਵਾ।
1: ਹਾਂਜੀ
0: ਓ ਵੈਰੀ ਨਾਈਸ, ਥੈਂਕ ਯੂ ਮਾਨੂ ਬਿੱਲੀ।
1: ਬਾਏ
0: ਬਾਏ ਮਾਨੂ ਬਿੱਲੀ, ਲਿਆਓ ਫਿਰ ਦੀਦੀ ਨਾਲ ਬਰਥਡੇ ਗੱਲ ਨਾ ਕਰਾ ਦੋ ਗੱਲ। ਸਤਿ ਸ੍ਰੀ ਅਕਾਲ ਸ਼੍ਰੇਆ ਐਂਡ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਹੈਪੀ ਹੋ?
1: ਸਾਡਾ ਹਾਲ ਕੀ
0: ਹੋਇਆ? ਸਾਡਾ ਹਾਲ ਤੇ ਬੜਾ ਵਧੀਆ ਹੋਇਆ ਕਿਉਂਕਿ ਤੁਹਾਡਾ ਬਰਥਡੇ ਹੋਇਆ ਤੇ ਸਾਡਾ ਹਾਲ ਬੜਾ ਵਧੀਆ ਹੋਇਆ।
2: ਅਸੀਂ ਆਪ ਹੀ ਕੇਕ ਲੈ ਕੇ ਖਾਈਏ ਫਿਰ।
0: ਓ ਬਲਬਲ ਸ਼ਾਵਾ ਸ਼ਾਵਾ ਹੈਪੀ ਬਰਥਡੇ, ਗਾਣਾ ਸੁਣਾਈਏ ਫਿਰ ਤੁਹਾਨੂੰ? ਹੈਪੀ ਬਰਥਡੇ ਵਾਲਾ ਗਾਣਾ ਸੁਣਾਈਏ?
1: ਹਾਂਜੀ
0: ਹੈ, ਚਲੋ ਫਿਰ ਰੈਡੀ?
1: ਯੈਸ
0: ਯੇ ਜਨਮ

0: ਸ਼੍ਰੇਆ
1: ਚੱਕ ਦੇ ਫਟੇ
2: ਆਹ ਗਾਣੇ ਦੀ ਗੱਲ ਕਰਦੇ ਸੀ ਮੰਨਤ ਨੂੰ
3: ਥੈਂਕ ਯੂ ਚੱਕ ਦੇ ਫਟੇ ਅੰਕਲ ਜੀ ਐਂਡ ਅੰਕਲ ਜੀ
1: ਓ ਥੈਂਕ ਯੂ ਥੈਂਕ ਯੂ ਅੱਜ ਸ਼੍ਰੇਆ ਦਾ
3: ਸੋਹਣਾ ਸੀ
1: ਸੋਹਣਾ ਸੀ ਨਾ ਇਹ ਸ਼੍ਰੇਆ ਦਾ ਗਾਣਾ ਤੇ ਅੱਜ ਉਹਨੇ ਬਹੁਤ ਵਧੀਆ ਬਣਾਇਆ ਵਾ ਏ ਆਈ ਨੇ ਮੈਨੂੰ ਵੀ ਬਿੱਡ ਬੜਾ ਨਾਈਸ ਲੱਗਾ ਵਾ ਹੈਨਾ
3: ਤੁਸੀਂ ਸੈਂਡ ਕਰ ਦੋ
1: ਅੱਛਾ ਸੈਂਡ ਕਰ ਦਈਏ ਕਿੰਨੇ ਪੈਸੇ ਦੋਗੇ
2: ਕੇਕ ਦਾ ਇੱਕ ਚਮਚਾ
1: 5
3: 1
1: ਨਹੀਂ ਨਹੀਂ
2: ਪਿਗੀ ਬੈਂਕ ਚੋਂ ਜਿਹਨੇ ਨਿਕਲੇ
1: ਹੈ ਇੱਕ ਵਾਰੀ ਜੇ ਮੈਂ ਹੋਰ ਸੁਣਾ ਦਾਂ ਤੇ ਫਿਰ 5 ਦੇ ਦੋਗੇ ਚਲ ਠੀਕ ਆ ਇੱਕ ਵਾਰੀ ਆਪਾਂ ਫੇਰ ਸੁਣਦੇ ਮੈਂ ਥੋੜਾ ਜਿਹਾ ਵਿੱਚ ਚੇਂਜ ਕੀਤਾ

0: Happy birthday to me. Thank you, Shreya. ਇਹ ਤੇ ਤੁਹਾਡਾ AI ਨੇ ਨਾ ਸਭ ਤੋਂ ਬੈਸਟ ਗਾਣਾ ਬਣਾਇਆ ਵਾ. ਹਾਂ ਫਿਰ 5 ਤੇ ਸਪੈਸ਼ਲ ਹੁੰਦਾ ਨਾ, ਫਿਰ ਆਪਾਂ ਉਦੋਂ ਫਿਰ ਇਹਦਾ ਸਪੈਸ਼ਲ ਬਰਥਡੇ ਮਨਾਵਾਂਗੇ.
1: ਥੈਂਕ ਯੂ.
0: ਠੀਕ ਆ, ਥੈਂਕ ਯੂ ਸ਼੍ਰੇਆ. ਤੁਸੀਂ ਸੁਣਾਓਗੇ ਅੱਜ ਬਰਥਡੇ ਤੇ?
1: ਹਾਂਜੀ.
0: ਕੀ
1: ਬੋਲੀ?
0: ਓਕੇ ਸੁਣਾ ਦੋ.
1: ਕਦੀ ਹੂੰ ਕਰਕੇ, ਕਦੀ ਹਾਂ ਕਰਕੇ, ਗਿੱਦ ਦੇ ਦੇ ਮੁਟਾਰੇ ਲੰਬੀ ਬਾਹ
0: ਕਰਕੇ,
2: ਹੇਰਾ ਦੇ ਦੇ ਨੀ
0: ਮਟਿਆਰੇ ਲੰਮੀ ਬਾਂ ਕਰਕੇ, ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਂ ਕਰਕੇ. ਹੈਪੀ ਬਰਥਡੇ, ਹਿਪੀ ਭੁਰੇ, ਥੈਂਕ ਯੂ. ਥੈਂਕ ਯੂ. ਤੇ ਤੁਹਾਡੇ ਲਈ ਨਾ ਅਸੀਸ ਨੇ ਵੀ ਬੜੇ ਸੋਹਣੇ ਕਾਰਡ ਬਣਾਏ ਆ.
1: ਥੈਂਕ ਯੂ.
0: ਹੈ ਮੈਨੂੰ ਭੇਜੇ ਉਹਨੇ, ਤੁਹਾਨੂੰ ਦਊਗੀ ਅੱਜ.
1: ਥੈਂਕ ਯੂ ਸਾਰਿਆਂ ਨੂੰ, ਅਸੀਸ ਨੂੰ.
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਈ ਸਾਰਿਆਂ ਦਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਨੂੰ ਵਿਸ਼ ਕੀਤਾ ਵਾ, ਥੈਂਕ ਯੂ. ਤੇ ਤੁਹਾਡਾ ਵੀ ਅਸੀਸ ਕੌਰ ਜੀ ਬਹੁਤ ਧੰਨਵਾਦ, ਤੁਸੀਂ ਤਾਂ ਬੜੇ ਸੋਹਣੇ ਕਾਰਡ ਬਣਾਏ ਆ. ਜੈਰਿਕਾ ਤੁਸੀਂ ਆਉਂਦੇ ਰਹੋ ਅਸੀਸ ਤੁਹਾਡੀ ਇਸ ਤੋਂ ਬਾਅਦ ਵਾਰੀ. ਸਤਿ ਸ਼੍ਰੀ ਅਕਾਲ ਜੈਰਿਕਾ.
3: ਸਤਿ
0: ਸ਼੍ਰੀ ਅਕਾਲ
2: ਜੀ, ਕੀ ਹਾਲ ਚਾਲ?
3: ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਆ
2: ਜੀ.
0: ਗਏ ਨੀ ਸਕੂਲ ਹਲੇ?
3: ਨਹੀਂ ਅਜੇ ਨਹੀਂ ਗਏ.
0: ਓਕੇ, ਕਿੰਨੇ ਵਜੇ ਜਾਂਦੇ ਹੋ?
3: ਉਧਰ ਤਾਂ 8:30 ਨਿਕਲ ਜਾਂਦੇ ਤੇ ਉਧਰ ਸਕੂਲ 8:45 ਸ਼ੁਰੂ ਹੁੰਦਾ ਵਾ.
0: ਅੱਛਾ ਅੱਛਾ, ਅੱਜ ਧੁੰਦ ਪਈ ਆ ਨਾ, ਅੱਜ 5-10 ਮਿੰਟ ਦਾ, ਕੋਈ ਗੱਲ ਨਹੀਂ.
3: ਹਾਂਜੀ, ਧੁੰਦ ਬੜੀ ਪਈ ਹੈ ਇੱਧਰ.
0: ਲੱਤੀ ਨਹੀਂ ਹਲੇ?
3: ਨਹੀਂ, ਕੱਲ ਵੀ ਬੜੀ ਧੁੰਦ ਸੀ.
0: ਓਹੋ, ਇਹ ਪਤਾ ਨਹੀਂ ਕਿਉਂ ਪਈ ਜਾਂਦੀ ਆ.
3: ਧੁੰਦ ਤੋਂ ਬਾਅਦ ਧੁੱਪ ਨਿਕਲ ਗਈ, ਫਿਰ ਗਰਮੀ ਲੱਗੀ ਸਾਨੂੰ.
0: ਤੇ ਤੁਹਾਨੂੰ ਸਕੂਲ ਕੀ ਦੱਸਦੇ ਆ ਕਿਉਂ ਪੈਂਦੀ ਧੁੰਦ?
3: ਮੈਨੂੰ
0: ਇੰਨਾ ਪਈ ਹੈ ਤੇ ਪਈ ਰਵੇ. ਤੁਸੀਂ ਟੀਚਰ ਨੂੰ ਪੁੱਛੋ ਤੇ ਸਹੀ ਵੀ ਠੰਡ ਕਿਉਂ ਹੋ ਜਾਂਦੀ ਆ, ਗਰਮੀ ਕਿਉਂ ਹੋ ਜਾਂਦੀ ਕਈ ਵਾਰੀ.
3: ਕਿਸੇ ਨੇ ਪੁੱਛਿਆ ਤੇ ਉਹ
0: ਜ਼ਿਆਦਾ ਪੜ੍ਹੀ ਹੋਣੀ ਹੈ ਨਾ.
3: ਹਾਂਜੀ,
0: ਚਲੋ ਕੋਈ ਨੀ. ਕੀ ਸੁਣਾਓਗੇ ਫਿਰ ਤੁਸੀਂ
3: ਚੁਟਕਲਾ?
0: ਹਾਂਜੀ.
3: ਪੱਪੂ ਡਾਕਟਰ ਕੋਲ ਗਿਆ ਤੇ ਕਹਿੰਦਾ, ਡਾਕਟਰ ਸਾਹਿਬ ਮੇਰੇ ਰਾਤ ਨੂੰ ਸੁਪਨੇ ਵਿੱਚ ਚੂਹੇ ਫੁੱਟਬਾਲ ਖੇਡਦੇ ਨੇ. ਡਾਕਟਰ ਕਹਿੰਦਾ, ਤੁਸੀਂ ਇਹ ਦਵਾਈ ਅੱਜ ਰਾਤ ਨੂੰ ਸ਼ੁਰੂ ਕਰ ਦੋ. ਪੱਪੂ ਕਹਿੰਦਾ, ਕੱਲ ਤੋਂ ਸ਼ੁਰੂ ਕਰ ਲਾ. ਡਾਕਟਰ ਕਹਿੰਦਾ, ਕਿਉਂ? ਪੱਪੂ ਕਹਿੰਦਾ, ਚੂਹਿਆਂ ਦਾ ਫਾਈਨਲ ਮੈਚ ਆ.
2: ਸਹੀ ਆ ਫਿਰ.
0: ਓ ਰੈਟ ਫੁੱਟਬਾਲ ਹੋਣਾ ਅੱਜ?
3: ਹਾਂਜੀ,
0: ਰੈਟ ਪੀਐਲ ਹੈ ਨਾ ਜੈਰਿਕਾ, ਰੈਟ ਪੀਐਲ ਦਾ ਫਾਈਨਲ. ਥੈਂਕ ਯੂ, ਥੈਂਕ ਯੂ ਜੈਰਿਕਾ.
3: ਥੈਂਕ ਯੂ, ਹੈਵ ਅ ਨਾਈਸ ਡੇ.
0: ਥੈਂਕ ਯੂ. ਤੇ ਨੈਕਸਟ ਸਾਡੇ ਨਾਲ ਆਸੀਸ ਕੌਰ. ਸਤਿ ਸ਼੍ਰੀ ਅਕਾਲ ਆਸੀਸ ਕੌਰ. ਸਤਿ ਸ਼੍ਰੀ ਅਕਾਲ ਆਸੀਸ ਜੀ, ਕੀ ਹਾਲ ਹੈ?
4: ਤੁਸੀਂ ਕਿਵੇਂ ਹੋ? ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਵੀ ਵਧੀਆ ਵਾਂ. ਤੁਸੀਂ ਰੋਜ਼ ਹਰ ਲਾਸਟ ਵਿੱਚ ਕਿਉਂ ਆਉਂਦੇ ਹੋ?
4: ਤੁਸੀਂ, ਮੈਂ ਲਾਸਟ ਨਹੀਂ ਆਉਂਦੀ, ਤੁਸੀਂ ਮੇਰੀ ਗੱਲ ਲਾਸਟ ਸੁਣਦੇ
2: ਹੋ. ਮੇਰਾ ਤਾਂ ਜਿਉਂਦਾ ਅੰਕਲ ਹੁੰਦਾ ਵੀ ਮਾਹੌਲ ਪੂਰਾ ਐਨ ਮਗਿਆ ਹੋਵੇ ਬਸ.
4: ਤੁਸੀਂ ਮੇਰੀ ਗੱਲ ਲੇਟ ਸੁਣਦੇ ਹੋ.
0: ਓਹੋ, ਤੇ ਤੁਸੀਂ ਇਹ ਇਹ ਇਹ ਗੱਲ ਤੁਹਾਨੂੰ ਨਾਈਸ ਲੱਗਦੀ ਆ ਕਿ ਤੁਹਾਨੂੰ ਨਹੀਂ ਲੱਗਦੀ? ਤੁਹਾਨੂੰ ਲਾਸਟ ਚ ਆਉਣਾ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ?
4: ਚੰਗਾ ਲੱਗਦਾ, ਬਟ ਫਿਰ ਉਦੋਂ ਤਾਂ ਜਦੋਂ ਵੀ ਤੁਸੀਂ ਮੇਰਾ ਕਾਲ ਲੈਣੇ ਉਦੋਂ ਮੈਂ ਸਕੂਲ ਪਹੁੰਚ ਜਾਨੀ ਆ.
0: ਓਕੇ ਓਕੇ, ਮਤਲਬ ਇਹ ਨਹੀਂ ਚੰਗਾ ਲੱਗਦਾ ਹਨਾ?
4: ਫਿਰ ਬੱਚਿਆਂ ਵੱਲ ਹੋ ਜਾਂਦਾ, ਕੋਈ ਕਦੇ ਇੱਕ ਬੱਚਾ ਖੋਲਦਾ
0: ਮੈਨੂੰ ਲੱਗਦਾ ਜਦੋਂ ਤੁਸੀਂ ਜਾ ਕੇ ਉੱਥੇ ਖਲੋ ਜਾਂਦੇ ਨਾ ਫਿਰ ਸਾਰੇ ਬੱਚਿਆਂ ਨੂੰ ਹੋਣਾ ਵੀ ਭੱਜ ਕੇ ਅਸੀਂ ਸੀਸ ਨੂੰ ਮਿਲੀਏ ਸੀਸ ਨੂੰ ਮਿਲੀਏ ਹੈਨਾ।
4: ਹਾਂਜੀ ਤਾਂ ਫਿਰ ਮੈਂ ਹਾਈਡ ਕਰ ਲੂ ਆਏ ਥੱਲੇ ਹੋ ਕੇ ਤੇ ਫਿਰ ਉਹਨਾਂ ਦੇਖੂਗਾ ਵੀ ਨਹੀਂ ਮੈਂ ਕਿੱਥੇ ਆ।
0: ਪਰ ਉਹਨਾਂ ਨੇ ਤੁਹਾਡੀ ਗੱਡੀ ਪਛਾਣ ਲੈਣੀ ਨਾ, ਤੁਹਾਡੀ ਮੰਮਾ ਪਛਾਣ ਲੈਣੀ ਉਹਨਾਂ ਨੇ।
4: ਮੰਮਾ ਪਛਾਣ ਲੈਣੀ ਆ ਬਟ ਮੈਨੂੰ ਨਹੀਂ ਨਾ ਪਤਾ ਹੋ ਵੀ ਮੈਂ ਕਿੱਥੇ ਆ।
0: ਹਾਂ ਇਹ ਤੇ ਠੀਕ ਆ,
2: ਲੌਜੀਕ ਹੈਗਾ ਗੱਲ 'ਚ
0: ਹੈ। ਤੁਸੀਂ ਸਗੋਂ ਨਾ ਮੰਮਾ ਲਕਾਇਆ ਕਰੋ, ਆਪ ਤੇ ਤੁਸੀਂ ਦਿਖਦੇ ਹੀ ਨਹੀਂ ਹੋਣੇ ਉਦਾਂ ਵੀ।
4: ਆਪਾਂ
0: ਗੱਡੀ ਨਵੀਂ ਲੈ ਲੈਣੇ ਆ, ਆਪੇ ਭੁਲੇਖਾ ਪੈ ਜੂ ਸਾਰਿਆਂ ਨੂੰ।
4: ਯੈਸ
0: ਹੈ ਨਾ,
4: ਫਿਰ ਉਹ ਕਹਿਣਗੇ ਅਸੀਸ ਕਿੱਥੇ ਗਈ।
0: ਹਾਂ ਆਪਾਂ ਗੱਡੀ ਵੱਡੀ ਲੈ ਦੇਣੇ ਨਾ, ਜਦੋਂ ਕਹਿਣਗੇ ਅਸੀਸ ਕਿੱਥੇ ਗਈ ਤੇ ਅਸੀਸ ਇਕਦਮ ਸਰਪ੍ਰਾਈਜ਼ ਦਊਗੀ। ਟੈਂ ਟੈਂ Here I am. ਹਾਂਜੀ
4: ਅਸੀਂ ਗਾਣਾ ਗਾ, ਸੀਸ ਲੁੱਕੀ ਜਾਂਦੀ ਆ, ਸੀਸ ਲੁੱਕੀ
0: ਜਾਂਦੀ ਆ, ਲੁੱਕੀ ਜਾਂਦੀ ਆ, ਲੁੱਕੀ ਜਾਂਦੀ ਆ, ਨਵੀਂ ਨਵੀਂ ਗੱਡੀ ਵਿੱਚ ਲੁੱਕੀ ਜਾਂਦੀ ਆ, ਟੁੰਗ ਲੁੰਗ ਲੁੰਗ ਲੁੰਗ ਲੁੰਗ ਲੁੰਗ
4: ਲੁੱਕੀ ਜਾਂਦੀ ਆ,
0: ਟੁੰਗ ਲੁੰਗ ਲੁੰਗ ਲੁੰਗ ਵੇਟ ਕਰਦੀ ਆ, ਆਪਣੀ ਉਹ ਵਾਰੀ ਦਾ ਵੇਟ ਕਰਦੀ ਆ, ਅੱਜ ਨੀ ਉਹ ਲੱਭੀ ਜਾਣੀ ਤੁਹਾਡੇ ਕੋਲ। ਹੈ
4: ਸ਼੍ਰੇਆ ਬਰਥਡੇ ਹਨਾ,
0: ਅੱਜ ਸ਼੍ਰੇਆ ਦਾ ਬਰਥਡੇ ਆ।
4: ਮਾਣੂ
0: ਬਿੱਲੀ ਤੇ ਅਸੀਸ ਆ, ਮਾਣੂ ਬਿੱਲੀ ਤੇ ਅਸੀਸ ਆ, ਸ਼੍ਰੇਆ ਥੋੜੀ ਆ। ਹਾਂ ਉਹਨਾਂ ਦਾ ਜਿਹੜਾ ਛੋਟਾ ਅਸੀਸ ਆ ਉਹਦਾ ਬ੍ਰਦਰ ਆ, ਉਹਦਾ ਬ੍ਰਦਰ। ਓਕੇ ਓਕੇ ਠੀਕ ਆ।
4: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਸ਼੍ਰੇਆ, ਹੈਪੀ ਬਰਥਡੇ ਟੂ ਯੂ। ਹਿਪ
0: ਹਿਪ ਹੁਰੇ। ਹਾਂਜੀ ਕੀ ਵਿਸ਼ ਕਰੋਗੇ?
4: ਬਾਬਾ ਜੀ ਹਮੇਸ਼ਾ ਸ਼੍ਰੇਆ ਨੂੰ ਖੁਸ਼ ਰੱਖਣ, ਚੜ੍ਹਦੀ ਕਲਾ ਚ ਰੱਖਣ।
2: That's so kind of you.
0: ਹੋਰ
2: ਇੰਨੀਆਂ ਵਧੀਆ ਵਿਸ਼ਸ? ਆਲਵੇਜ਼
4: ਆਈ ਕਰਦੀ,
0: ਆਲਵੇਜ਼ ਆਈ ਕਰਦੀ। ਅੱਛਾ
4: ਲਾਈਕ ਰੇਡੀਓ ਹਾਂਜੀ ਵਾਲੇ ਬੱਚੇ ਨੂੰ ਨਾ ਮੈਂ ਹਮੇਸ਼ਾ ਆਈ ਕਹਿਣੀ ਹੁੰਦੀ
0: ਆ। ਅੱਛਾ ਆਈ ਕਹਿਣੀ ਆ
2: ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ।
0: ਸਰ ਫਿਰ ਸਾਰੇ ਲਾਈਕ ਵੀ ਬੜਾ ਕਰਦੇ ਨਾ
4: ਹਾਂਜੀ
0: ਉਹਨਾਂ ਦੀ ਮੰਮੀ।
4: ਅੱਜ ਨਾ ਮੈਂ ਨਾ ਸ਼੍ਰੇਆ ਨੂੰ ਸਰਪ੍ਰਾਈਜ਼ ਹੀ ਦੇਣਾ ਮੇਰਾ ਕਾਰਡ।
0: ਅੱਛਾ ਹਲੇ ਹਲੇ ਪਤਾ ਨੀ ਉਹਨੂੰ ਤੇ ਮੈਂ ਤੇ ਦੱਸਤਾ ਉਹਨੂੰ ਵੀ ਕਾਰਡ ਬਣਾਇਆ ਵਾ ਨੇ।
4: ਹਾਂਜੀ ਬਟ ਉਹਨੇ ਦੇਖਿਆ ਨਹੀਂ ਨਾ।
0: ਹਾਂ ਹਲੇ ਵੇਖਿਆ ਨਹੀਂ ਆ। ਹਾਂ ਤੇ ਫਿਰ ਅੱਜ ਕੀ ਮਿਲੂਗਾ? ਅੱਜ
4: ਅੱਜ ਉਹਨੂੰ ਸਪੈਸ਼ਲ ਕਾਰਡ ਮਿਲੂਗਾ।
0: ਨਹੀਂ ਤੁਹਾਨੂੰ ਕੀ ਮਿਲੂਗਾ? ਕੱਪ ਕੇਕ? ਮੇਬੀ ਮਿਲ ਜੂਗਾ ਤੇ ਕਿਉਂ ਮੈਂ ਹੈਪੀ ਹਾਂ।
4: I'm not sure.
0: I'm not sure. Okay.
4: ਕਿਉਂਕਿ ਨਾ ਬੱਚੇ ਸਕੂਲ ਚ ਨਾ ਆਪਦੇ ਕਲਾਸ ਨੂੰ ਹੀ ਦਿੰਦੇ ਹੁੰਦੇ
0: ਆ। ਅੱਛਾ ਆਪਣੀ ਕਲਾਸ ਨੂੰ ਹੀ ਦਿੰਦੇ ਹੁੰਦੇ। ਪਰ ਆਪਾਂ ਕਿਹਾ ਵਾ ਉਹਨੂੰ ਤੁਹਾਨੂੰ ਤੁਹਾਡੇ ਲਈ ਇੱਕ ਸੇਵ ਕਰੂਗੀ।
4: ਮੈਂ ਵੀ ਬਟ ਮੈਨੂੰ ਟਾਈਮ ਨਹੀਂ ਲੱਗਿਆ।
0: ਹਾਂ ਉਹ ਤੁਹਾਡੇ ਲਈ ਸੇਵ ਕਰੂਗੀ ਅੱਜ।
4: ਕਿਉਂਕਿ ਕੱਲ ਅੱਜ ਸ਼੍ਰੇਆ ਦਾ ਬਰਥਡੇ ਕੱਲ ਕਿਉਂਕਿ ਕੱਲ ਅੱਜ ਸ਼੍ਰੇਆ ਦਾ ਬਰਥਡੇ ਤੇ ਫਿਰ ਕੱਲ ਮੈਂ ਕਾਰਡ ਬਣਾਉਣ ਲੱਗ ਗਈ।
0: ਸਾਰਾ ਦਿਨ ਲੰਘ ਗਿਆ ਹੈ?
4: ਹਾਂਜੀ ਲਾਈਕ ਸਾਰਾ ਦਿਨ ਦੁਪਹਿਰ ਤੱਕ ਰਾਤ ਤੱਕ ਲੱਗਿਆ।
0: ਓਹੋ ਬਿਜ਼ੀ ਬੜੀ ਰਹਿੰਦੀ ਆ ਨਾ ਕੁੜੀ, ਬਿਜ਼ੀ ਬੜੀ ਰਹਿੰਦੀ ਆ।
4: ਬਿਜ਼ੀ ਨਹੀਂ ਰਹਿੰਦੀ ਉਹ, ਬਾਲਾ ਚੀਜ਼ਾਂ ਕਰਨੀਆਂ ਸੀ ਨਾ।
0: ਓਹੋ ਬਿਜ਼ੀ ਬੜੀ ਰਹਿੰਨੀ ਆ ਮੈਂ, ਬਿਜ਼ੀ ਬੜੀ ਰਹਿੰਨੀ ਆ।
4: ਆਈ ਆ ਮੈਂ ਆਈ ਆ
2: ਮੈਨੂੰ ਲੱਗਦਾ ਇਹਦਾ ਕਰੀਅਰ ਵੀ ਸਿੰਗਿੰਗ ਚ ਹੀ ਹੋਣਾ।
0: ਹੈ ਸ਼੍ਰੇਆ
4: ਕਿ ਨਹੀਂ ਹੁਣ ਮੈਂ ਬਸ ਜਲਦੀ ਦੇ ਬੋਲੀ ਸੁਣਾਵਾਂ
0: ਓਕੇ ਓਕੇ ਓਕੇ ਓਕੇ ਓਕੇ
4: ਆਪੇ ਨੇ
0: ਸਾਡੇ ਨਾਲ ਆਸੀਸ ਕੌਰ ਰੌਣਕੀ ਆਸੀਸ ਕੌਰ ਤੇ ਬਹੁਤ ਬਹੁਤ ਵਧਾਈਆਂ ਭਾਈ ਸ਼੍ਰੇਆ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਅਤੇ ਇੱਕ ਹੋਰ ਸੀਗਾ ਜਨਮ ਦਿਨ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਅਤੇ ਮੈਂ ਜੇ ਤੁਸੀਂ ਹਾਂਜੀ ਸੋ ਇਹਨਾਂ ਦੀ ਧੀ ਰਾਣੀ ਅਰਜੋਈ ਦਾ ਕਹਿੰਦੇ ਨੇ ਕਿ ਅੱਜ ਪਹਿਲਾ ਜਨਮ ਦਿਨ ਹੈ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਅਰਜੋਈ ਹੈਪੀ ਬਰਥਡੇ ਟੂ ਯੂ ਨਵਜੋਤ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਰਜੋਈ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡਾ ਚੁਟਕਲਾ ਦਵਾ ਦਵਾ ਤਿਆਰ ਹੋ ਕੇ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਬਾਕੀਆਂ ਦੇ ਵਾਂਗੂ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਚੁਟਕਲੇ ਬੁਝਾਰਤਾਂ ਸਾਨੂੰ ਸੁਣਾਵੇਂ ਅਤੇ ਸਾਨੂੰ ਇੰਤਜ਼ਾਰ ਰਹੂਗਾ ਧੰਨਵਾਦ ਤੁਹਾਡਾ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਦੇ ਲਈ ਵਧਾਈਆਂ ਭੇਜੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਨਵਜੀਤ ਕੌਰ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ ਅੱਜ 22 ਕੈਰਟ ਦਾ ਰੇਟ $200 ਆ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਧੰਨਵਾਦ ਜੀ ਤੁਹਾਡਾ ਇਹਨਾਂ ਅਪਡੇਟਸ ਦੇ ਲਈ ਰੋਜ਼ਾਨਾ ਅਪਡੇਟਸ ਦੇ ਲਈ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੰਨਤ ਦੀ ਕਵਿਤਾ ਬਹੁਤ ਹੀ ਸੋਹਣੀ ਸੀ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਜੀ ਤੁਹਾਡਾ ਪ੍ਰੀਤ ਜੀ ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਬਹੁਤ ਮਿਹਰਬਾਨੀ ਤੁਹਾਡਾ ਵੀ ਦਿਨ ਵਧੀਆ ਰਹੇ ਅਤੇ ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਿਚਰਡ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਡਾਰਲਿੰਗ ਸ਼੍ਰੇਆ ਕੌਰ ਸਟੇ ਬਲੈਸਡ ਆਲਵੇਜ਼ ਚੜ੍ਹਦੀ ਕਲਾ ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਸਮਾਈਲ ਦੇ ਨਾਲ ਐਡੀਲੇਟ ਤੋਂ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਕਹਾਣੀ ਅੱਜ ਦੀ ਬਹੁਤ ਵਧੀਆ ਸੀ ਅਤੇ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਕਿ ਵੀ ਕਿਸੇ ਦੇ ਨਾਲ ਵੀ ਇੱਦਾਂ ਨਾ ਕਰੋ ਤੁਸੀਂ ਬਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ ਅਤੇ ਜਤਿੰਦਰਪਾਲ ਜੀ ਕਹਿੰਦੇ ਹੈਪੀ ਬਰਥਡੇ ਸ਼੍ਰੇਆ ਅਤੇ ਐਵਰੀ ਡੇ ਯੂ ਮੇਡ ਆ ਸਮਾਈਲ ਅਤੇ ਇੰਜੋਏ ਯੂਅਰ ਬਿਊਟੀਫੁੱਲ ਡੇ ਵਿਦ ਲੋਟਸ ਔਫ ਫਨ ਐਂਡ ਵਾਹਿਗੁਰੂ ਬਲੈਸ ਯੂ ਗੋਡ ਹੈਲਥ ਗੁੱਡ ਹੈਲਥ ਵੈਲਥ ਐਂਡ ਸਕਸੈਸ ਇਨ ਯੂਅਰ ਲਾਈਫ ਧੰਨਵਾਦ ਜੀ ਤੁਹਾਡਾ ਰਕੇਸ਼ ਕੁਮਾਰ ਜੀ ਵੀ ਸ਼੍ਰੇਆ ਅਤੇ ਅਰਜੋਈ ਨੂੰ ਹੈਪੀ ਬਰਥਡੇ ਭੇਜਦੇ ਨੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਨੇ ਟਿੱਲੇ ਤੋਂ ਸੂਰਤ ਦਿਸਦੀ ਹੈ ਹਿਰਦੀ ਕਿਸੇ ਦੇ ਟਿੱਲੇ ਤੋਂ ਸੂਰਤ ਦਿਸਦੀ ਹੈ ਹਿਰਦੀ ਗਵਾਂਢੀਆਂ ਦੀ ਫੈਂਸ ਤੋਂ ਖੁਸ਼ਬੂ ਆਵੇ ਮੈਨੂੰ ਮਟਰ ਪਨੀਰ ਦੀ ਗੱਭਰੂ ਗੁਰੂ ਘਰ ਮੈਂ ਦੇਖਿਆ ਕੌਲੀਆਂ ਭਰ ਭਰ ਖਾਵੇ ਖੀਰ ਦੀ ਹੌਲੀ ਹੌਲੀ ਮੈਲਬਨ ਸ਼ਹਿਰ ਵਿੱਚ ਠੰਡ ਅਤੇ ਧੁੰਦ ਸੀਨਾ ਜਾਵੇ ਚੀਰ ਦੀ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਅਤੇ ਗੁੱਡ
2: ਮੇਰੇ ਵੀਰ ਦੀ
0: ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਟੀਚਰ ਹਸਪਤਾਲ ਮੇਂ ਆਪਰੇਸ਼ਨ ਸੇ ਪਹਿਲੇ ਮਰੀਜ਼ ਕੋ ਬੇਹੋਸ਼ ਕਿਉਂ ਕਰਤੇ ਹੈ ਸਟੂਡੈਂਟ ਅਗਰ ਬੇਹੋਸ਼ ਨਹੀਂ ਕੀਆ ਔਰ ਮਰੀਜ਼ ਆਪਰੇਸ਼ਨ ਕਰਨਾ ਸਿੱਖ ਗਿਆ ਤੋ ਡਾਕਟਰ ਕੋ ਕੌਣ ਪੁੱਛੇਗਾ
2: ਕਹਿੰਦਾ ਇਹ ਵੀ ਹੋ ਸਕਦਾ ਵੀ ਕਦੇ ਬਾਅਦ ਚੋਂ ਡਾਕਟਰ ਨੂੰ ਪਛਾਣ ਕੇ ਕੁੱਟੇ ਨਾ ਆਕੂਪੇਸ਼ਨਲ ਹੈਲਥ ਸੇਫਟੀ ਇਸ਼ੂਜ਼ ਵੀ ਹੋ ਸਕਦੇ
0: ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੇਣ ਸਾਰਿਆਂ ਨੂੰ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਥੈਂਕ ਯੂ ਅਤੇ ਹੈਪੀ ਵਾਲਾ ਵੈਨਸਡੇ ਅਤੇ ਸੈਮੀ ਸਾਹਿਬ ਕਹਿੰਦੇ ਵੀ ਬੱਲੇ ਆ ਰਹਿਮਾਨ ਕਹਿੰਦੇ ਮੈਨੂੰ ਭੇਜੋ ਮੈਂ ਮਿਊਜ਼ਿਕ ਕਰਨਾ ਲੈ ਦੱਸਿਆ ਇਹ ਜੈਲੀ ਸੀ ਬੜੀ ਫੀਲ ਕਰਦੇ ਆ ਇੱਕ ਤਾਂ ਨਾ
2: ਕੌਣ ਰਹਿਮਾਨ ਸਾਹਿਬ
0: ਹਾਂ ਇਹ ਨਹੀਂ ਰਹਿਮਾਨ ਸਾਹਿਬ ਤਾਂ ਮੈਨੂੰ ਕਹਿ ਰਹੇ ਆ ਬਈ ਰਹਿਮਾਨ
2: ਇਹ ਆਪ ਪਪੀਲਰੀ ਬਣਨ ਫਿਰਦੇ
0: ਇਹ ਆਪ ਪਪੀਲਰੀ ਜਾਂ ਪ੍ਰੀਤਮ ਸਿੰਘ ਜਾਂ ਸਮਥਿੰਗ ਕੁਛ ਆਪ ਵੀ ਤਾਂ ਵੱਡੇ ਕਲਾਕਾਰ ਨੇ ਨਹੀਂ ਇਹ ਸੱਚ ਉਹ ਨੇ ਕਿ
2: ਅਨੂ ਮਲਿਕ
0: ਨਹੀਂ ਨਹੀਂ
2: ਜਿਹਦੇ ਤੇ ਦੋਸ਼ ਲੱਗਿਆ ਜੀ ਇਹਨਾਂ ਨੇ ਗਾਣੇ ਚੋਰੀ ਕੀਤੇ
0: ਨਹੀਂ ਦਵਿੰਦਰ ਕੋਹਿਨੂਰ ਸ਼ਿਵਾਨੀ ਗਰਗ ਜੀ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਭਾਅ ਜੀ ਅਤੇ ਮਾਮਾ ਜੀ ਅੱਜ ਟਾਈਮ ਨਾਲ ਆ ਗਏ ਵਾਹ ਜੀ ਵਾਹ
2: ਵਾਹ ਜੀ ਵਾਹ
0: ਇਹ ਤਾਂ ਪਹਿਲੇ ਠੱਪੇ ਲੱਗੇ ਹੁਣ ਤਾਂ ਵਿਚਾਰੇ ਟਾਈਮ ਨਾਲ ਗੁਰਪ੍ਰੀਤ ਜੀ ਕਹਿੰਦੇ ਨੇ ਹੈਪੀ ਬਰਥਡੇ ਸ਼੍ਰੇਆ ਤੇ ਅਰਜੋਈ ਦੇ ਲਈ ਬਹੁਤ ਮਿਹਰਬਾਨੀ ਜੀ। ਕੁਲਵੰਤ ਸਿੰਘ ਬਾੜ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਧੰਨਵਾਦ ਜੀ ਤੁਹਾਡਾ। ਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
5: पांडे जी क्या तू साला लक पाए हो यार, एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना।
6: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade fir,
3: Hanji Hanji, oye Hanji Hanji,
4: Hanji Radio.
5: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ ਅਚਾਨਕ ਘਰ ਤੋਂ ਫੋਨ ਆਉਂਦਾ, ਨਾਨੀ ਚਲੀ ਗਈ। ਮਾਂ ਨੇ ਰੋਂਦੇ ਹੋਏ ਦੱਸਿਆ, ਤੂੰ ਕਿੰਨੀ ਕੁ ਛੇਤੀ ਆ ਸਕਦਾ? ਨਾਨੀ ਦਾ ਸੰਸਕਾਰ ਕਰਨਾ, ਕੁਛ ਪਲ ਦੇ ਲਈ ਜਿੱਦਾਂ ਬਿਲਕੁਲ ਸਾਰਾ ਕੁਛ ਖਲੋ ਗਿਆ ਹੋਵੇ। ਮੈਨੂੰ ਤਾਂ ਯਾਦ ਹੀ ਨਹੀਂ ਸੀ ਕਦੀ ਇਹ ਵੀ ਹੋ ਸਕਦਾ। ਮੇਰੇ ਤਾਂ ਬੜੇ ਪਲੈਨ ਸੀ ਨਾਨੀ ਨੂੰ ਲੈ ਕੇ। ਸੋਚਦਾ ਸੀ ਉਹਨੂੰ ਆਸਟ੍ਰੇਲੀਆ ਘੁਮਾਊਂਗਾ, ਪਰ ਉਸ ਤੋਂ ਪਹਿਲਾਂ ਉਹਦੇ ਗੋਡੇ ਵੀ ਪਾਉਣੇ। ਵਾਰ ਵਾਰ ਕਹਿੰਦੀ ਹੁੰਦੀ ਸੀ ਤੇਰੇ ਵਿਆਹ ਦੇ ਉੱਤੇ ਖੂਬ ਭੰਗੜਾ ਪਾਉਣਾ। ਭੰਗੜਾ ਤਾਂ ਹੀ ਪੈਂਦਾ ਨਾ ਗੋਡੇ ਚੱਲਦੇ ਹੋਣ। ਪਹਿਲਾਂ ਤਾਂ ਸ਼ਾਇਦ ਮੈਂ ਪੈਸੇ ਇਕੱਠੇ ਕਰਦਾ ਰਿਹਾ ਕਿ ਉਹਦੇ ਗੋਡੇ ਪਵਾ ਦੂੰਗਾ, ਪਰ ਹੁਣ ਤਾਂ ਪੈਸੇ ਵੀ ਬਹੁਤ ਸੀ, ਪਤਾ ਨਹੀਂ ਕਿਉਂ ਨਹੀਂ ਜਾ ਪਾਇਆ। ਕਿਹੜੀ ਚੀਜ਼ ਨੇ ਰੋਕੀ ਰੱਖਿਆ, ਕਿੰਨੇ ਬੰਨੀ ਰੱਖਿਆ। ਅੱਜ ਉਹ ਸਾਰਾ ਕੁਛ ਯਾਦ ਆ ਰਿਹਾ ਜਿਹੜਾ ਨਾਨੀ ਦੇ ਨਾਲ ਬਚਪਨ 'ਚ ਕਰਿਆ ਕਰਦੇ ਸੀ। ਉਹ ਗੱਲਾਂ, ਉਹ ਨਾਨੀ ਦਾ ਪਿਆਰ, ਉਹ ਗੋਦੀ ਦਾ ਨਿੱਘ, ਸਾਰਾ ਕੁਛ ਯਾਦ ਆ ਰਿਹਾ। ਵਾਰ ਵਾਰ ਫੋਨ 'ਤੇ ਕਹਿੰਦੀ ਹੁੰਦੀ ਸੀ ਇੱਕ ਵਾਰੀ ਆ ਕੇ ਮਿਲ ਜਾ, ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਨਾਨੀ ਨੇ ਲੈ ਕਿੱਥੇ ਜਾਣਾ, ਇੱਥੇ ਹੀ ਆ। ਪਹਿਲਾਂ ਆਪਾਂ ਥੋੜ੍ਹੀ ਤਰੱਕੀ 'ਤੇ ਕਰ ਲਈਏ, ਪਹਿਲਾਂ ਹੋਰ ਆਪਣੇ ਕਾਰੋਬਾਰ ਨੂੰ ਅੱਗੇ ਤੋਰ ਲਈਏ। ਉਸ ਤੋਂ ਪਹਿਲਾਂ ਮਨ 'ਚ ਸੀ ਕਿ ਪੜ੍ਹਾਈ ਕਰ ਲਈਏ, ਪੱਕਿਆਂ ਹੋ ਲਈਏ। ਇਹ ਸਫ਼ਰ ਨਹੀਂ ਮੁੱਕਾ, ਪਰ ਨਾਨੀ ਮੁੱਕ ਗਈ। ਕਾਲੀ ਕਾਲੀ ਦੇ ਵਿੱਚ ਟਿਕਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਾਂਦਿਆਂ ਨੂੰ ਨਾਨੀ ਦਾ ਸੰਸਕਾਰ ਹੋ ਚੁੱਕਾ ਹੈ। ਮਾਂ ਦੇ ਨਾਲ ਨਾਨਕੇ ਪਿੰਡ ਪੁੱਜਾ ਤੇ ਭੱਜ ਕੇ ਨਾਨੀ ਦੇ ਕਮਰੇ 'ਚ ਜਾ ਵੜਿਆ। ਨਜ਼ਰਾਂ ਕੁਛ ਭਾਲਦੀਆਂ ਸੀ। ਮਾਂ ਨੂੰ ਆਵਾਜ਼ ਮਾਰ ਕੇ ਪੁੱਛਿਆ, ਮਾਂ ਇਧਰਲੇ ਪਾਸੇ ਨਾਨੀ ਦੇ ਬੈਂਚ ਦੇ ਉੱਤੇ ਇੱਕ ਬਾਕਸ ਪਿਆ ਹੁੰਦਾ ਸੀ, ਤੁਹਾਨੂੰ ਯਾਦ ਹੈ ਨਾਨੀ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ? ਹਾਂ ਹੈਗਾ ਤਾਂ ਸੀ, ਇੱਥੇ ਕਿਤੇ ਹੋਣਾ, ਝਾਤ ਮਾਰ ਲਾ। ਸਾਰੇ ਵੇਖਣ ਦੇ ਉੱਤੇ ਨਹੀਂ ਕਿਤੇ ਮਿਲਿਆ। ਆਖਿਰਕਾਰ ਅਸੀਂ ਨਤੀਜਾ ਕੱਢਿਆ, ਘਰ ਕਾਫੀ ਆਵਾਜਾਈ ਰਹੀ, ਕਿਸੇ ਨੇ ਉੱਤੇ ਥੱਲੇ ਕਰਤਾ ਹੋਣਾ, ਹੋ ਸਕਦਾ ਕੋਈ ਲੈ ਗਿਆ ਹੋਵੇ, ਕੋਈ ਕਿਸੇ ਨੇ ਗੱਲ ਨਹੀਂ ਗੌਲੀ, ਪਰ ਮੇਰੀ ਸੂਈ ਉੱਥੇ ਅੜੀ। ਆਖਿਰਕਾਰ ਕੀ ਸੀ ਉਸ ਬਕਸੇ ਦੇ ਵਿੱਚ? ਪਿਛਲੀ ਵਾਰ ਜਦੋਂ ਮੈਂ ਨਾਨੀ ਨੂੰ ਮਿਲਿਆ ਸੀ ਆਸਟ੍ਰੇਲੀਆ ਜਾਣ ਲੱਗਿਆ ਤਾਂ ਕਹਿੰਦੀ ਸੀ ਹੈਗਾ ਤਾਂ ਇਹ ਬਾਕਸ ਤੇਰਾ ਹੀ ਆ। ਨਾ ਮੈਂ ਅੱਜ ਤੱਕ ਕਦੀ ਕਿਸੇ ਨੂੰ ਖੋਲ੍ਹ ਕੇ ਵਿਖਾਇਆ ਅਤੇ ਨਾ ਹੀ ਤੈਨੂੰ ਵਿਖਾਉਣਾ, ਪਰ ਚੱਲ ਵਾਅਦਾ ਕੀਤਾ ਅਗਲੀ ਵਾਰੀ ਜਦੋਂ ਆਏਗਾ ਤਾਂ ਜ਼ਰੂਰ ਵਿਖਾਉਂਗੀ। ਬੜੀਆਂ ਕਹਾਣੀਆਂ ਜੁੜੀਆਂ ਨੇ ਇਸ ਬਕਸੇ ਦੇ ਨਾਲ। ਤੈਨੂੰ ਪਤਾ ਜਦੋਂ ਤੇਰੇ ਨਾਨਾ ਜੀ ਫੌਜ ਵਿੱਚ ਸੀ, ਬੜਾ ਬੜਾ ਚਿਰ ਉਹ ਛੁੱਟੀ 'ਤੇ ਨਹੀਂ ਆਉਂਦੇ ਅਤੇ ਉਹਨਾਂ ਨਾਲ ਵੀ ਮੈਂ ਇਹੋ ਖੇਡ ਖੇਡਿਆ ਕਰਦੀ ਸੀ ਅਤੇ ਹੁਣ ਵੇਲਾ ਤੇਰੇ ਨਾਲ ਖੇਡਦੀ। ਉਹ ਵੀ ਮੈਨੂੰ ਵਾਰ ਵਾਰ ਪੁੱਛਦੇ ਹੁੰਦੇ ਸੀ ਕੀ ਆ ਇਸ ਬਕਸੇ ਦੇ ਵਿੱਚ, ਪਤਾ ਨਹੀਂ ਕਿਉਂ ਉਹਨਾਂ ਨੂੰ ਚੜਾਉਂਦੇ ਚੜਾਉਂਦੇ ਜਿੱਦਾਂ ਮੈਨੂੰ ਇੱਕ ਸਵਾਦ ਜਿਹਾ ਪੈ ਗਿਆ ਅਤੇ ਹੁਣ ਮੈਂ ਤੈਨੂੰ ਵੀ ਚੜਾਉਂਦੀ ਰਹਿੰਦੀ ਹਾਂ। ਚੱਲ ਖੈਰ, ਮੇਰਾ ਪੁੱਤ ਬਹੁਤੀ ਮਨ 'ਤੇ ਨਾ ਲਾਈ, ਕੁਛ ਨਹੀਂ ਹੈਗਾ ਇਸ ਬਕਸੇ 'ਚ। ਇਸ ਬੁੱਢੀ ਨਾਨੀ ਦੇ ਕੋਲ ਪਿਆਰ ਦੁਲਾਰ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ। ਪਿਆਰ ਜਿੰਨਾ ਤੂੰ ਮਰਜ਼ੀ ਲੈ ਲੈ। ਅਤੇ ਮੈਂ ਵੀ ਘੁੱਟ ਕੇ ਜੱਫੀ ਪਾ ਲਈ ਸੀ ਨਾਨੀ ਨੂੰ, ਨਾਨੀ ਚਾਹੀਦਾ ਹੀ ਤੇਰਾ ਪਿਆਰ ਹੈ, ਬਾਕੀ ਤਾਂ ਵੇਖੀ ਮੈਂ ਆਪੇ ਸਾਰਾ ਕੁਛ ਕਰ ਲੈਣਾ। ਨਾਨੀ ਦੇ ਕਮਰੇ 'ਚ ਪਈਆਂ ਉਹ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਵੇਖ ਕੇ ਉਹ ਸਾਰਾ ਕੁਛ ਯਾਦ ਆ ਰਿਹਾ ਸੀ। ਉਦੋਂ ਤੋਂ ਲੈ ਕੇ ਜਦੋਂ ਨਾਨੀ ਦੇ ਗੋਡੇ ਕਾਇਮ ਹੁੰਦੇ ਸੀ ਉਦੋਂ ਤੱਕ, ਜਦੋਂ ਨਾਨੀ ਤੁਰਨ ਫਿਰਨ ਤੋਂ ਵੀ ਰਹਿ ਗਈ। ਚਾਹੇ ਸਰੀਰ ਦੇ ਵਿੱਚ ਦਰਦਾਂ ਉੱਠਦੀਆਂ ਸੀ, ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ ਜਾਂਦੀ। ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚਾੜਾਇਆ। ਰਸਤੇ ਦੇ ਵਿੱਚ ਵੀ ਸੋਚਦਾ ਹੁੰਦਾ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ।

0: ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ? ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ। ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ, ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ। ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ। ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ? ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ। ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੇ ਹੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ। ਜੇ ਸੋਚੀਏ ਤਾਂ ਸਮਾਂ ਹੀ ਸਮਾਂ, ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ। ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਤਾਂ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ, ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ। ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਲੱਗਦੀ ਹੈ, ਬਹੁਤ ਇੰਪੋਰਟੈਂਟ ਲੱਗਦੀ ਹੈ। ਕਦੀ ਸੋਚਿਆ ਹੀ ਨਹੀਂ ਕਿ ਸ਼ਾਇਦ ਇਸ ਸਮੇਂ ਦੀ ਕਿਸੇ ਹੋਰ ਨੂੰ ਵੀ ਲੋੜ ਹੋਊਗੀ, ਸਾਡੇ ਘਰ ਦੇ ਜੀਆਂ ਨੂੰ ਵੀ ਸ਼ਾਇਦ ਜ਼ਰੂਰਤ ਹੋਵੇ, ਕੋਈ ਸਾਡਾ ਇੰਤਜ਼ਾਰ ਕਰ ਰਿਹਾ ਹੋਵੇ। ਚੰਗੀ ਤਰ੍ਹਾਂ ਸੋਚ ਕੇ ਜਿੱਥੇ ਤੁਹਾਨੂੰ ਜ਼ਿਆਦਾ ਜ਼ਰੂਰੀ ਲੱਗਦਾ ਉੱਥੇ ਆਪਣੇ ਇਸ ਸਮੇਂ ਨੂੰ ਖਰਚੋ, ਪਰ ਆਪਣੀ ਉਸ ਲਿਸਟ ਦੇ ਵਿੱਚੋਂ, ਇਹਨਾਂ ਜ਼ਰੂਰੀ ਕੰਮਾਂ ਦੀ ਲਿਸਟ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਕੁਛ ਖਾਸ ਕਿਰਦਾਰ ਨਾ ਮਿਸ ਕਰ ਦਿਓ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੇ ਦੋਸਤ ਹੀ ਹੈ ਨਾ।
5: ਦੇਖੀਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।

0: जवाका दी एक्टिंग है कमाल, पवेगा हुण धमाल।
1: ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au
2: ਲਾਦੇ ਫੇਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

ਬਿਆਨ ਆਇਆ। ਦੱਸਦੇ ਜੇ ਕਿ ਇਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਇਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਫਾਤਿਮਾ ਮੁਹਾਜ਼ਿਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਆ। ਸੋ ਇਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਹੈ। ਦੱਸਦੇ ਜੇ ਕਿ 28 ਫਰਵਰੀ ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਹੈ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ। ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈੱਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਇਹ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਦੇ ਉੱਤੇ ਵਿਚਾਰ ਨੇ, ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ। ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ, ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ। ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ। ਆਪਾਂ ਚੱਲਦੇ ਹਾਂ ਇੰਗਲੈਂਡ ਨੂੰ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ, ਸੋ ਉਹਨਾਂ ਨੇ ਰੌਲਾ ਪਿਆ ਸੀ ਕਿ ਉਹ ਅਸਤੀਫਾ ਦੇ ਦੇਣਗੇ, ਸ਼ਾਇਦ ਉਹਨਾਂ ਦੇ ਉੱਤੇ ਦਬਾਅ ਕਾਫੀ ਵੱਧ ਰਿਹਾ। ਪਰ ਇਸੇ ਦੇ ਦਰਮਿਆਨ ਉਹਨਾਂ ਦਾ ਇਹ ਬਿਆਨ ਆਉਂਦਾ ਵਾ, ਉਹਨਾਂ ਦਾ ਇਹ ਕਹਿਣਾ ਕਿ ਉਹ ਅਹੁਦੇ ਦੇ ਉੱਤੇ ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ, ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸਦੇ ਜੀ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਨਬੂਲੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉੱਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ, ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ। ਫਿਲਹਾਲ ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਹੈ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਨਬੂਲੇ ਨੇ ਜਦੋਂ ਆਪਣੇ ਅਸਤੀਫੇ ਵਿੱਚ ਇਹ ਲਿਖ ਛੱਡਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ। ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜਿਹੇ ਦੇ ਵਿੱਚ ਲੋਕ ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ

ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ। ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਿਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਜੇ ਇਹਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ, ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਹੈ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਹੈ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨੇ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖਬਰਾਂ ਆ ਚੁੱਕੀਆਂ ਨੇ, ਕਈ ਖਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

0: ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ ਸੰਘੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜ਼ਾਨਚੀ ਜਿਮ ਚਾਲਮਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਹੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ, ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਸ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦ ਉਪਰੋਕਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਚੁੱਕੀ ਆ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ ਹੈ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ, 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੂਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ, ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ। ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰੇ ਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ। ਲਗਭਗ 160,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵਾਧੇ ਖਰਚੇ ਨੂੰ ਤਾਂ ਕਾਬੂ ਪਾਊਗਾ। ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਆ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਹੈ ਸਰਕਾਰ ਦੇ ਅਨੁਸਾਰ, ਜਦਕਿ ਅਮੀਰ ਜਿਹੜੇ ਲੋਕ ਨੇ ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ, ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ ਜੋ ਕਿ ਸਿਰਫ ਜਿਹੜੇ ਹਾਇਰ ਜਾਂ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ ਜਿੱਦਾਂ ਕਿ ਮਾਸਟਰਸ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ IELTS ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਾਲੇ ਇਹ ਖਰੜਾ ਜਿਹੜਾ ਇਹਦੀ ਰੂਪਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਆ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਔਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ, ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਵਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ 5 ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤੇ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸ ਦਈਏ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ। ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰ ਰਹੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ 5ਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ, ਪਰ ਹਾਂ ਪੁਲਿਸ ਦਾ ਇਸ ਪਾਸੇ ਨੂੰ ਵੀ ਧਿਆਨ ਆ। ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਨੇ। ਓਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਡੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ, ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਨ ਦੇ ਜਿਹੜੇ ਨਾਈਟ ਮੇਅਰ ਨੇ ਜੇਮਸ ਜੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਯੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ। ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਆ, ਜਿੱਥੇ ਕਿ ਆਪਣੀ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ, ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜਾ ਬੱਚਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫ਼ੀ ਜ਼ਿਆਦਾ ਭੱਖ ਚੁੱਕਾ ਆ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ ਯਾਨੀ ਕਿ ਬਰੂਜ਼ਿਸ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਊਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ। ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫ਼ੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਤ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਦੇ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਸੀ, ਬਿਨਾਂ ਨਹੀਂ ਸੀ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ, ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਆ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ, ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਇੱਧਰ ਖੇਡ ਜਗਤ ਵੱਲ ਜੇ ਧਾਤੀ ਮਾਰੀਏ ਤਾਂ ਆਈ ਪੀ ਐੱਲ ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ ਇੱਕ ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ ਆਰ ਸੀ ਬੀ ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56ਵਾਂ ਮੈਚ ਹੋ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ ਇੱਕ ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ। ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ। ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਹੀ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਆ। ਉਹ ਟੀਮ ਜਿਹੜੀ ਕਿ 250 350 ਤੱਕ ਵੀ ਬਣਾਉਣ ਦਾ ਦਮਖਮ ਸ਼ੋਅ ਕਰਦੀ ਰਹੀ ਆ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ ਅਤੇ ਆਰ ਸੀ ਬੀ ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ। ਇਸ ਮੈਚ ਦੇ ਵਿੱਚ ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ ਅਤੇ ਜਿਸਨ ਹੋਲਡਰ ਵੀ 3 ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਦੀ ਗੇਂਦਬਾਜ਼ੀ ਕੀਤੀ, 3 ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ 1 ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ, ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: रेडियो हांजी सुन रहे समूह स्रोतियां नूं मेरे वल्लों वाहिगुरु जी का खालसा वाहिगुरु जी की फतेह। मैं दीदार सिंह, आओ इतिहास दे उस पन्ने नूं वाचन दा यतन करिए जिस पन्ने ते सिखां दे राज दी गल है, जिस पन्ने ते मुठ्ठी भर सिखां ने किस तरह मुगलां दे नाल मुकाबला करके ते सरहंद नूं फतेह कीता उस दा जिक्र है। इह जंग बाबा बंदा सिंह बहादुर ते उना दे नाल बेअंत सिंघां वल्लों अते सूबा सरहंद वजीर खां दीआं फौजां दे दरम्यान 1710 ईस्वी नूं होई सी, जदों श्री गुरु गोबिंद सिंह महाराज जी ने आनंदपुर साहब दा किला छड्डिया ते वख वख थावां ते हुंदे हुए जदों अखीर नांदेड़ दी धरती ते पहुंचदे ने ते उत्थे बंदा सिंह बहादुर नूं सिखां दा आगू बना के पंजाब दी धरती वल तोरदे ने। बाबा बंदा सिंह बहादुर जी ने गुरु गोबिंद सिंह महाराज जी दा थापड़ा लैके वख वख शहरां नूं फतेह करदिआं होइआं समाणा सढौरा छत बनूड़ तों इन्हां रस्तिआं तों हुंदिआं होइआं सरहंद वल चढ़ाई करती, क्योंकि बाबा बंदा सिंह बहादुर ते उन्हां दे नाल आए हुए सिखां दे मनां दे विच इह गल पहलां तों ही घर कर गई सी कि सरहंद जिथे गुरु गोबिंद सिंह महाराज जी दे छोटे साहिबजादे अते माता गुजर कौर जी नूं शहीद कीता गया है, असीं उस शहर दी इट दे नाल इट खड़कावांगे। इस ख्याल नूं लै के बाबा बंदा सिंह बहादुर ते उन्हां दे नाल आए हुए सिखां ने वख वख शहरां नूं फतेह करके अखीर सरहंद वल नूं चढ़ाई कर दित्ती। सरहंद तों थोड़ी दूर दे उपर ही एक चप्पड़चिड़ी दा अस्थान है। इह लड़ाई बाबा बंदा सिंह बहादुर ते उन्हां दे नाल जिहड़े सिख सन ते दूसरे पासे सूबा सरहंद वजीर खां दीआं फौजां दे विच चप्पड़चिड़ी दे स्थान ते हुंदी है। जदों सिख फौजां चप्पड़चिड़ी दे स्थान ते पहुंचियां ते साडा इतिहास कहिंदा है कि सरहंद दा सूबेदार वजीर खां वी अपणियां फौजां लै के सिखां दा मुकाबला करन दे लई अगां वल नूं वधिया। इतिहास दे अंदर इह वी जिक्र है, वख वख इतिहासकारां ने जिक्र कीता कि वजीर खां दीआं फौजां दे विच बेअंत हाथी सन, तोपां सन, भाव के वख वख तरां दीआं फौजां वजीर खां दी फौज दे विच शामिल सन। और सिख इतिहास दे महान इतिहासकार डॉक्टर गंडा सिंह अनुसार वजीर खां दे फौज दी जो गिनती सी उह लगभग 20,000 दे तकरीबन सी। दूजे पासे सिखां दी गिनती भी घट सी, गिनती दे पक्खों भी थोड़े सन, ना ते उन्हां दे कोल कोई तोपखाना सी ना हाथी सन, केवल ते केवल गुरु गोबिंद सिंह महाराज जी दा ओट आसरा लै के और गुरु चरणा विच अरदास करके तुरे हुए सिखां दे मनां दे विच केवल यही गल सी कि असीं गुरु गोबिंद सिंह महाराज जी दे छोटे साहिबजादे और माता गुजर कौर जी नूं जिन्हां ने शहीद कीता है उन्हां नूं इस मिट्टी दे विच मिलाउणा। ज्यादा फौज ना होण दे बावजूद जां ज्यादा हथियार ना होण दे बावजूद भी बाबा बंदा सिंह बहादुर जी ने योग अगवाई करके सिखां नूं जथियां दे विच वंड के वजीर खान दी फौज दा मुकाबला करन दे लई भेजिया। और पहला बाबा बंदा सिंह जी इस फौज दी निगरानी करन दे लई एक उच्चे स्थान ते बैठ जांदे ने। इह लड़ाई सरहंद दे नेड़े ही जिवें पहला जिक्र कीता कि चप्पड़चिड़ी दे मैदान दे विच 22 मई 1710 ईस्वी नूं होई सी। पहला पहल कहिंदे ने कि मुसलमाना दे कोल फौज ज्यादा होण करके जां साधन ज्यादा होण करके सिखां दा उन्हां ने बहुत भारी नुकसान कीता, पर ज्यों ही पल्ला पलटिया बाबा बंदा सिंह जी बहादुर, फतेह सिंह जी, बाबा बाद सिंह जी, इदां दे महान आगू जिहड़े उस फौज दे विच लड़ रहे सन, जदों इन्हां ने अगां वध के इकदम मुगलां दीआं फौजां दे उपर धावा कीता ते इस लड़ाई दा पासा इकदम पलटिया और सिखां दा पलड़ा जिहड़ा सी उह इस लड़ाई दे विच भारू हो गया। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ, ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ। ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ, ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਪਾਂਡੇ ਜੀ, ਕਿਆ ਤੁਸੀਂ ਨਾ ਲੱਖ ਪਾਏ ਹੋ ਯਾਰ? ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ?
4: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
5: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ। रेडियो हाँ जी 1674 AM। अब आपका AM सिर्फ रेडियो हाँ जी सुनने होना चाहिए। हाँ जी हाँ जी, अभी ना कहना ना जी ना जी।

0: ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੋ ਇਸ ਟਾਈਮ
1: ਸਤਿ ਸ਼੍ਰੀ ਅਕਾਲ ਰਣਜੋ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ ਫਰੈਸ਼ ਲੱਗਦੀਆਂ ਨੇ ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ
1: ਦੇਖੋ ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ ਉਹਨਾਂ ਨੇ ਗੀਤ ਵੀ ਲਿਖੇ ਨੇ ਹੋਰ ਹੈ ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ ਸਿੰਗਰ ਨੇ ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ ਉਹਨਾਂ ਦੇ ਗੀਤਾਂ ਨੂੰ ਗਾਇਆ ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ ਆਵਾਮ ਦੇ ਵਿੱਚ ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆ ਪਠਾਨਕੋਟ ਜ਼ਿਲ੍ਹੇ ਚ ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ

ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਬਾਬਾ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੂਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਹੈ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਏਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ, ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ 'ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਹੈ, ਜਦੋਂ ਉਹ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਾਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ,

0: ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੀ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ ਏਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ। ਤੇ ਮੋਹਨ ਕਾਲੋਂ ਨੇ, ਕਿਉਂਕਿ ਮੋਹਨ ਕਾਲੋਂ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ। ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤੱਕ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕਾਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ ਜਾਂ ਜਿਹਦੀਆਂ ਟੋਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਆ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂ ਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ, ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ, ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ, ਚਾਹੁੰਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ, ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ, ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ, ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ, ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ, ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਇਸ ਕਿਸਮ ਦੀ ਜਿਹੜੀ ਗੱਲ ਆ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ, ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ, ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ, ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ, ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ, ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ, ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ, ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਦਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ, ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਹੈ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗੱਲ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਅਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਹੈ ਪ੍ਰੇਮ ਵਾਲੀ ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਵਾਇਲਨ ਦਾ ਗੱਲ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ ਹੈ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਹੈ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰ ਦੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। ਦਸ ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਹੈ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ, ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਬਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਬਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ। ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ, ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ। ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫ਼ੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ, ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ, ਦੇਖੋ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਉਹ ਬਿਰਹੋਂ ਹੈ। ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ, ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਉਦਾਂ ਇਦਾਂ ਉਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ। ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ, ਬਿਰਖ ਨੂੰ, ਉਹਨਾਂ ਨੇ ਸਾਰੇ ਸ਼ਬਦ ਹੀ ਵਰਤੇ, ਬਿਰਖ ਵੀ, ਰੁੱਖ ਵੀ, ਦਰਖਤ ਵੀ, ਤੇ ਵਣ ਵੀ, ਜੰਗਲ, ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ। ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਇਹ ਗੀਤ ਸੁਣਿਆ ਵਾ, ਉਹ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ। ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ। ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਉਹ ਚ ਥੋੜਾ ਜਿਹਾ ਕਾਰਨ ਇਹ ਹੈ ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜ ਨੇ ਸਟੇਜਾਂ ਨੇ ਉੱਥੇ ਉੱਥੇ ਉਹ ਬਹੁਤ ਪਾਪੂਲਰ ਹੋਏ ਜਿਹੜਾ, ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ, ਉਹ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਉਹ ਵੱਜਦੇ ਰਹੇ। ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ, ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ। ਇਸ ਤੱਕ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ। ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ, ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਤੇ ਓਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ ਜਾਂ ਫਿਰ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
0: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ, ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ 'ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਇੱਕ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: Radio Hanji, 1674 AM, 24/7 Indian Radio, Sydney ka apna Indian Radio Station.
1: यार तू इतने नीचे थी आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: जवाकां दी एक्टिंग है कमाल, पवेगा हुण धमाल।
4: तू तो यार होना ही नहीं चाहिए, मैं तो कहना है एतवार भी स्कूल लगन मसला दा मौका मिलदा रीलां तो बचन दा।
5: अरे बोलो पप्पू दे पापा,
6: इस 8 मई नु सिनेमा विच रिलीज होण जा रही है नीरू बाजवा अते निर्मल ऋषि जी दी मूवी जवाक, वेखण जरूर आयो।
7: पांडे जी क्या तू साला लक पाए हो यार, एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना।
8: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
9: ऑस्ट्रेलिया तो इंडिया भेजना, इंडिया तो ऑस्ट्रेलिया मंगवाना,
10: डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 2 किलो इंडिया टू ऑस्ट्रेलिया सिर्फ $310, डिलीवरी सिद्धि कर दे एड्रेस तक। हुने डायल करो 0406-966-668 और विजिट shipglobal.au।
11: रेडियो हांजी सुन रहे समूह स्रोतियां नु मेरे वल्लों वाहेगुरु जी का खालसा वाहेगुरु जी की फतेह। मैं दीदार सिंह, आओ इतिहास दे उस पन्ने नु वाचन दा यत्न करिए जिस पन्ने ते सिखां दे राज दी गल है, जिस पन्ने ते मुट्ठी भर सिखां ने किस तरह मुगलां दे नाल मुकाबला करके ते सरहंद नूं फतेह कीता उसका जिक्र है। यह जंग बाबा बंदा सिंह बहादुर ते उन्हां दे नाल बेअंत सिंघां वल्लों अते सूबा सरहंद वजीर खां दीआं फौजां दे दरमियान 1710 ईस्वी नूं होई सी, जदों श्री गुरु गोबिंद सिंह महाराज जी ने आनंदपुर साहब का किला छड्डिया ते वख वख थावां ते हुंदे हुए जदों अखीर नादेड़ दी धरती ते पहुंचदे ने ते उत्थे बंदा सिंह बहादुर नूं सिखां दा आगू बना के पंजाब दी धरती वल तोरदे ने। बाबा बंदा सिंह बहादुर जी ने गुरु गोबिंद सिंह महाराज जी दा थापड़ा लैके वख वख शहरां नूं फतेह करदिआं होइआं समाणा, सढौरा, छत, बनूड़ तो इन्हां रस्तियां तो हुंदिआं होइआं सरहंद वल चढ़ाई करती, क्योंकि बाबा बंदा सिंह बहादुर ते उन्हां दे नाल आए हुए सिखां दे मनां दे विच इह गल पहलां तो ही घर कर गई सी कि सरहंद जिथे गुरु गोबिंद सिंह महाराज जी दे छोटे साहिबजादे अते माता गुजर कौर जी नूं शहीद कीता गया है, असीं उस शहर दी इट दे नाल इट खड़कावांगे। इस ख्याल नूं लै के बाबा बंदा सिंह बहादुर ते उन्हां दे नाल आए हुए सिखां ने वख वख शहरां नूं फतेह करके अखीर सरहंद वल नूं चढ़ाई कर दित्ती। सरहंद तों थोड़ी दूर दे उपर ही एक चप्पड़चिड़ी दा अस्थान है। इह लड़ाई बाबा बंदा सिंह बहादुर ते उन्हां दे नाल जिहड़े सिख सन ते दूसरे पासे सूबा सरहंद वजीर खां दीआं फौजां दे विच चप्पड़चिड़ी दे स्थान ते हुंदी है। जदों सिख फौजां चप्पड़चिड़ी दे स्थान ते पहुंचियां ते साडा इतिहास कहिंदा है कि सरहंद दा सूबेदार वजीर खां वी अपणियां फौजां लै के सिखां दा मुकाबला करन दे लई अगां वल नूं वधिया। इतिहास दे अंदर इह वी जिक्र है, वख वख इतिहासकारां ने जिक्र कीता कि वजीर खां दीआं फौजां दे विच बेअंत हाथी सन, तोपां सन, भाव के वख वख तरां दीआं फौजां वजीर खां दी फौज दे विच शामिल सन। और सिख इतिहास दे महान इतिहासकार डॉक्टर गंडा सिंह अनुसार वजीर खां दे फौज दी जो गिनती सी उह लगभग 20,000 दे तकरीबन सी। दूजे पासे सिखां दी गिनती भी घट सी, गिनती दे पक्खों भी थोड़े सन, ना ते उन्हां दे कोल कोई तोपखाना सी ना हाथी सन, केवल ते केवल गुरु गोबिंद सिंह महाराज जी दा ओट आसरा लैके और गुरु चरणा विच अरदास करके तुरे हुए सिखां दे मना दे विच केवल यही गल सी कि असी गुरु गोबिंद सिंह महाराज जी दे छोटे साहिबजादे और माता गुजर कौर जी नू जिन्हां ने शहीद किया है उन्हां नू इस मिट्टी दे विच मिलाउणा। ज्यादा फौज ना होने दे बावजूद जां ज्यादा हथियार ना होने दे बावजूद भी बाबा बंदा सिंह बहादुर जी ने योग अगवाई करके सिखां नू जथियां दे विच वंड के वजीर खान दी फौज दा मुकाबला करन दे लई भेजिया और पहला बाबा बंदा सिंह जी इस फौज दी निगरानी करन दे लई एक उच्चे स्थान ते बैठ जांदे ने। ਇਹ ਲੜਾਈ ਸਰਹੰਦ ਦੇ ਨੇੜੇ ਹੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਂ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਂ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ ਜਿਸ ਪੰਨੇ ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਢੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਦੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜ੍ਹੀ ਦੂਰ ਦੇ ਉੱਪਰ ਹੀ ਇੱਕ ਚੱਪੜਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਚੱਪੜਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਂ ਦੀ ਫੌਜ ਦੇ ਵਿੱਚ ਸ਼ਾਮਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਂ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ, ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ ਨਾ ਹਾਥੀ ਸਨ, ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ, ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵੱਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ

0: ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹਾਂਜੀ, 1674
4: ਬੀਤੇ ਸਮੇਂ ਨੂੰ ਯਾਦ ਤਾਂ ਕੀਤਾ ਜਾ ਸਕਦਾ ਹੈ ਪਰ ਉਹਦੇ ਵਿੱਚ ਜੀਵਿਆ ਨਹੀਂ ਜਾ ਸਕਦਾ।

0: ਇੱਥੇ ਅਪ੍ਰੈਲ ਚ ਆਮ ਤੌਰ ਤੇ ਡਿਸੰਬਰ ਤੋਂ ਬਾਅਦ ਰੇਨੀ ਸੀਜ਼ਨ ਹੁੰਦਾ ਮਾਰਚ ਐਂਡ ਤੱਕ, ਪਰ ਅੱਜ
1: ਜੀ
0: ਮੀਂਹ ਪੈ ਰਿਹਾ ਜੀ। ਹਾਂਜੀ, ਥੋੜੀ ਜਿਹੀ ਠੰਡ ਵਧੀ ਆ, ਪਹਿਲਾਂ ਗਰਮੀ ਹੋ ਰਹੀ ਸੀ। ਮੌਸਮ ਚੇਂਜ ਹੋ ਰਿਹਾ ਜੀ, ਕਲਾਈਮੇਟ ਦਾ ਜਿਵੇਂ ਸਾਰੇ ਆ, ਇੱਥੇ ਵੀ ਚੇਂਜ ਹੋ ਰਿਹਾ, ਵਨ ਅਨਪ੍ਰਡਿਕਟੇਬਿਲਿਟੀ ਇਹ ਰਹਿੰਦੀ ਰਹੀ। ਅੱਜ ਥੋੜੀ
1: ਸਾਰੇ
0: ਥੋੜੀ ਡ੍ਰਿਜ਼ਲਿੰਗ ਹੋ ਰਹੀ ਆ।
1: ਇਹ ਸਾਰੇ ਭਾਈ ਲਗਭਗ ਰੌਲਾ ਰੱਪਾ ਸਾਡੇ ਵੀ, ਆਪਾਂ ਵੇਖੀਏ ਤਾਂ ਇਹਨਾਂ ਦਿਨਾਂ ਚ ਕਾਫੀ ਬਦਲ ਜਾਂਦਾ ਮੌਸਮ, ਪਰ ਦਿਨ ਦੇ ਸਮੇਂ ਮੈਂ ਵੇਖ ਰਿਹਾ ਸਵੇਰੇ ਠੰਡ ਹੀ, ਤੇ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਬਾਹਰ ਨਿਕਲਿਆ ਬ੍ਰੇਕ ਚ, ਤੇ ਵੇਖਿਆ ਵੀ ਬਾਹਰ ਗਰਮੀ ਹੋਈ ਪਈ ਹੈ। ਸੋ ਇਹ ਕਾਫੀ ਉਤਰਾਅ ਚੜਾਅ ਵੇਖਣ ਦੇ ਵਿੱਚ ਆਉਂਦੇ ਆ, ਤੇ ਖਾਸ ਤੌਰ ਦੇ ਉੱਤੇ ਮੈਂ ਮੌਸਮ ਵਾਲੇ ਪਾਸੇ ਮੇਰਾ ਧਿਆਨ ਤਾਂ ਵੀ ਚਲੇ ਜਾਂਦਾ ਕਿਉਂਕਿ ਤੁਹਾਡਾ ਜਿਹੜਾ ਨੋਵਲ ਆ ਉਹ ਮੌਸਮਾਂ ਦੇ ਨਾਲ ਵੀ ਬੜਾ ਜੁੜਿਆ ਵਾ, ਉਹ ਕੁਦਰਤ ਦੇ ਨਾਲ ਵੀ ਬੜਾ ਜੁੜਿਆ ਵਾ, ਇਨਸਾਨੀ ਕਦਰਾਂ ਕੀਮਤਾਂ ਦੇ ਨਾਲ ਜੁੜਿਆ ਵਾ, ਇਨਸਾਨੀ ਸੁਭਾਅ ਦੇ ਨਾਲ ਜੁੜਿਆ ਵਾ। ਭਾਈ ਬਤੌਰ ਪੇਸ਼ਾ ਡਾਕਟਰਸ, ਉਹਨਾਂ ਨੂੰ ਥੋੜਾ ਜਿਹਾ ਸੁਭਾਅ ਦੇ ਪੱਖੋਂ ਥੋੜਾ ਅਲੱਗ ਤਰੀਕੇ ਦੇ ਨਾਲ ਵੇਖਿਆ ਜਾਂਦਾ। ਬਹੁਤ ਹੀ ਵਾਰੀ ਜਦੋਂ ਮੈਂ ਤੁਹਾਡੇ ਨੋਵਲ ਦੇ ਬਾਰੇ ਕਿਤੇ ਮਹਿਫਲ ਦੇ ਵਿੱਚ ਚਰਚਾ ਹੁੰਦੀ ਹੈ, ਤੇ ਉਹ ਕਹਿੰਦੇ ਆ ਯਾਰ ਮਤਲਬ ਡਾਕਟਰ ਆਮ ਤੌਰ ਦੇ ਉੱਤੇ ਇੱਦਾਂ ਦਾ ਨਹੀਂ ਲਿਖਦੇ।
0: ਉਹਦੇ ਚ ਭਾਜੀ ਮੈਂ ਨਾ ਕਈ ਵਾਰ ਮੈਂਸ਼ਨ ਕਰਦਾ ਨਾ, ਬੜੀ ਇੱਕ ਨੋਨ ਫੈਕਟ ਹੈ ਸਾਇੰਟੀਫਿਕਲੀ, ਕਹਿੰਦੇ ਕੋਈ ਵੀ ਬੰਦਾ ਜਿਹੜਾ ਉਹਦੀ ਪਰਸਨੈਲਿਟੀ ਜਿਹੜੀ ਨਾ ਉਹ 12 ਸਾਲ ਤੱਕ ਨਾ ਇੱਕ ਡਿਟਰਮਿਨ ਹੋ ਜਾਂਦੀ ਹੈ। ਤੁਸੀਂ ਪਹਿਲੇ 12 ਸਾਲ ਜ਼ਿੰਦਗੀ ਦੇ ਜਿੱਦਾਂ ਦੇ ਇਨਵਾਇਰਮੈਂਟ ਚ ਰਹੇ ਹੋ ਨਾ, ਉਹ ਤੁਹਾਡੀ ਜ਼ਿੰਦਗੀ ਤੇ ਹਮੇਸ਼ਾ ਅਸਰ ਰਹਿੰਦਾ। ਮੈਂ ਪਿੰਡ ਦਾ ਜੰਮਿਆ ਪਲਿਆ ਕਿਸਾਨੀ ਪਰਿਵਾਰ, ਸਵੇਰੇ ਉੱਠ ਕੇ ਖੇਤਾਂ ਵੱਲ, ਸਾਰਾ ਦਿਨ ਕੁਦਰਤ ਦੇ ਵਿੱਚ, ਕੁਛ ਘਰ ਦਾ ਮਾਹੌਲ ਇੱਦਾਂ ਦਾ ਸੀ, ਤੇ ਉਹਨੇ ਕੁਦਰਤ ਨਾਲ ਜੋੜਿਆ ਸ਼ੁਰੂ ਤੋਂ। ਤੇ ਹੁਣ ਵੀ ਮੈਂ ਕਦੇ ਫ੍ਰੀ ਟਾਈਮ ਹੋਵੇ ਤੇ ਇਕਾਂਤ ਦੇ ਵਿੱਚ ਕੁਦਰਤ ਦਾ ਤੇ ਵਧੀਆ ਨਜ਼ਾਰਾ, ਕਦੀ ਡਰਾਈਵਿੰਗ ਕਰਨੀ ਹੋਵੇ, ਹੁਣ ਵੀ ਮੈਂ ਇੰਜੋਏ ਕਰਦਾ ਜੀ, ਜਿੱਥੇ ਵੀ ਹੋਵੇ, ਬਾਹਰ ਹੋਈਏ, ਘਰ ਹੋਈਏ, ਪਿੰਡ ਹੋਈਏ, ਤੇ ਕੁਦਰਤ ਜਿਹੜੀ ਹੈ ਇਹ ਆਪਣੇ ਨਾਲ ਜੋੜ ਲੈਂਦੀ ਹੈ ਜੇ ਤੁਸੀਂ ਥੋੜਾ ਅਬਜ਼ਰਵ ਕਰੋ, ਧਿਆਨ ਦਿਓ ਤਾਂ।
1: ਮੈਂ ਵੇਖਦਾ ਵਾ ਤੁਹਾਡੀ ਲਿਖਤ ਦੇ ਵਿੱਚੋਂ ਵੀ ਉਹ ਚੀਜ਼ਾਂ ਭਾਈ ਝਲਕਦੀਆਂ। ਜਦੋਂ ਇੱਕ ਬੰਦਾ ਪੜ੍ਹਦਾ ਹੈ ਨਾ, ਤੇ ਉਹ ਬੜੇ ਸਾਰੇ ਉਹਨੂੰ ਝਲਕਾਰੇ ਪੈਂਦੇ ਆ। ਜਿੱਦਾਂ ਮੈਂ ਕਈ ਵਾਰੀ ਵੇਖਦਾ ਹੁੰਦਾ ਵੀ ਰੇਡੀਓ ਤੇ ਜਿਹਨਾਂ ਲੋਕਾਂ ਦੀਆਂ ਆਪਾਂ ਆਵਾਜ਼ਾਂ ਸੁਣਦੇ ਹਾਂ, ਉਹਨਾਂ ਦਾ ਇੱਕ ਅਕਸ ਬਣਾਉਣ ਦੀ, ਚਿੱਤਰ ਬਣਾਉਣ ਦੀ ਕੋਸ਼ਿਸ਼ ਕਰੀਦੀ ਆ ਵੀ ਇਹ ਵੇਖਦੇ ਕਿੱਦਾਂ ਦੇ ਹੋਣਗੇ, ਇਹ ਲੀੜੇ ਕੱਪੜੇ ਕਿੱਦਾਂ ਦੇ ਪਾਉਂਦੇ ਹੋਣਗੇ। ਇਸੇ ਤਰ੍ਹਾਂ ਜਦੋਂ ਆਪਾਂ ਕੁਛ ਪੜ੍ਹਦੇ ਹਾਂ ਤੇ ਉਦੋਂ ਲੇਖਕ ਦੇ ਬਾਰੇ ਵੀ ਬੜੇ ਸਾਰੇ ਚਿੱਤਰ ਬਣਦੇ ਆ। ਮੈਨੂੰ ਬਹੁਤ ਸਾਰੇ ਉਹਨਾਂ ਚਿੱਤਰਾਂ ਦੇ ਵਿੱਚੋਂ ਇੱਕ ਇੱਕ ਕਰਕੇ ਆਪਾਂ ਦੇੜਾਂਗੇ। ਮੈਨੂੰ ਇੱਦਾਂ ਲੱਗਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਡਾ ਆਪਣੇ ਜੀਵਨ ਦਾ ਝਲਕਾਰਾ ਵੀ ਸ਼ਾਇਦ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਮੌਜੂਦ ਆ, ਜਿੱਦਾਂ ਦਾ ਤੁਸੀਂ ਜੀਵਨ ਪਿੰਡ ਦੇ ਵਿੱਚ ਬਤੀਤ ਕੀਤਾ।
0: ਹਾਂਜੀ ਬਿਲਕੁਲ, ਵੈਸੇ ਵੀ ਜਦੋਂ ਆਪਾਂ ਲਿਖਤ ਦੀ ਗੱਲ ਕਰਦੇ ਨਾ, ਤੇ ਹਮੇਸ਼ਾ ਇਹ ਗੱਲ ਆਉਂਦੀ ਹੈ ਕਿ ਤੁਹਾਨੂੰ ਆਪਣੇ ਇਨਵਾਇਰਮੈਂਟ ਬਾਰੇ, ਜਿੱਥੇ ਤੁਸੀਂ ਜੰਮੇ ਪੜੇ ਹੋ, ਜਿੱਥੇ ਤੁਸੀਂ ਵਿਚਰੇ ਹੋ, ਉਹਦੇ ਬਾਰੇ ਲਿਖਣਾ ਚਾਹੀਦਾ। ਉਹਦੇ ਚ ਅਥੈਂਟਿਸਿਟੀ ਹੁੰਦੀ ਹੈ, ਉਹੀ ਜਿਹੜੀ ਦਿਲ ਦੀ ਗੱਲ ਆ ਫਿਰ ਪੜ੍ਹਨ ਵਾਲੇ ਦੇ ਰੂਹ ਤੱਕ ਪਹੁੰਚਦੀ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਆਪਣੀ ਮਾਂ ਬੋਲੀ ਚ ਲਿਖੋ, ਤੁਹਾਨੂੰ ਲੈਂਗੁਏਜ ਜਿਹੜੀ ਮਰਜ਼ੀ ਆਉਂਦੀ ਹੈ। ਤੇ ਆਪਣੇ ਰਵਿੰਦਰ ਨਾਥ ਟੈਗੋਰ ਦਾ ਤਾਂ ਬਹੁਤ ਫੇਮਸ ਹੈ ਜਿਹੜਾ, ਉਹ ਹਮੇਸ਼ਾ ਬੰਗਾਲੀ, ਜਦਕਿ ਉਹ ਇੰਗਲਿਸ਼ ਵੀ ਲਿਖ ਸਕਦੇ ਸੀਗੇ, ਪਰ ਉਹ ਬੰਗਾਲੀ ਚ ਲਿਖਦੇ ਰਹੇ। ਸਾਡੇ ਵੀ ਜਦੋਂ ਆਪਾਂ, ਮੈਂ ਵੀ ਹੁਣ ਇੱਥੇ ਕਈ ਵਾਰ ਪੁੱਛਦੇ ਕਿ ਇੰਗਲਿਸ਼ ਕਿਉਂ ਨਹੀਂ ਲਿਖਿਆ, ਜਿਹੜੀ ਤੁਸੀਂ ਆਪਣੀ ਮਾਂ ਬੋਲੀ ਨਾਲ ਜਿੱਥੇ ਤੁਸੀਂ ਬਚਪਨ ਚ ਜਿਹੜਾ ਤੁਸੀਂ ਸ਼ੁਰੂ ਤੋਂ ਬੋਲੇ, ਜਿੱਥੇ ਤੁਸੀਂ ਇਨਵਾਇਰਮੈਂਟ ਰਹੇ ਹੋ, ਉਹਨੂੰ ਤੁਸੀਂ ਜਿਵੇਂ ਐਕਸਪ੍ਰੈਸ ਕਰ ਸਕਦੇ ਹੋ ਕਿਸੇ ਹੋਰ ਬੋਲੀ ਚ ਜਾਂ ਕਿਸੇ ਹੋਰ ਵਾਤਾਵਰਣ ਚ ਨਹੀਂ ਕਰ ਸਕਦੇ। ਇਸੇ ਕਰਕੇ ਮੈਨੂੰ ਲੱਗਦਾ 40 ਦਿਨ ਦੀ ਇਹ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਨਾ ਕਿ ਲੋਕਾਂ ਨੂੰ ਬਹੁਤ ਆਪਣੀ ਕਿਤਾਬ ਲੱਗੀ ਜਾਂ ਇੰਨਾ ਦਿਲੋਂ ਜੁੜੇ, ਉਹਦੇ ਚ ਮੇਰੇ ਲਈ ਅਥੈਂਟਿਸਿਟੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ।
1: ਭਾਈ 40 ਦਿਨ, 40 ਦਿਨ ਹੀ ਕਿਉਂ? ਮਤਲਬ ਆਪਾਂ ਜਿਹੜੇ ਹਿਸਾਬ ਦੇ ਨਾਲ ਮੈਂ ਵੇਖਦਾ ਵਾਂ ਤੁਸੀਂ ਹਰ ਇੱਕ ਦਿਨ ਦੀ ਇੱਕ ਯਾਤਰਾ ਦਾ ਇੱਕ ਪਾਰਟ ਲਿਖਿਆ, ਪਹਿਲੇ ਦਿਨ ਕੀ ਹੋਇਆ, ਦੂਸਰੇ ਕੀ ਹੋਇਆ, ਤੇ ਹਰ ਇੱਕ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨਜ਼ਾਰਾ, ਇੱਕ ਅਲੱਗ ਤਰ੍ਹਾਂ ਦਾ ਰੰਗ ਆ, ਅਲੱਗ ਤਰ੍ਹਾਂ ਦੀ ਸਿੱਖਿਆ ਉਹਦੇ ਚੋਂ ਮਿਲਦੀ ਆ, ਤੇ 40 ਕਿਉਂ? ਇਹ ਸੋਚੀ ਸਮਝੀ ਹੀ ਜਾਂ ਇੱਥੇ ਜਾ ਕੇ ਸਟੋਪ ਲੱਗ ਗਿਆ?
0: ਨਹੀਂ ਬਾਜੀ, ਇਹ ਨਾ 40 ਦਿਨ ਦਾ ਸਾਡੇ ਧਾਰਮਿਕ ਤੌਰ ਤੇ, ਇਤਿਹਾਸਿਕ ਤੌਰ ਤੇ, ਮਿਥਿਹਾਸਿਕ ਤੌਰ ਤੇ, ਵਿਗਿਆਨਿਕ ਤੌਰ ਤੇ ਨਾ ਬਹੁਤ ਮਹੱਤਵ ਹੈ। ਕਈ ਵਾਰ ਆਪਾਂ ਧਿਆਨ ਨਹੀਂ ਦਿੰਦੇ। ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦਾ, ਪੂਰੀਆਂ ਜੇ ਹੋਰ ਬਹੁਤ ਆਪਾਂ ਕੱਢ ਸਕਦੇ। ਜਿਵੇਂ ਆਪਣਾ, ਚਲੋ ਆਪਾਂ ਧਾਰਮਿਕ ਲੈਵਲ ਤੋਂ ਸ਼ੁਰੂ ਕਰਦੇ ਹਾਂ। ਜਿਵੇਂ ਹਰ ਇੱਕ ਧਰਮ ਸਾਡੇ, ਚਲੋ ਆਪਣੇ ਵੀ ਆਨੰਦ ਸਾਹਿਬ ਦੀਆਂ 40 ਪੌੜੀਆਂ, ਫਿਰ ਗੁਰਦਾਸ ਜੀ ਦੀਆਂ 40 ਵਾਰਾਂ, ਜਪਜੀ ਸਾਹਿਬ ਦੀਆਂ 38 ਪੌੜੀਆਂ, 2 ਸ਼ਲੋਕ, 40। ਹਿੰਦੂ ਧਰਮ ਵਿੱਚ ਹਨੂੰਮਾਨ ਚਾਲੀਸਾ, ਮੁਸਲਿਮ ਆਪਣੇ ਇਸਲਾਮ ਧਰਮ ਵਿੱਚ ਮੁਹੰਮਦ ਜੀ ਨੂੰ ਜਦੋਂ ਆਇਤਾਂ ਇਲਹਾਮ ਹੋਈਆਂ, ਉਹ 40 ਦਿਨ ਦਾ ਮੌਨ ਰੱਖਿਆ ਸੀ ਉਹਨਾਂ ਨੇ। ਜੀਸਸ ਕ੍ਰਾਈਸਟ ਦਾ ਜਿਹੜਾ 40 ਦਿਨ ਦਾ ਵਰਤ ਸੀ। ਇਹਦੀ ਜਿਹੜੇ ਸੂਫੀ ਮਤ ਦੇ ਵਿੱਚ ਆਪਣੇ ਕਿਸੇ ਨੂੰ ਆਪਣੇ ਨਾਲ ਉਹ ਸ਼ਿਲਾ ਕੱਟਦੇ ਹੁੰਦੇ ਸੀ। ਨਾਥ ਪਰੰਪਰਾ ਚ ਕਿਸੇ ਨਵੇਂ ਚੇਲੇ ਲੈਣ ਲਈ 40 ਦਿਨ ਦੀ ਉਹਦੀ ਇੱਕ ਪ੍ਰੀਖਿਆ ਹੁੰਦੀ ਸੀ। ਸਮਾਜਿਕ ਤੌਰ ਤੇ ਸਾਡੀਆਂ ਮਾਵਾਂ 40 ਦਿਨ ਦਾ ਸ਼ਿਲਾ ਜਿਹੜਾ ਵਰਤ ਤੋਂ ਬਾਅਦ ਸਵਾ ਮਹੀਨਾ ਆਪਣੇ ਪੇਕੇ ਰਹਿ ਕਰਦੀਆਂ ਸੀ, ਉਹ ਵੀ 40 ਦਿਨ ਦਾ ਸੀ। ਸਾਇੰਟੀਫਿਕਲੀ ਵੀ ਆ ਕਿ ਜੇ ਤੁਸੀਂ ਟ੍ਰਾਂਸਫਰਮੇਸ਼ਨ ਆ ਨਾ ਜਿਹੜੀ ਇੱਕ ਬੰਦੇ ਤੋਂ 40 ਦਿਨ ਲੱਗ ਜਾਂਦੇ ਕਿਸੇ ਆਦਤ ਨੂੰ ਛੱਡਣ ਲਈ ਤੇ ਨਵੀਂ ਅਪਣਾਉਣ ਲਈ। ਸੋ 40 ਦਿਨ ਇਹ ਵੀ ਇੱਕ ਜਿਹੜੀ ਹੈ ਤਾਂ ਫਿਕਸ਼ਨ ਹੈ, ਨੋਵਲ ਹੈ, ਪਰ ਅਸਲੀ ਜਿਹੜੀ ਕਹਾਣੀ ਹੈ ਉਹ ਕੇਸਰ ਦੀ ਟ੍ਰਾਂਸਫਰਮੇਸ਼ਨ ਹੈ, ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ, ਤੇ ਉਹ 40 ਦਿਨ ਦਾ ਤਾਂ ਕਰਕੇ ਰੱਖਿਆ ਗਿਆ ਜੀ।
1: ਭਾਈ ਤੁਸੀਂ ਚਲੋ ਪੇਸ਼ੇ ਤੋਂ ਤੁਸੀਂ ਡਾਕਟਰ ਹੋ, ਤੁਸੀਂ ਹੋਰ ਵਧੇਰੇ ਦੱਸ ਸਕਦੇ ਹੋ। ਵੈਸੇ ਵੀ ਕਹਿੰਦੇ ਜੇ ਕੋਈ ਆਦਤ ਵੀ ਛੱਡਣੀ ਹੋਵੇ ਤੇ 40 ਦਿਨਾਂ ਚ ਪੁਰਾਣੀ ਤੋਂ ਪੁਰਾਣੀ ਵੀ ਬੰਦਾ ਛੱਡ ਸਕਦਾ।
0: ਹਾਂਜੀ, ਇਹ ਤਾਂ ਬਹੁਤ ਪ੍ਰੂਵਨ ਫੈਕਟ ਹੈ ਕਿ 21 ਡੇਜ਼ ਨਾ ਇੱਕ ਆਦਤ ਨੂੰ ਤੁਸੀਂ ਛੱਡਦੇ ਹੋ। ਕੱਲੀ ਆਦਤ ਛੱਡਣੀ ਇੰਪੋਰਟੈਂਟ ਨਹੀਂ ਹੁੰਦੀ, ਜਦੋਂ ਤੱਕ ਕੋਈ ਪੋਜ਼ਿਟਿਵ ਆਦਤ ਤੁਸੀਂ ਨਹੀਂ ਪਾਉਂਦੇ ਨਾ ਉਹਨਾਂ ਰਿਲੇਟਡ, ਤੇ ਉਹਨੂੰ ਮੇਨਟੇਨ ਕਰਨਾ ਔਖਾ ਹੋ ਜਾਂਦਾ। ਇਸ ਕਰਕੇ 3 ਵੀਕਸ ਜਿਹੜੇ ਛੱਡਣ ਲਈ, 3 ਵੀਕ ਨਵੀਂ ਆਦਤ ਅਪਣਾਉਣ ਲਈ ਅਪਰੋਕਸੀਮੇਟਲੀ 40 ਦਿਨ ਦਾ ਟਾਈਮ ਹੁੰਦਾ। ਬਿਲਕੁਲ ਸਹੀ ਹੈ, ਟ੍ਰਾਂਸਫਰਮੇਸ਼ਨ, ਫੁੱਲ ਟ੍ਰਾਂਸਫਰਮੇਸ਼ਨ ਉਹ 40 ਦਿਨ ਦਾ ਟਾਈਮ ਹੈਗਾ
1: ਜੀ। ਸੋ ਜਦੋਂ ਇਹਦਾ ਤੁਹਾਡੇ ਮਨ ਦੇ ਵਿੱਚ ਆਇਆ ਕਿ ਉਦੋਂ ਇਸੇ ਤਰੀਕੇ ਦਾ ਵਿਚਾਰ ਹੀ ਜਾਂ ਹੌਲੀ ਹੌਲੀ ਇਹ ਡਿਵੈਲਪ ਹੋ ਕੇ ਤੇ ਇਸ ਤਰੀਕੇ ਨਾਲ ਚੱਲ ਗਿਆ? ਕਿਉਂਕਿ ਬਹੁਤ ਵਾਰੀ ਆਪਾਂ ਕਿਤਾਬਾਂ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਇੱਕ ਇਹ ਹਰਡਲ ਰਹਿ ਜਾਂਦਾ ਯਾਰ ਕਿਤਾਬ ਏਡੀ ਵੱਡੀ ਆਪਾਂ ਪੜ੍ਹਾਂਗੇ ਕਿੱਦਾਂ, ਪਰ ਤੁਹਾਡੀ ਕਿਤਾਬ 'ਚ ਇਹ ਬੜਾ ਸਰਲ ਆ। ਤੁਸੀਂ ਚਾਹੇ ਤੁਹਾਡੇ ਕੋਲ 5 ਮਿੰਟ ਹੀ ਵਿਹਲੇ ਆ ਤੇ ਤੁਸੀਂ ਭਾਵੇਂ ਇੱਕ ਚੈਪਟਰ ਹੀ ਪੜ੍ਹ ਕੇ ਤੁਸੀਂ ਧਰ ਦਿਓ ਫਿਰ ਅਗਲੇ ਦਿਨ ਸ਼ੁਰੂ ਕਰੀਏ ਤੋ ਇੱਦਾਂ ਲੱਗਦਾ ਨਹੀਂ ਆ ਵੀ ਕੁਛ ਛੁੱਟਿਆ।
0: ਇਹ ਰਣਜੀਤ ਭਾਜੀ ਇਹਦੇ ਇਹ ਬਿਲਕੁਲ ਇਹ ਅਚਾਨਕ ਨਹੀਂ, ਇਹਦਾ ਇਹੀ ਸੀ ਕਿ ਮੈਂ ਸੋਚਿਆ ਸੀ ਕਿ ਬੇਸਿਕਲੀ ਤਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਮੇਰਾ ਪ੍ਰੋਫੈਸ਼ਨ ਮੈਡੀਕਲ ਪ੍ਰੋਫੈਸ਼ਨ ਆ, ਪੜ੍ਹਨਾ ਮੇਰਾ ਸ਼ੌਕ ਸੀ, ਪੈਸ਼ਨ ਸੀ, ਬਚਪਨ ਤੋਂ ਮੈਂ ਪੜ੍ਹਦਾ ਆ ਰਿਹਾ ਸੀ। ਲਿਖਣਾ ਮੈਂ ਲੇਖਕ ਬਣਨ ਬਾਰੇ ਨਾ ਸੋਚਿਆ ਸੀ, ਨਾ ਮੈਨੂੰ ਇੱਦਾਂ ਦੀ ਕੋਈ ਪਲੈਨਿੰਗ ਸੀ ਕਿ ਮੈਂ ਕੋਈ ਕਿਤਾਬ ਲਿਖਣੀ ਹੈ। ਹੈਲਥ ਗਾਈਡ ਜਿਹੜੀ ਕਿਤਾਬ ਸੀ ਮੇਰੇ ਪ੍ਰੋਫੈਸ਼ਨ ਨਾਲ ਰਿਲੇਟਡ ਆ, ਉਹਦਾ ਕੋਈ ਲਿਟਰੇਰੀ ਕੋਈ ਐਸਪੈਕਟ ਨਹੀਂ ਹੈਗਾ, ਪਰ ਇਹ ਜ਼ਰੂਰ ਮਨ 'ਚ ਰਹਿੰਦਾ ਸੀ ਕਿ ਕਦੇ ਜੇ ਕੁਛ ਲਿਖਣਾ ਤੇ ਲਿਖਣਾ ਬੜੀ ਇੱਕ ਰਿਸਪੋਂਸਿਬਿਲਿਟੀ ਦਾ ਕੰਮ ਹੈ, ਕਿਹੋ ਜਿਹੀ ਕਿਤਾਬ ਲਿਖਣੀ ਜਿੱਦਾਂ ਦੀ ਮੈਂ ਆਪ ਪੜ੍ਹਨਾ ਚਾਹਵਾਂ। ਸੋ ਉਹਦੇ 'ਚ ਇਹ ਹੈ ਕਿ ਮੈਨੂੰ ਹਮੇਸ਼ਾ ਲੱਗਦਾ ਕਿ ਜਿਹੜਾ ਪੜ੍ਹਨਾ ਹੈ ਉਹਦੇ ਲਈ ਤੁਸੀਂ ਤੁਹਾਡਾ ਟਾਈਮ ਜਿਹੜਾ ਪਾਠਕ ਦਾ ਤੇ ਉਹਨੇ ਜੇ ਕਿਤਾਬ ਲਈ ਪੈਸੇ ਖਰਚੇ ਆ ਤੇ ਉਹ ਇੱਕ ਲੇਖਕ ਦੀ ਰਿਸਪੋਂਸਿਬਿਲਿਟੀ ਹੈ ਕਿ ਉਹਦਾ ਟਾਈਮ ਨਾ ਵੇਸਟ ਹੋਵੇ। ਸੋ ਬਹੁਤ ਵੱਡੀ ਦੇਖੋ ਕੋਈ ਵੀ ਜਿਹੜੀ ਗੱਲ ਹੈ ਨਾ ਉਹਨੂੰ ਤੁਸੀਂ ਕੰਸਾਈਜ਼ ਵੇ ਨਾ ਲਿਖ ਸਕਦੇ ਹੋ ਤੇ ਕਿਸੇ ਵੀ ਚੀਜ਼ ਨੂੰ ਬਹੁਤ ਵੱਡਾ ਐਲੈਬੋਰੇਟ ਕੀਤਾ ਜਾ ਸਕਦਾ। ਇਹ 40 ਦਿਨ ਨਾਵਲ ਜਿਹੜਾ 150 ਪੇਜ ਦਾ, 155 ਪੇਜ ਦਾ, ਇਹਨੂੰ 400 ਪੇਜ ਤੱਕ ਵੀ ਵੱਡਾ ਕੀਤਾ ਜਾ ਸਕਦਾ, ਪਰ ਅਟੈਂਸ਼ਨ ਸਪੈਨ ਆ ਜਿਹੜਾ ਆਮ ਅੱਜ ਦੀ ਜਿਹੜੀ ਬਿਜ਼ੀ ਲਾਈਫ ਹੈ ਉਹਦੇ 'ਚ ਘੱਟ ਗਿਆ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕਈ ਵਾਰੀ ਆਪਣੇ ਕੋਲ 10-15 ਮਿੰਟ ਹੀ ਹੁੰਦੇ ਆ ਤੇ ਉਹ ਫਿਰ ਇਸੇ ਕਰਕੇ ਨਾ ਮੇਰੇ ਖਿਆਲ ਸੀ, ਮੈਨੂੰ ਗੱਲ ਦੀ ਖੁਸ਼ੀ ਹੁੰਦੀ ਕਿ ਪੜ੍ਹਨ ਵਾਲੇ ਨੂੰ ਉਸ ਗੱਲ ਦਾ ਇਹਨੂੰ ਅਹਿਸਾਸ ਹੁੰਦਾ ਤੇ ਉਹ ਐਕਸਪੈਰੀਮੈਂਟ ਕਹਿ ਲਓ ਜਾਂ ਜੋ ਮੇਰੀ ਭਾਵਨਾ ਸੀ ਉਹ ਕਾਮਯਾਬ ਰਹੀ
1: ਜੀ। ਬਿਲਕੁਲ ਉਹ ਇੱਦਾਂ ਲੱਗਦਾ ਵਾ ਵੀ ਤੁਸੀਂ ਸਾਡੇ ਰੁਝੇਵਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ, ਜਾਂ ਜੇ ਇੱਦਾਂ ਕਹੀਏ ਕਿ ਹੁਣ ਜੋ ਅਜੋਕੇ ਸਮੇਂ ਦੀ ਜੋ ਸਾਡੀ ਜ਼ਿੰਦਗੀ ਆ ਉਹ ਰੁਝੇਵਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਉਹ ਚੀਜ਼ਾਂ ਲਿਖੀਆਂ ਨੇ। ਵੈਸੇ ਵੀ ਅੱਜ ਕੱਲ੍ਹ ਵੇਖਿਆ ਜਾਵੇ ਤਾਂ ਇਸ ਕਿਤਾਬ ਤੋਂ ਬਾਅਦ ਜਾਂ ਪਹਿਲਾਂ ਵੀ ਛੋਟੇ ਛੋਟੇ ਜਿਹੇ ਐਕਸਪੈਰੀਮੈਂਟ, ਪਰ ਇਸ ਤੋਂ ਬਾਅਦ ਵੀ ਮੈਂ ਵੇਖਿਆ ਕਾਫੀ ਕਿਤਾਬਾਂ ਦਾ ਜਿਹੜਾ ਫਾਰਮੈਟ ਆ, ਲਿਖਣ ਦਾ ਜਿਹੜਾ ਤਰੀਕਾ ਹੈ ਉਹ ਬਦਲ ਗਿਆ, ਤੇ ਇਸੇ ਵਜ੍ਹਾ ਕਰਕੇ ਸ਼ਾਇਦ ਉਹਨਾਂ ਨੂੰ ਵੱਧ ਪਿਆਰ ਵੀ ਮਿਲ ਰਿਹਾ।
0: ਇਹ ਹਾਂਜੀ ਟਾਈਮ ਨਾਲ ਨਾ ਸਾਰਾ ਕੁਝ ਚੇਂਜ ਹੁੰਦਾ ਰਣਜੀਤ ਭਾਜੀ। ਤੁਸੀਂ ਨਾ ਚਲੋ ਆਪਾਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦਾ ਸਭ ਤੋਂ ਪਹਿਲਾ ਨਾਵਲ ਭਾਈ ਵੀਰ ਸਿੰਘ ਦਾ ਲਿਖਿਆ ਸੀ ਸੁੰਦਰੀ। ਜੇ ਤੁਸੀਂ ਕਦੀ ਦੇਖਿਆ ਹੋਵੇ ਉਹ 500-600 ਪੇਜ ਦਾ ਉਹ ਨਾਵਲ ਹੈ ਸੁੰਦਰੀ, ਤੇ ਉਦੋਂ ਵੱਡੀਆਂ ਵੱਡੀਆਂ ਕਿਤਾਬਾਂ ਸੀ। ਨਾਨਕ ਸਿੰਘ ਦੇ ਨਾਵਲ ਵੀ ਤੁਸੀਂ ਦੇਖੋ 2-3-4-400 ਪੇਜ ਦੇ ਨੇ, ਫਿਰ ਉਹ ਤੋਂ ਅੱਗੇ ਛੋਟੇ ਹੋਣ ਲੱਗੇ ਜਸਵੰਤ ਸਿੰਘ ਕਮਲ, ਗੁਰਦਿਆਲ ਸਿੰਘ, ਇਹਦੇ ਨਾਵਲ 200-250 ਪੇਜ ਵਾਲੇ ਆਉਣ ਲੱਗੇ, ਤੇ ਅੱਗੇ ਤੋਂ ਅੱਗੇ ਥੋੜਾ ਜਿਹਾ ਟਾਈਮ ਵੀ ਘੱਟ ਰਿਹਾ, ਟੈਂਸ਼ਨ ਸਪੈਨ ਵੀ ਘੱਟ ਰਿਹਾ, ਸਾਡੇ ਚ ਇੱਕ ਕਿਸੇ ਚੀਜ਼ ਨੂੰ ਕੰਸਾਈਜ਼ ਰੂਪ ਚ ਕਰਨ ਦੀ ਸਾਡੀ ਵਿਅਕਤੀ ਜਿਹੜੀ ਆ, ਹਰ ਇੱਕ ਚੀਜ਼ ਵਧੀਆ। ਹੁਣ ਆਪਾਂ ਫੋਨ ਦੇਖ ਲਓ ਕਿੱਡੇ ਵੱਡੇ ਤੋਂ ਲੈ ਕੇ ਅੱਗੇ ਤੋਂ ਅੱਗੇ ਛੋਟੇ ਹੋਈ ਜਾਂਦੇ ਨੇ, ਕਾਰਾਂ ਵੱਡੀਆਂ ਤੋਂ ਛੋਟੀਆਂ ਹੋਈ ਜਾਂਦੀਆਂ ਨੇ, ਟਾਈਮ ਘੱਟ ਰਿਹਾ। ਸੋ ਕਿਤਾਬਾਂ ਦਾ ਆਪਾਂ ਨੂੰ ਲੇਖਕ ਨੂੰ ਇਹ ਮੇਰੇ ਖਿਆਲ ਧਿਆਨ ਚ ਰੱਖਣਾ ਚਾਹੀਦਾ ਕਿ ਕਿਤਾਬ ਦਾ ਜਿਹੜਾ ਆਕਾਰ ਹੈ ਜਾਂ ਉਹਦੇ ਵਿੱਚ ਸ਼ਬਦ ਕਿੰਨੇ ਕੁ ਨੇ, ਉਹਦੇ ਪੇਜ ਕਿੰਨੇ ਕੁ ਨੇ, ਜੋ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਉਹਨੂੰ ਛੋਟੇ ਥੋੜੇ ਤੋਂ ਥੋੜੇ ਲਫ਼ਜ਼ਾਂ ਵਿੱਚ ਕਿਵੇਂ ਕਿਹਾ ਜਾ ਸਕਦਾ, ਤੇ ਜ਼ਰੂਰ ਹੋਣਾ ਚਾਹੀਦਾ। ਜੇ ਚੇਂਜ ਤੁਸੀਂ ਨੋਟਿਸ ਕਰ ਰਹੇ ਹੋ ਤੇ ਬਹੁਤ ਚੰਗੀ ਗੱਲ।
1: ਭਾਈ ਸੋਚਿਆ ਹੀ ਵੈਸੇ ਤੁਸੀਂ ਕਿ ਇੰਨੀ ਪ੍ਰਸਿੱਧੀ, ਇੰਨਾ ਲੋਕਾਂ ਦੇ ਵੱਲੋਂ ਪਿਆਰ ਇਸ ਕਿਤਾਬ ਨੂੰ ਮਿਲੂਗਾ ਜਿੰਨਾ ਮਿਲ ਗਿਆ, ਮਤਲਬ ਵਾਰ ਵਾਰ ਇਹ ਕਿਤਾਬ ਛਪ ਰਹੀ ਹੈ।
0: ਨਹੀਂ ਬੱਚੀ, ਏਦਾਂ ਕਦੀ ਸੋਚਿਆ ਨਹੀਂ ਸੀ, ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ, ਸਾਰੇ ਪਾਠਕਾਂ ਦਾ, ਤੁਹਾਡੇ ਵਰਗੇ ਸਾਰੇ ਵੀਰਾਂ ਦਾ, ਤੇ ਇਹ ਇਹ ਸ਼ੁਕਰਾਨਾ ਹੀ ਕਰ ਸਕਦੇ ਹਾਂ ਬੱਚੀ। ਦੇਖੋ ਆਪਣਾ ਬੰਦਾ ਕੋਸ਼ਿਸ਼ ਕਰਦਾ। ਮੈਨੂੰ ਇੰਨਾ ਤਾਂ ਜ਼ਰੂਰ ਸੀ ਕਿ ਸਾਡੇ ਲੋਕ ਪੜ੍ਹਦੇ ਨੇ, ਕਿਉਂਕਿ ਮੈਂ ਆਪ ਵੀ ਪੜ੍ਹਦਾ ਸੀ, ਕਿਤਾਬਾਂ ਖਰੀਦਦਾ ਸੀ, ਮੈਂ ਲੋਕਾਂ ਨੂੰ ਸਾਡੇ ਘਰ ਦਾ ਮਾਹੌਲ ਪੜ੍ਹਦਾ ਸੀ, ਮੇਰੇ ਦਾਦਾ ਜੀ ਦੇ ਹਮੇਸ਼ਾ ਮੰਜੇ ਦੇ ਸਰਾਣੇ ਵਾਲੇ 2-4 ਕਿਤਾਬਾਂ ਪਈਆਂ ਹੁੰਦੀਆਂ ਸੀ, ਤੇ ਮੈਨੂੰ ਕਦੀ ਲੱਗਦਾ ਜੀ ਆਮ ਭਾਵ ਇੱਕ ਬਣੀ ਹੋਈ ਸੀ ਨਾ ਮਿੱਥ ਕਿ ਪੰਜਾਬੀ ਲੋਕ ਪੜ੍ਹਦੇ ਨਹੀਂ, ਕਿਤਾਬਾਂ ਖਰੀਦਦੇ ਨਹੀਂ, ਉਹ ਮੈਨੂੰ ਠੀਕ ਨਹੀਂ ਸੀ ਲੱਗਦਾ ਹੁੰਦਾ। ਤੇ ਉਹ ਫਿਰ ਉਹਨੇ ਇਸ ਕਿਤਾਬ ਨੇ ਨਾ ਉਹ ਮਿੱਥ ਜਿਹੜੀ ਉਹ ਤੋੜੀ ਹੈ, ਤੇ ਉਸ ਗੱਲ ਦੀ ਮੈਨੂੰ ਖੁਸ਼ੀ ਹੈ। ਬਾਕੀ ਐਕਸਪੈਕਟੇਸ਼ਨ ਤਾਂ ਨਹੀਂ ਸੀ, ਪਰ ਖੁਸ਼ੀ ਹੈ ਕਿ ਬਹੁਤ ਪਿਆਰ ਮਿਲਿਆ, ਤੇ ਮੈਂ ਸਾਰਿਆਂ ਦਾ ਧੰਨਵਾਦ ਹੀ ਕਰ ਸਕਦਾ, ਪਰਮਾਤਮਾ ਦਾ ਸ਼ੁਕਰਗੁਜ਼ਾਰ।
1: ਤੁਹਾਨੂੰ ਕਿੱਦਾਂ ਕਿੱਦਾਂ ਕਿੱਦਾਂ ਦੇ ਕਮੈਂਟ, ਕਿੱਦਾਂ ਕਿੱਦਾਂ ਦੇ ਤੁਹਾਨੂੰ ਜਿਹੜੇ ਮੈਸੇਜ ਪਹੁੰਚੇ ਇਸ ਤੋਂ ਬਾਅਦ, ਜੇਕਰ ਕੋਈ ਖਾਸ ਕੁਛ ਯਾਦ ਹੋਣ, ਕੋਈ ਇੱਕ ਦੋ ਮੂਮੈਂਟਸ?
0: ਭਾਜੀ ਮੈਸੇਜ ਤਾਂ ਤੁਸੀਂ ਇਹ ਲਾ ਲਓ ਕਿ 2.5 ਸਾਲ ਹੋਇਆ ਇਹਨੂੰ ਕਿਤਾਬ ਨੂੰ, ਕੋਈ ਵੀ ਦਿਨ ਖਾਲੀ ਨਹੀਂ ਗਿਆ ਜਦੋਂ 2-4 ਮੈਸੇਜ ਨਹੀਂ ਆਏ ਹੁੰਦੇ ਜਾਂ ਸਟੋਰੀਜ਼ ਰੀਲਸ ਨਹੀਂ ਹੁੰਦੀਆਂ। ਜੋ ਦੋ ਤਿੰਨ ਕੁ ਮੈਸੇਜ ਮੈਨੂੰ ਬਹੁਤ ਟੱਚ ਕੀਤਾ, ਇੱਕ ਸੀ ਕਿ ਨਿਊਯਾਰਕ ਤੋਂ ਕਿਸੇ ਮੁੰਡੇ ਦਾ ਸੀਗਾ, ਉਹ ਕਹਿੰਦਾ ਕਿ ਮੈਂ ਆਪਣੇ ਮਦਰ, ਮੇਰੇ ਫਾਦਰ ਪਾਸਟ ਹੋ ਗਿਆ, ਮੈਂ ਇਕੱਲਾ ਇਕੱਲਾ ਮੁੰਡਾ, ਮੇਰੀ ਭੈਣ ਵੀ ਨਹੀਂ, ਤੇ ਮਦਰ ਉਦਾਸ ਰਹਿੰਦੇ ਸੀ ਤੇ ਥੋੜੇ ਜਿਹਾ ਡਿਪਰੈਸ ਵੀ ਹੋ ਗਿਆ, ਮੈਂ ਇੱਥੇ ਬੈਠਾ ਸੀ, ਮੈਂ ਉਹਨਾਂ ਨੂੰ ਫੋਨ ਕਹਿੰਦੇ ਕਰਦਾ ਹੁੰਦਾ ਸੀ, ਤੇ ਇੱਕ ਦਿਨ ਕਹਿੰਦੇ ਮੈਂ 40 ਦਿਨ ਕਿਤਾਬ ਪੜ੍ਹ ਰਿਹਾ ਸੀ ਤੇ ਮੈਨੂੰ ਚੰਗਾ ਲੱਗਾ, ਕਹਿੰਦੇ ਮੈਂ ਫੋਨ ਤੇ ਉਹਨੂੰ ਮੰਮੀ ਆਪਣੇ ਨੂੰ ਸੁਣਾਉਣ ਲੱਗ ਗਿਆ, ਤੇ ਇੱਕ ਦਿਨ ਸੁਣਾਇਆ, ਤੇ ਉਹ ਦੂਸਰੇ ਦਿਨ ਫੇਰ ਜਦੋਂ ਕਿਤਾਬ ਖਤਮ ਹੋ ਗਈ ਤੇ ਉਹਦੇ ਮਦਰ ਕਹਿੰਦੇ ਹੁਣ ਦੁਬਾਰਾ ਸ਼ੁਰੂ ਕਰ ਲੈ, ਤੇ ਕਹਿੰਦੇ ਸਾਡਾ ਸਿਲਸਿਲਾ ਉਹਨਾਂ ਦਾ ਇੱਦਾਂ ਚੱਲ ਰਿਹਾ ਵੀ ਆਲਮੋਸਟ ਰੋਜ਼ ਮੈਂ ਉਹਨੂੰ 40 ਦਿਨ ਪੜ੍ਹ ਕੇ ਆਪਣੀ ਮਦਰ ਨੂੰ ਸੁਣਾਉਣਾ, ਤੇ ਮੇਰੇ ਮਦਰ ਵੀ ਕੁਝ ਸਾਲ ਹੋਏ ਪਾਸਟ ਹੋਏ, ਉਹ ਗੁਜ਼ਰ ਗਏ ਸੀ, ਤੇ ਮੈਨੂੰ ਬੜਾ ਟੱਚਿੰਗ ਲੱਗਿਆ। ਇੱਕ ਵਾਰੀ ਕੱਲ ਪਰਸੋਂ ਦੀ ਗੱਲ ਹੀ ਹੈ ਕਿ ਉਹ ਮੈਸੇਜ ਕੀਤਾ, ਇੱਦਾਂ ਦੀ ਬਹੁਤ ਹੁੰਦੀ ਹੈ ਕਿ ਸਾਡੀ ਜ਼ਿੰਦਗੀ ਦੀ ਪਹਿਲੀ ਕਿਤਾਬ ਹੈ ਜਾਂ ਸਾਡੀ ਜ਼ਿੰਦਗੀ ਬਦਲ ਦਿੱਤੀ ਜਾਂ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲਿਆ, ਉਹਦੇ ਚ ਇਹ ਸੀ ਕਿ ਉਹ ਕਹਿੰਦਾ ਕਿ ਮੈਂ ਜੇਲ੍ਹ ਚ ਹਾਂ, ਪਾਠਕ ਸੀ ਦਾ, ਉਹ ਕਹਿੰਦਾ ਮੈਨੂੰ ਇੱਥੇ ਜੇਲ੍ਹ ਦੀ ਲਾਇਬ੍ਰੇਰੀ ਚ ਕਿਤਾਬ ਮਿਲੀ, ਤੇ ਉਹ ਮੇਰੀ ਜ਼ਿੰਦਗੀ ਬਦਲਤੀ। ਉਹ ਮੈਂ ਉਹ ਵੀ ਮੈਨੂੰ ਬੜੀ ਇੱਕ, ਮੈਂ ਕਿਹਾ ਦੇਖੋ ਜਿੱਥੇ ਹੋਇਆ ਤੇ ਕਿਤਾਬ ਨੂੰ ਜ਼ਿੰਦਗੀ ਬਦਲਣ ਵਾਲੀ ਕਹਿ ਰਿਹਾ, ਤੇ ਕਿੰਨਾ ਇੱਕ ਕਿਤਾਬ ਜਿਹੜੀ ਆ ਉਹ ਕਿਸੇ ਦੀ ਜ਼ਿੰਦਗੀ ਤੇ ਅਸਰ ਕਰ ਸਕਦੀ ਆ। ਸੋ ਇੱਦਾਂ ਦੇ ਬਹੁਤ ਐਗਜ਼ਾਮ ਪੜ੍ਹ ਕੇ ਸਗੋਂ ਮੈਂ ਕਈ ਵਾਰ ਇਮੋਸ਼ਨਲ ਵੀ ਹੁੰਦਾ, ਤੇ ਪਰਮਾਤਮਾ ਦਾ ਸ਼ੁਕਰ ਵੀ ਕਰਦਾ ਕਿ ਇੱਕ ਕਿਤਾਬ ਕਿਸੇ ਦੀ ਜ਼ਿੰਦਗੀ ਚ ਕਿੰਨਾ ਵੱਡਾ ਅਸਰ ਕਰ ਸਕਦੀ ਆ, ਤੇ ਉਹ ਮੈਨੂੰ ਪਰਮਾਤਮਾ ਨੇ ਜ਼ਰੀਆ ਬਣਾਇਆ, ਤੇ ਬਹੁਤ ਸ਼ੁਕਰਾਨੇ ਆ ਪਰਮਾਤਮਾ ਦੇ।
1: ਮੈਂ ਇੱਕ ਚੀਜ਼ ਮੈਂ ਜ਼ਰੂਰ ਆਪਣੇ ਵੱਲੋਂ ਵੀ ਮੈਂਸ਼ਨ ਕਰਨੀ ਚਾਹੂੰਗਾ ਕਿ ਜਦੋਂ ਆਪਾਂ ਸ਼ੁਰੂ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਵੀ ਕੇਸਰ ਘਰ ਛੱਡ ਕੇ ਜਦੋਂ ਤੁਰ ਪਿਆ, ਤੇ ਉਹ ਇੱਦਾਂ ਇੱਕ ਅਟੈਚਮੈਂਟ ਜੀ ਉਹਦੇ ਨਾਲ ਹੋ ਜਾਂਦੀ ਹੈ ਨੌਜਵਾਨ ਦੇ ਨਾਲ, ਕਿ ਹਾਏ ਆਪਣੀ ਬੇਬੇ ਨੂੰ ਛੱਡ ਕੇ ਕਿਉਂ ਚੱਲਿਆ ਹੈ। ਇੱਕ ਉਹ ਜਦੋਂ ਵੀ ਉਹ ਕਿਤੇ ਕਿਸੇ ਵੀ ਸਫ਼ਰ ਦੇ ਉੱਤੇ ਆ, ਚਾਹੇ ਉਹ ਫਕੀਰ ਦੇ ਨਾਲ ਉਹਦੀ ਗੱਲਬਾਤ ਚੱਲ ਰਹੀ ਆ, ਤੇ ਪਤਾ ਨਹੀਂ ਕਿਉਂ ਇੱਕ ਵਾਰ ਵਾਰ ਉਹ ਪੜ੍ਹਦੇ ਆ ਇੱਕ ਥੋਟ ਜਿਹਾ ਆ ਜਾਂਦਾ ਵਾ ਵੀ ਪਤਾ ਨਹੀਂ ਇਹਦੀ ਬੇਬੇ ਕੀ ਸੋਚਦੀ ਹੋਊਗੀ, ਉਹਦੇ ਤੇ ਕੀ ਬੀਤਦੀ ਹੋਊਗੀ। ਸੋ ਉਹ ਜਿਹੜਾ ਰਿਸ਼ਤੇ ਦਾ ਕਰੈਕਟਰ ਦੇ ਨਾਲ ਪਰੋਣ ਦੇ ਵਿੱਚ ਤੁਸੀਂ ਬਹੁਤ ਕਾਮਯਾਬ ਹੋਏ।
0: ਥੈਂਕ ਯੂ ਜੀ। ਬਸ ਇਹ ਆਪਣਾ ਜਦੋਂ ਆਪਾਂ ਨਾ ਪਿੰਡਾਂ ਚ ਗਰੋ ਅਪ ਹੁੰਦੇ ਹਾਂ, ਮੈਂ ਬਚਪਨ ਚ ਨਾ ਇੱਦਾਂ ਦੇ ਸੀਨ ਦੇਖੇ ਕਿ ਤੁਸੀਂ ਕਹਿੰਦੇ ਇਸ ਕੇਸ ਚ ਬੱਚਾ ਛੱਡ ਕੇ ਜਾ ਰਿਹਾ ਬੇਬੇ ਨੂੰ। ਉਦੋਂ ਕ ਟਰੈਕਿੰਗ ਦਾ ਬਿਜ਼ਨਸ ਬਹੁਤ ਹੁੰਦਾ ਸੀ, ਲੋਕੀ ਕਲਕੱਤੇ ਜਾਂਦੇ ਹੁੰਦੇ ਸੀਗੇ, ਤੇ ਮੈਂ ਸਾਡੇ ਪਿੰਡ ਦੇ 16-17 ਸਾਲ ਦੇ ਮੁੰਡੇ ਘਰੋਂ ਵੀ ਹੁਣੇ ਟਰੈਕਿੰਗ ਤੇ ਘਰਦਿਆਂ ਨੂੰ ਪਤਾ ਨੀ ਮੁੜ ਕੇ ਕਦੋਂ ਆਉਣਾ, ਜਾਂ ਉਦੋਂ ਡੋਈ ਜਾਣਾ ਕਿਸੇ ਨੇ, ਤੇ ਉਹ ਮਾਵਾਂ ਨੂੰ ਹੋਣਾ, ਉਦੋਂ ਇੰਨੀ ਜਲਦੀ ਜਲਦੀ ਨਹੀਂ ਸੀ ਆਉਂਦੇ ਹੁੰਦੇ, ਤੇ ਇਹ ਸਾਡਾ ਨਾ ਮਾਹੌਲ ਰਿਹਾ ਕਿ ਅਸੀਂ ਘਰਾਂ ਨੂੰ ਨਾ ਬਹੁਤ ਜਲਦੀ ਛੱਡ ਦਿੰਦੇ ਹਾਂ ਜਦੋਂ ਸਾਡੇ ਨਾ ਪਰਪਸ ਹੁੰਦਾ ਕੋਈ ਦਿਲ ਦੇ ਵਿੱਚ। ਤੇ ਉਹ ਕੇਸਰ ਜਿਹੜਾ ਉਹ ਪੰਜਾਬੀ ਆ ਮੁੰਡਾ, ਉਹਦਾ ਫਾਦਰ ਨਾਲ ਬੜੀ ਬੌਂਡਿੰਗ ਹੈ, ਤੇ ਚਲੋ ਪਰਪਸ ਤਾਂ ਕਿਤਾਬ ਨੂੰ ਲਿਖਣ ਦਾ ਜਿਹੜੀ ਉਹਦੇ 40 ਦਿਨ ਦੀ ਯਾਤਰਾ ਦੇ ਫਕੀਰ ਤੋਂ ਜ਼ਿੰਦਗੀ ਬਾਰੇ ਸਿੱਖਦਾ ਉਹੀ ਸੀ, ਪਰ ਫਿਕਸ਼ਨ ਦੀ ਇੱਕ ਨੈਸੈਸਿਟੀ ਹੈ ਜਾਂ ਇੱਕ ਹੋਣਾ ਇਹ ਚਾਹੀਦਾ ਵੀ ਫਿਕਸ਼ਨ ਰਿਐਲਿਟੀ ਲੱਗੇ, ਉਹਦਾ ਰੀਜ਼ਨ ਲੱਗੇ, ਘਰ ਤੋਂ ਜਾਣ ਦਾ ਰੀਜ਼ਨ ਲੱਗੇ, ਰਸਤੇ ਜੋ ਹੋ ਰਿਹਾ ਔਥੈਂਟਿਕ ਲੱਗੇ, ਪੜ੍ਹਨ ਵਾਲੇ ਨੂੰ ਲੱਗੇ ਇੱਦਾਂ ਹੋ ਸਕਦਾ। ਜਿਵੇਂ ਹੁਣ ਪੜ੍ਹਨ ਵਾਲੇ ਬਹੁਤ ਕਹਿੰਦੇ ਕਿ ਮੈਨੂੰ ਲੱਗਿਆ ਕਿ ਮੈਂ ਕੇਸਰ ਹਾਂ,
1: ਜੀ
0: ਇਹ ਇਹ ਜਿਹੜੀ ਇਹ ਆਪਣੇ ਆਪ ਨੂੰ ਫੀਲ ਕਰਨਾ। ਵੈਸੇ ਤਾਂ ਅਸੀਂ ਸਾਰੇ ਕੇਸਰ ਵਾਂਗ ਹੀ ਆ, ਆਪਣਾ ਪਰਪਸ ਜ਼ਿੰਦਗੀ ਦਾ ਲੱਭ ਰਹੇ ਹਾਂ, ਸਿੱਖ ਰਹੇ ਹਾਂ, ਪਰ ਉਹ ਆਮ ਲੋਕਾਂ ਨੂੰ ਲੱਗਦਾ ਕਿ ਮੈਂ ਵੀ ਇੱਦਾਂ ਕਰ ਸਕਦਾ, ਮੈਨੂੰ ਵੀ ਕਿਸੇ ਨਾ ਕਿਸੇ ਚੀਜ਼ ਦੀ ਤਲਾਸ਼ ਹੈ, ਮੈਨੂੰ ਵੀ ਕਈ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ, ਮੈਂ ਸੈਕਰੀਫਾਈਸ ਕਰਕੇ ਕਈ ਕੁਛ ਇੱਥੇ ਜਿੱਥੇ ਅੱਜ ਪਹੁੰਚਿਆ ਉੱਥੇ ਪਹੁੰਚਿਆ। ਸੋ ਰਿਲੇਟ ਕਰਦੇ ਆ ਲੋਕ, ਜਿੱਦਾਂ ਤੁਸੀਂ ਫੀਲ ਕੀਤਾ ਨਾ ਭਾਜੀ, ਬਹੁਤ ਲੋਕਾਂ ਨੇ ਕੇਸਰ ਨਾਲ ਆਪਣੇ ਨੂੰ ਰਿਲੇਟ ਕੀਤਾ।
1: ਨਹੀਂ ਬਿਲਕੁਲ ਭਾਈ, ਮੈਂ ਮਹਿਸੂਸ ਕਰਦਾ, ਚਲੋ ਕੇਸਰ ਦਾ ਜਿਹੜਾ ਸਫ਼ਰ ਆ ਉਹ ਇੱਕ ਸਮੇਂ ਦਾ ਸਫ਼ਰ ਆ, ਜਿੱਦਾਂ ਤੁਸੀਂ ਕਹਿ ਰਹੇ ਹੋ ਇੱਕ ਇੱਕ ਫਿਕਸ਼ਨ ਆ, ਪਰ ਜੇ ਆਪਾਂ ਅਜੋਕੇ ਸਮੇਂ ਦੇ ਵਿੱਚ ਵੀ ਵੇਖੀਏ ਤੇ ਵਾਕਈ ਹਰ ਇੱਕ ਬੰਦੇ ਦੇ ਵਿੱਚੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੇਸਰ ਝਲਕਦਾ, ਉਹ ਆਪਣੇ ਆਪ ਨੂੰ ਉਹਦੇ ਵਿੱਚ ਮਹਿਸੂਸ ਕਰ ਲੈਂਦਾ ਵਾ, ਕਿਸੇ ਨਾ ਕਿਸੇ ਤਰ੍ਹਾਂ ਦਾ ਕਿਸੇ ਨਾ ਕਿਸੇ ਚੈਪਟਰ 'ਚ ਉਹਦੇ ਲਈ ਲੈਸਨ ਜ਼ਰੂਰ ਹੈਗਾ।
0: ਬਿਲਕੁਲ ਹਾਂਜੀ, ਬਹੁਤ ਮੈਸੇਜਸ ਦਾ ਉਹਨਾਂ ਨੂੰ ਲੱਗਦਾ ਕਿ ਇਹਦੇ ਚੋਂ ਕੁਛ ਕਹਾਣੀਆਂ ਜਾਂ ਕੁਛ ਘਟਨਾਵਾਂ ਉਹਨਾਂ ਦੀ ਜ਼ਿੰਦਗੀ 'ਚ ਲਈਆਂ ਹੁੰਦੀਆਂ, ਕਿਉਂਕਿ ਇੱਦਾਂ ਹੈਗਾ ਕਿ ਆਪਾਂ ਜਦੋਂ ਵੀ ਕਿਸੇ ਦੇ ਨੇੜੇ ਹੁੰਦੇ ਹਾਂ, ਇੱਕ ਦੂਜੇ ਨਾਲ ਆਪਾਂ ਸਾਂਝ ਪਾਉਂਦੇ ਹਾਂ, ਤੇ ਸਾਨੂੰ ਨਾ ਜਿਹੜੀਆਂ ਸਾਡੀ ਸਮਾਨਤਾਵਾਂ ਬਹੁਤ ਦਿਖਦੀਆਂ, ਇੱਕ ਦੂਜੇ ਜ਼ਿੰਦਗੀ ਦੇ ਵਿੱਚ ਸਾਂਝ ਵੱਧ ਜਾਂਦੀ ਹੈ। ਇਹ ਇੱਦਾਂ ਹੀ ਜਿਹੜੀ ਕੇਸਰ ਦੀ ਜ਼ਿੰਦਗੀ ਨਾਲ ਸਾਡੀ ਸਾਂਝ ਵੱਧਦੀ ਹੈ ਜਿਵੇਂ ਜਿਵੇਂ ਆਪਾਂ ਪੜ੍ਹਦੇ ਹਾਂ, ਤੇ ਉਹਦੇ ਚੋਂ ਆਪਣਾਪਣ ਲੱਗਦਾ, ਉਦੋਂ ਦੀ ਘਟਨਾਵਾਂ ਲੱਗਦੀਆਂ, ਕਈ ਚੀਜ਼ਾਂ ਹੁੰਦੀਆਂ ਕਿ ਹਾਂ ਮੈਂ ਵੀ ਇਹ ਆਪਣੀ ਲਾਈਫ ਦੇ ਵਿੱਚ ਅਡੈਪਟ ਕਰ ਸਕਦਾ, ਤੇ ਆਈ ਥਿੰਕ ਇਹੀ ਖੂਬਸੂਰਤੀ ਤੇ ਇਹੀ ਇਹਦੀ ਪ੍ਰਾਪਤੀ ਹੈ 40 ਦਿਨ ਦੀ। ਮੈਂ ਤਾਂ ਚਲੋ ਜ਼ਰੀਆ, ਕਿਤਾਬਾਂ ਕਈ ਵਾਰ ਆਪਣਾ ਆਕਾਰ ਆਪ ਲੈਂਦੀਆਂ, ਤੇ ਉਹ 'ਚ ਸਫਲਤਾ ਹੋਈ।
1: ਨਹੀਂ ਬਿਲਕੁਲ, ਇਹ ਵਾਕਈ ਮੈਂ ਕਹੂੰਗਾ ਕਿ ਇਸ ਕਿਤਾਬ ਨੇ ਆਪਣਾ ਆਕਾਰ ਆਪ ਤੈਅ ਕਰਨਾ, ਹਲੇ ਮੈਂ ਇਹ ਨਹੀਂ ਕਹਿ ਸਕਦਾ ਕਿ ਕਰ ਚੁੱਕੀ ਹੈ, ਕਿਉਂਕਿ ਇਹਦਾ ਤੇ ਵਿਸਥਾਰ ਹਲੇ ਚੱਲ ਰਿਹਾ ਵਾ, ਵੱਡੇ ਪਰਦੇ ਦੇ ਉੱਤੇ ਵੀ ਹੁਣ ਇਹ ਜਦੋਂ ਉਤਰਨ ਜਾ ਰਹੀ ਹੈ ਤੇ ਕਿਤਾਬ ਦੀ ਪ੍ਰਸਿੱਧੀ ਹੋਰ ਵੀ ਵੱਧ ਰਹੀ ਹੈ। ਕਿਤੇ ਨਾ ਕਿਤੇ ਭਾਈ ਇੱਦਾਂ ਵੀ ਝਲਕਾਰਾ ਪੈਂਦਾ ਵਾ, ਸ਼ਾਇਦ ਲਿਖਣ ਸਮੇਂ ਵੀ ਤੁਹਾਡੇ ਮਨ ਦੇ ਵਿੱਚ ਇੱਦਾਂ ਦਾ ਕੁਛ ਰਿਹਾ ਹੋਊਗਾ, ਉਹ ਇੱਦਾਂ ਲੱਗਦਾ ਜਿੱਦਾਂ ਆਪਾਂ ਨਾਨੇ ਨਾਨੀ ਕੋਲੋਂ ਜਾਂ ਦਾਦਾ ਦਾਦੀ ਕੋਲੋਂ ਆਪਾਂ ਰਾਤ ਨੂੰ ਕਹਾਣੀ ਸੁਣਦੇ ਹਾਂ, ਤੇ ਉਸੇ ਤਰ੍ਹਾਂ ਹੀ ਉਹ ਫਕੀਰ ਛੋਟੀਆਂ ਛੋਟੀਆਂ ਕਹਾਣੀਆਂ ਦੱਸ ਦੱਸ ਕੇ ਤੇ ਉਹਨੂੰ ਸਮਝਾਉਂਦਾ ਕੇਸਰ ਨੂੰ, ਇਹ ਵਾਲੇ ਪਾਰਟ ਅੱਜ ਕੱਲ ਮਿਸਿੰਗ ਨੇ ਸਾਡੀ ਜ਼ਿੰਦਗੀ ਚੋਂ, ਪਰ ਉਹ ਇਦਾਂ ਲੱਗਦਾ ਵਾ ਵੀ ਜਿੱਦਾਂ ਕੋਈ ਉਹ ਕਹਾਣੀਆਂ ਹੀ ਸੁਣਾ ਰਿਹਾ ਹੋਵੇ ਤੁਹਾਨੂੰ।
0: ਇਹ ਬਿਲਕੁਲ ਜੀ, ਸਾਡੇ ਇਹ ਬਹੁਤ ਰੀਸੈਂਟਲੀ ਇਹ ਜੋ ਇੰਟਰਨੈਟ ਆਇਆ, ਆਈਫੋਨ ਆਇਆ, ਉਸ ਤੋਂ ਬਾਅਦ ਹੀ ਬੰਦ ਹੋਇਆ, ਬਹੁਤ ਰੀਸੈਂਟਲੀ 1980s 1990s ਤੱਕ ਅਜੇ ਇਹ ਕੰਮ ਹੁੰਦਾ ਸੀ। ਜੇ ਕਿਸੇ ਨੇ ਗੱਲ ਸਮਝਾਉਣੀ ਆਪਣੀਆਂ ਦਾਦੀਆਂ ਨਾਨੀਆਂ, ਅਸੀਂ ਸਾਰਿਆਂ ਨੇ ਯੂਨੋ ਸਿੱਖ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਰਜਾਈ ਚ ਬੈਠੇ, ਆਪਣੀਆਂ ਦਾਦੀਆਂ ਨਾਨੀਆਂ ਕੋਈ ਸੁਣੀਆਂ ਨਾ, ਆਲਮੋਸਟ ਸਾਰਿਆਂ ਨੇ, ਤੇ ਹਮੇਸ਼ਾ ਸਿਆਣੇ ਬੰਦੇ ਜਿਹੜੇ ਉਹ ਸਾਖੀਆਂ ਸੁਣਾਉਂਦੇ ਹੁੰਦੇ ਸੀ। ਈਵਨ ਇਸ ਆਪਣੇ ਸਾਡੇ ਕਲਚਰ ਚ ਨੀ, ਥਰੂ ਆਊਟ ਦਾ ਵਰਲਡ ਲਿਟਰੇਚਰ ਵਿੱਚ ਵੀ, ਧਰਮ ਦੇ ਵਿੱਚ ਵੀ, ਬਾਈਬਲ ਤਾਂ ਹੈ ਹੀ ਸਾਰੀਆਂ ਕਹਾਣੀਆਂ ਨਾ ਜੀ, ਤੇ ਇਵੇਂ ਹੀ ਆਪਣੇ ਯੂਨੋ ਮਹਾਭਾਰਤ ਰਮਾਇਣ, ਇਹ ਸਾਰੀ ਕਹਾਣੀ ਹੈ। ਸਾਡੇ ਜਿਵੇਂ ਜਨਮ ਸਾਖੀ ਦੇ ਵਿੱਚ ਮਰਦਾਨਾ ਜੀ ਨਾਲ ਬਾਬੇ ਨਾਨਕ ਦੀਆਂ ਸਾਖੀਆਂ ਆਉਂਦੀਆਂ, ਉਹ ਕਈ ਸਮਝਾਉਣ ਲਈ ਉਹ ਤਰੀਕੇ ਨੇ। ਇਹ ਇੱਕ ਬੜਾ ਸਾਰਥਕ ਤਰੀਕਾ, ਕਿਸੇ ਨੂੰ ਤੁਸੀਂ ਫੈਕਟ ਲਾਈਫ ਦੇ ਵੈਸੇ ਹੀ ਦੱਸ ਦਿਓ ਨਾ, ਇੱਕ ਤਾਂ ਉਹ ਇੰਨੇ ਨੀਰਸ ਹੁੰਦੇ ਆ, ਇੰਨੇ ਇੰਟਰਸਟਿੰਗ ਨਹੀਂ ਹੁੰਦੇ, ਤੁਹਾਨੂੰ ਯਾਦ ਰਹਿ ਜਾਣ, ਤੇ ਪਰ ਕਹਾਣੀ ਜਦੋਂ ਤੁਸੀਂ ਸੁਣਾਉਂਦੇ ਹੋ ਤੇ ਜਾਂ ਆਪਾਂ ਸੁਣਦੇ ਹੋ ਯਾਦ ਰਹੀ। ਹੁਣ ਜਿਵੇਂ ਥਰਸਟੀ ਕਰੋ, ਪਿਆਸੇ ਕਾਂ ਦੀ ਕਹਾਣੀ ਆਪਾਂ ਸਾਰਿਆਂ ਨੇ, ਹੈਨਾ, ਉਹ ਉਹ ਇੱਕ ਇੱਕ ਉਹਦੇ ਚ ਮੋਰਲ ਹੈਗਾ, ਉਹ ਇੱਦਾਂ ਦੀਆਂ ਛੋਟੀ ਛੋਟੀਆਂ ਕਹਾਣੀਆਂ ਦਾ ਉਹ ਤੁਹਾਨੂੰ ਹਮੇਸ਼ਾ ਯਾਦ ਰਹਿ ਜਾਂਦੀਆਂ। ਇਹ ਹੁਣ ਥੋੜਾ ਜਿਹਾ ਰੀਸੈਂਟਲੀ ਘਟਿਆ, ਪਰ ਇੱਕ ਹੋਰ ਬੜੀ ਇੰਟਰਸਟਿੰਗ ਰਣਜੋਤ ਭਾਜੀ ਗੱਲ ਹੈ ਕਿ ਜਦੋਂ ਤੁਸੀਂ ਵਰਲਡ ਲਿਟਰੇਚਰ ਪੜ੍ਹਦੇ ਹੋ ਜਾਂ ਵੈਸੇ ਤੁਹਾਡਾ ਐਕਸਪੋਜ਼ਰ ਵੱਧਦਾ ਕਿਤਾਬਾਂ ਨਾਲ, ਅਲੱਗ ਅਲੱਗ ਲੈਂਗੁਏਜ, ਇੰਗਲਿਸ਼ ਹੋਰ ਸਾਰਾ ਲਿਟਰੇਚਰ ਪੜ੍ਹ ਕੇ, ਤੁਹਾਨੂੰ ਉਹਦੇ ਚ ਲੱਗਦਾ ਕਿ ਕਹਾਣੀਆਂ ਜਿਹੜੀਆਂ ਅਸੀਂ ਬਚਪਨ ਚ ਪੰਜਾਬ ਚ ਸੁਣੀਆਂ ਨਾ, ਉਹ ਕਿਸੇ ਹੋਰ ਫਾਰਮੈਟ ਚ ਤੁਹਾਨੂੰ ਯੂਨਾਨ, ਸਪੈਨਿਸ਼, ਇੰਗਲਿਸ਼, ਯੂਰਪੀਅਨ ਪੁਰਾਣੀਆਂ ਕਿਤਾਬਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਡਿਫਰੈਂਟ ਤਰੀਕੇ ਨਾਲ ਮਿਲ ਜਾਂਦੀਆਂ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਗੱਲ ਮੋਰਲ ਦੱਸਣ ਦਾ ਸੀ ਉਹਨੂੰ ਕਿਸ ਤਰ੍ਹਾਂ ਵਿਆਖਿਆ ਉਹਦੀ ਕੀਤੀ ਜਾਂਦੀ ਜਾਂ ਕਹਾਣੀ ਕਿਵੇਂ ਸੁਣਾਈ ਜਾਂਦੀ, ਉਹ ਆਪਣੇ ਆਪਣੇ ਖਿੱਤੇ ਨੇ ਆਪਣੇ ਹਿਸਾਬ ਨਾਲ ਉਹਨੂੰ ਬਦਲ ਲਿਆ, ਤੇ ਉਹ ਜ਼ਰੂਰ ਮੇਰੇ ਮਨ ਸੀ ਕਿ ਫਕੀਰ, ਵੈਸੇ ਵੀ ਸਿਆਣੇ ਬੰਦੇ ਨੂੰ ਉਹਨੂੰ ਇਨਡਾਇਰੈਕਟਲੀ ਸਮਝਾਉਂਦੇ ਆ, ਸਿੱਧਾ ਸਿੱਧਾ ਨਹੀਂ, ਸੋ ਫਕੀਰ ਦਾ ਜਿਹੜਾ ਕੈਰੈਕਟਰ ਆ ਉਹ ਕਹਾਣੀਆਂ ਸੁਣਾ ਕੇ ਸਮਝਾਉਂਦਾ, ਤੇ ਉਹ ਬੜਾ ਇਫੈਕਟਿਵ ਲੱਗਦਾ।
1: ਜੀ ਬਿਲਕੁਲ, ਉਹ ਕਹਾਣੀਆਂ ਫਿਰ ਉਹ ਬਹੁਤ ਹੀ ਪਾਣੀ ਚ ਮਧਾਣੀ ਵੀ ਨਹੀਂ ਆ। ਮੈਂ ਜਿਨ੍ਹਾਂ ਨੇ ਨਹੀਂ ਕਿਤਾਬ ਹਲੇ ਪੜ੍ਹੀ ਉਹਨਾਂ ਦੇ ਲਈ ਮੈਂ ਦੱਸਦਾ ਕਿ ਬੜੀਆਂ ਛੋਟੀਆਂ ਛੋਟੀਆਂ ਜਿਹੀਆਂ ਕਹਾਣੀਆਂ ਤੇ ਨਿੱਕੇ ਨਿੱਕੇ ਜੇ ਚੈਪਟਰ, ਇੱਕ ਇੱਕ ਦਿਨ ਦੀ ਕਹਾਣੀ, ਪਹਿਲਾ ਦਿਨ, ਦੂਸਰਾ ਦਿਨ, ਇੱਦਾਂ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਕਿਤਾਬ ਤੁਸੀਂ ਹੱਥਾਂ ਦੇ ਵਿੱਚ ਪੜ੍ਹੀ ਤੇ ਕਦੋਂ ਤੁਸੀਂ ਕਿਤਾਬ ਮੁਕਾ ਤੇ। ਜੇ ਤੁਸੀਂ ਬਿਜ਼ੀ ਵੀ ਹੋਵੋਗੇ ਤੇ ਜਿੱਥੇ ਮਰਜ਼ੀ ਤੁਸੀਂ ਰੱਖ ਕੇ ਉੱਥੋਂ ਹੀ ਮੁੜ ਕੇ ਅੱਗੇ ਸ਼ੁਰੂ ਕਰ ਦਿਓ। ਸੋ ਨਿੱਕੀਆਂ ਨਿੱਕੀਆਂ ਹਰ ਰੋਜ਼ ਦੀਆਂ ਇਹ ਸਿੱਖਿਆਵਾਂ ਨੇ, ਜਿੱਦਾਂ ਆਪਾਂ ਥੋਟ ਆਫ ਦਾ ਡੇ ਪੜ੍ਹਦੇ ਹਾਂ ਉਦਾਂ ਦਾ ਇੱਕ ਕਿਤਾਬ ਦੇ ਵਿੱਚੋਂ ਤੁਹਾਨੂੰ ਰਸ ਮਿਲੂਗਾ। ਤੁਸੀਂ ਦੁਨੀਆਂ ਭਰ ਦੇ ਸਾਹਿਤ ਦੀ ਗੱਲ ਕੀਤੀ, ਸੋ ਕਿਤਾਬ ਪੜ੍ਹਦਿਆਂ ਕਦੀ ਮੇਰਾ ਦਾਗਿਸਤਾਨ ਵਰਗਾ ਰਸ ਵੀ ਆਉਂਦਾ, ਐਲਕਮਿਸਟ ਵਰਗਾ ਰਸ ਵੀ ਆਉਂਦਾ। ਸੋ ਉਦਾਂ ਦੀ ਇੱਕ ਇੱਕ ਰਚਨਾ 40 ਦਿਨ, ਹੁਣ ਆਪਣਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੀ ਹੈ ਭਾਈ, ਇਹਦੇ ਤੇ ਫਿਲਮ ਬਣ ਕੇ ਤਿਆਰ ਹੋਈ ਹੈ। ਮੈਨੂੰ ਲੱਗਦਾ ਇਹ ਇੱਕ ਮਾਣਮੱਤੀ ਪ੍ਰਾਪਤੀ ਆ ਕਿ ਇਹ ਹੁਣ ਵੱਡੇ ਪਰਦੇ ਤੱਕ ਜਾ ਰਹੀ ਹੈ। ਕਦੀ ਸੋਚਿਆ ਹੀ ਵੀ ਇੱਥੋਂ ਤੱਕ ਸੋਚੀ ਸਮਝੀ ਇਹ ਇੱਥੋਂ ਤੱਕ ਦੀ ਵਿਉਂਤ ਸੀ ਜਾਂ ਆਪਣੇ ਆਪ ਸਬੱਬ ਬਣਦੇ ਗਏ?
0: ਭਾਜੀ ਓਨੈਸਟਲੀ ਆਪਣੇ ਆਪ ਸਬੱਬ ਬਣਦੇ ਰਹੇ, ਵਾਕਿਆ ਨਹੀਂ ਸੀ ਸੋਚਿਆ, ਪਰ ਇੰਨਾ ਜ਼ਰੂਰ ਸੀ ਕਿ ਪਹਿਲੇ 1 ਸਾਲ ਦੇ ਜਦੋਂ ਪਾਪੂਲਰ ਹੋਣ ਲਈ ਕਿਤਾਬ, ਕਾਫੀ ਫੋਨ ਆਉਣ ਲੱਗੇ ਕਿ ਤੁਸੀਂ ਸਟੋਰੀ ਇਹਦੀ ਜਾਂ ਕਿਤਾਬ ਦੀ ਰਾਈਟਸ ਦੇ ਦਿਓ, ਮੂਵੀ ਬਣਾਉਣੀ ਆ, ਤਾਂ ਉਦੋਂ ਲੱਗਿਆ ਸੀ ਕਿ ਸਹੀ ਟੀਮ ਚਾਹੀਦੀ ਹੈ, ਇੱਦਾਂ ਨਹੀਂ ਸੀ ਕਿ ਆਪ ਹੀ ਇਨਵੋਲਵ ਹੋਣਾ ਪੈਣਾ। ਤੇ ਦੇਬੀ ਮਖਸੂਸਪੁਰੀ ਮੇਰੇ ਬਹੁਤ ਚੰਗੇ ਮਿੱਤਰ ਨੇ, ਉਹਨਾਂ ਨਾਲ ਸਲਾਹ ਹੋਈ, ਮੈਂ ਤਾਂ ਉਹਨਾਂ ਨੂੰ ਸੀ, ਮੈਂ ਕਿਹਾ ਜੇ ਰੋਲ ਕਦੇ ਕਰਨਾ ਤੇ ਤੁਸੀਂ ਫਕੀਰ ਚਾਹੀਦੇ ਹੋ। ਖੈਰ ਆਪਣੇ ਆਪ ਹੀ ਲਿੰਕ ਹੋਊਗੀ ਭਾਜੀ, ਇਨਵੋਲਵ ਹੋ ਗਏ ਤੋ ਸਾਰੀ ਟੀਮ ਜਿਹੜੀ ਆ, ਉਦਾਂ ਦੇ ਲੋਕ ਆਪਣੇ ਆਪ ਜੁੜਦੇ ਰਹੇ। ਉਹ ਕਹਿੰਦੇ ਨੇ ਜੇ ਮਨਸ਼ਾ ਹੋਵੇ ਤੇ ਪ੍ਰਮਾਤਮਾ ਆਪਣੇ ਆਪ ਰਾਹ ਦਿਖਾਉਣ ਦਾ, ਉਹ ਬਣਿਆ ਜੀ। ਬਿਲਕੁਲ ਹੀ ਨਹੀਂ ਸੀ ਕਦੇ ਸੋਚਿਆ, ਮੇਰਾ ਤਾਂ ਪ੍ਰੋਫੈਸ਼ਨ ਵੀ ਡਿਫਰੈਂਟ ਹੈ ਜੇ, ਪਾਣੀ ਤੋਂ ਲਿਖਣ ਵੱਲ ਤਾਂ ਤੁਸੀਂ ਸੋਚ ਸਕਦੇ ਹੋ, ਪਰ ਫਿਲਮ ਮੇਕਿੰਗ ਦਾ ਮੈਂ ਤਾਂ, ਤੁਸੀਂ ਭਾਜੀ ਦੇਖ ਲਓ ਕਿ ਲਾਈਫ ਦੇ ਵਿੱਚ ਪਹਿਲੀ ਵਾਰ ਮੂਵੀ ਦੀ ਸ਼ੂਟਿੰਗ ਜਿਹੜੀ ਆ ਉਹ ਆਪਣੀ ਇਸੇ ਮੂਵੀ ਦੇ ਫਸਟ ਡੇ ਸ਼ੂਟਿੰਗ ਤੇ ਦੇਖੀ, ਕਦੇ ਲਾਈਫ
1: ਚ ਵੇਖੀ ਨਹੀਂ,
0: ਸ਼ੂਟਿੰਗ ਦੇ ਕਦੀ ਨਹੀਂ, ਮੌਕੇ ਮਿਲਦੇ ਰਹੇ, ਕਦੀ ਇੰਟਰਸਟ ਜਿਹਾ ਲੱਗਿਆ ਹੀ ਨਹੀਂ ਕਿ ਕੀ ਕਰਨਾ ਉੱਥੇ, ਰਸ਼ ਬਹੁਤ ਹੈ।
1: ਨਹੀਂ, ਸਾਨੂੰ ਵੀ ਇੱਕ ਐਕਸਾਈਟਮੈਂਟ ਹੈ ਕਿਉਂਕਿ ਬੜੀਆਂ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਅੰਗਰੇਜ਼ੀ ਦੀਆਂ ਆਪਾਂ ਵੇਖਦੇ ਹਾਂ, ਜਿੱਦਾਂ ਆਊਟਲੈਂਡਰ ਆਪਾਂ ਵੇਖੀ ਕਿ ਪਹਿਲਾਂ ਕਿਤਾਬ ਕਿੰਨੀ ਪ੍ਰਸਿੱਧ ਹੋਈ, ਉਸ ਤੋਂ ਬਾਅਦ ਫਿਰ ਉਹਦੇ ਉੱਤੇ ਸੀਰੀਜ਼ ਦਰ ਸੀਰੀਜ਼ ਲਗਾਤਾਰ ਉਹਦੇ ਉੱਤੇ ਸੀਰੀਜ਼ ਬਣਦੀਆਂ ਗਈਆਂ। ਕਿਤਾਬ ਦੇ ਨਾਲੋਂ ਜਦੋਂ ਆਪਾਂ ਉਹ ਸੀਰੀਜ਼ ਵੇਖੀ ਤੇ ਉਹਦੇ ਵਿੱਚ ਇੱਕ ਅਲੱਗ ਥੋੜਾ ਜਿਹਾ ਰੰਗ ਹੀ ਹੂਬ ਹੂ ਕਿਤਾਬ ਵਾਲਾ ਜਿਹੜਾ ਵਾ ਉਹ ਪਰਦੇ ਤੇ ਨਹੀਂ ਦਰਸਾਇਆ ਜਾ ਸਕਦਾ। ਇਸ ਕਿਤਾਬ ਦੇ ਨਾਲ, ਇਸ ਫਿਲਮ ਦੇ ਨਾਲ ਵੀ ਇੱਦਾਂ ਹੀ?
0: ਹਾਂਜੀ ਬਿਲਕੁਲ, ਜਿਹੜੀ ਇੱਕ ਨਾਵਲ ਨੂੰ ਫਿਲਮ ਦੇ ਵਿੱਚ ਅਡੈਪਟ ਕਰਨਾ ਨਾ, ਇਹ ਇਹ ਇੱਕ ਆਪਣੇ ਆਪ ਚ ਬਹੁਤ ਮਿਹਨਤ ਦਾ ਵਿਸ਼ਾ ਹੈ। ਜਿੰਨਾ ਕੁ ਟਾਈਮ 40 ਦਿਨ ਲਿਖਣ ਨੂੰ, ਨਾਵਲ ਲਿਖਣ ਨੂੰ ਲੱਗਿਆ, ਉਨਾ ਕਿ ਫਿਲਮ ਦੀ ਸਕ੍ਰਿਪਟ ਲਿਖਣ ਨੂੰ ਲੱਗ ਗਿਆ, ਕਿਉਂਕਿ ਫਿਲਮ ਬੜਾ ਡਿਫਰੈਂਟ ਹੁੰਦਾ। ਵੈਸੇ ਵੀ ਤੁਸੀਂ ਇੱਕ ਪੁਰਾਣੀ ਹਿੰਦੀ ਦੀ, ਪੁਰਾਣੀ ਤਾਂ ਨਹੀਂ ਹੁਣ, ਤਿੰਨ ਬਣ ਗਏ, ਦੇਵਦਾਸ ਮੂਵੀ, ਉਹ ਇੱਕ ਨਾਵਲ ਸੀ, ਉਹਨੂੰ ਚ ਓਰਿਜਿਨਲ ਨਾਵਲ ਪੜ੍ਹੋ ਤੇ ਉਹਦੇ ਅੱਗੇ ਜਿਹੜੀਆਂ 2-3 ਦੇਵਦਾਸ ਮੂਵੀ ਬਣੀ ਉਹ ਸਾਰੀਆਂ ਡਿਫਰੈਂਟ ਨੇ। ਇਹਦੇ ਹਮੇਸ਼ਾ ਜਿਹੜੀ ਕਿਤਾਬ ਤੋਂ ਨਾਵਲ ਦੇ ਵਿੱਚ ਕਨਵਰਟ, ਇਸੇ ਕਰਕੇ ਸਾਡੇ ਪੰਜਾਬੀ ਦੇ ਵਿੱਚ, ਪੰਜਾਬੀ ਦੇ ਕਈ ਨਾਵਲਾਂ ਚ ਹਿੰਦੀ ਸਕਸੈਸਫੁਲ ਮੂਵੀਜ਼ ਬਣੀਆਂ, ਜਿਵੇਂ ਪਵਿੱਤਰ ਪਾਪੀ ਨਾਨਕ ਸਿੰਘ ਦੇ ਨਾਵਲ ਤੇ ਬਹੁਤ ਵਧੀਆ ਮੂਵੀ ਬਣੀ ਸੀ, ਪਰ ਪੰਜਾਬੀ ਨਾਵਲਾਂ ਤੇ ਪੰਜਾਬੀ ਚ ਜਿਹੜੀਆਂ ਫਿਲਮਾਂ ਨਹੀਂ ਇੰਨੀਆਂ ਸਕਸੈਸਫੁਲ ਬਣੀਆਂ। ਆਈ ਹੋਪ ਕਿ 40 ਦਿਨ ਤੋਂ ਬਾਅਦ ਇਹ ਵੀ ਇੱਕ ਸ਼ੁਰੂਆਤ ਹੋਈ, ਕਿਉਂਕਿ ਸਾਡੇ ਕੋਲ ਬਹੁਤ ਅਮੀਰ ਵਿਰਸਾ, ਬੜੀਆਂ ਵਧੀਆ ਕਹਾਣੀਆਂ, ਬਹੁਤ ਵਧੀਆ ਕਿਤਾਬਾਂ ਨੇ ਜਿਹਨਾਂ ਤੇ ਬਹੁਤ ਵਧੀਆ ਮੂਵੀਜ਼ ਬਣ ਸਕਦੀਆਂ, ਜਿਹੜਾ ਸਾਡੇ ਦਰਸ਼ਕਾਂ ਦਾ ਆਮ ਤੌਰ ਤੇ ਇੱਕ ਉੜਾਮਾ ਰਹਿੰਦਾ ਕਿ ਵੀ ਉਹੀ ਕਿਸੇ ਵੱਡੇ ਸਬਜੈਕਟ ਹੁੰਦੇ ਨੇ, ਉਹੀ ਗੱਲਾਂ ਹੁੰਦੀਆਂ ਨੇ, ਕੋਈ ਨਵੇਂ ਵਿਸ਼ੇ ਕਿਉਂ ਨਹੀਂ ਆਉਂਦੇ, ਤੇ ਹੋਪਫੁਲੀ ਇਸ ਮੂਵੀ ਨਾਲ ਉਹ ਆਪਣੇ ਦਰਸ਼ਕਾਂ ਨੂੰ ਚੰਗਾ ਲੱਗੇਗਾ ਦੇਖ ਕੇ।
1: ਨਹੀਂ ਬਿਲਕੁਲ, ਮੈਂ ਪਹਿਲੀ ਗੱਲ ਤੇ ਇਹ ਕਿ ਤੁਹਾਡਾ ਟੀਜ਼ਰ ਆਲਰੇਡੀ ਪ੍ਰਵਾਨ ਚੜ ਚੁੱਕਾ ਵਾ, ਕਾਫੀ ਲੋਕਾਂ ਨੇ ਪਸੰਦ ਕੀਤਾ। ਦੇਬੀ ਭਾਜੀ ਦੀ ਯਾਨੀ ਕਿ ਫਕੀਰ ਦੀ ਜਿਹੜੀ ਲੁਕਸ ਨੇ ਉਹ ਆਲਰੇਡੀ ਪ੍ਰਵਾਨ ਚੜ ਚੁੱਕੀਆਂ, ਉਹ ਲੱਗਦਾ ਹੀ ਨਹੀਂ ਹੈ ਕਿ ਕੋਈ ਨਵਾਂ ਆਪਾਂ ਫਕੀਰ ਵੇਖ ਰਹੇ ਹਾਂ, ਜਾਂ ਇੱਦਾਂ ਕਹਿ ਲਓ ਵੀ ਇੱਕ ਵਾਰੀ ਭੁਲੇਖਾ ਬੰਦਾ ਜ਼ਰੂਰ ਖਾ ਜਾਂਦਾ ਵੀ ਇਹ ਕੀ ਇਹ ਦੇਬੀ ਭਾਜੀ ਨੇ। ਬਾਕੀ ਉਹ ਉਹ ਸਾਦਕੀ, ਉਹ ਭੋਲਾਪਨ, ਉਹ ਫਕੀਰਾਂ ਵਾਲੀ ਇੱਕ ਰਮਜ ਉਹਨਾਂ ਦੀ ਦਿੱਖ ਦੇ ਵਿੱਚੋਂ ਝਲਕ ਰਹੀ ਹੈ। ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਜਿਹੜਾ ਕਿਰਦਾਰ ਹੈ ਕੇਸਰ ਦਾ, ਮੇਰੇ ਖਿਆਲ ਘੁੱਗੀ ਭਾਜੀ ਦੇ ਫਰਜ਼ੰਦ ਨੇ ਇਹਦੇ ਚ।
0: ਹਾਂਜੀ, ਇਹਦੇ ਚ ਦੋ, ਕੇਸਰ ਦਾ ਇੱਕ ਛੋਟੇ ਦਾ ਰੋਲ ਹੈ, ਇੱਕ ਵੱਡੇ ਕੇਸਰ ਦਾ ਰੋਲ ਹੈ। ਇੱਕ ਛੋਟੇ ਦਾ ਜਿਹੜਾ ਛੋਟਾ ਬੱਚਾ ਉਹ ਫਤਿਹ ਸਿੰਘ, ਇੱਕ ਬਹੁਤ ਵਧੀਆ ਐਕਟਰ, ਯੰਗ ਮੁੰਡਾ, ਤੇ ਵੱਡੇ ਕੇਸਰ ਦਾ ਜਿਹੜਾ ਉਹ ਸੁਖਮ ਵੜੈਚ ਘੁੱਗੀ ਬਾਈ ਦਾ ਬੇਟਾ ਉਹਨਾਂ ਨੇ ਕੀਤਾ। ਇਹ ਥੋੜੀ ਜਿਹੀ ਸਟੋਰੀ ਕਿਤਾਬ ਨਾਲੋਂ ਚੇਂਜ ਹੋਈ ਸੀ, ਕੇਸਰ ਦੇ ਦੋ ਏਜ ਗਰੁੱਪ ਦਿਖਾਏ। ਤੇ ਹਾਂਜੀ ਬਹੁਤ ਬਹੁਤ ਦੋਨਾਂ ਨੇ। ਤੇ ਤੁਸੀਂ ਦੇਬੀ ਬਾਈ ਦੀ ਗੱਲ ਕੀਤੀ, ਉਹ ਤਾਂ ਵਾਕਈ ਭਾਜੀ ਤੁਸੀਂ ਜਿਹੜੇ ਵੀ ਉਹਨਾਂ ਨੂੰ ਮਿਲੇ ਆ ਉਹ ਵੈਸੇ ਫਕੀਰਾਨਾ ਉਹਨਾਂ ਦੀ ਸ਼ਖਸੀਅਤ ਹੈ। ਤੇ ਉਹ ਜਦੋਂ ਇਸ ਗੈਟਅਪ ਚ ਆਏ ਫਸਟ ਡੇ ਸ਼ੂਟਿੰਗ ਚ ਤਾਂ ਏਦਾਂ ਲੱਗਦਾ ਸੀ ਵੀ ਆਪਾਂ ਨਾ ਗੋਡੀਆਂ ਹੱਥ ਲਾ ਦਈਏ, ਮਤਲਬ ਏਦਾਂ ਔਰਾ ਬਣਿਆ ਸੀ ਉਹਨਾਂ ਦਾ। ਬਹੁਤ
1: ਸਹੀ
0: ਬਹੁਤ ਹੀ ਉਹਨਾਂ ਨੂੰ ਸੂਟ ਕੀਤਾ, ਉਹਨੂੰ ਜਿਵੇਂ ਟੇਲਰ ਮੇਡ ਰੋਲ ਹੁੰਦਾ ਨਾ ਏਦਾਂ ਲੱਗ ਰਿਹਾ ਉਹਨਾਂ ਦਾ।
1: ਮੈਨੂੰ ਯਾਦ ਹੈ ਲਗਭਗ ਪਿਛਲੇ ਇੱਕ ਸਾਲ ਦੀ ਗੱਲ ਹੈ ਜਦੋਂ ਇੱਥੇ ਆਸਟ੍ਰੇਲੀਆ 'ਚ ਸ਼ੋਅ ਕਰਨ ਆਏ ਸੀ, ਤਾਂ ਉਸ ਸਮੇਂ ਆਡੀਅੰਸ ਦੇ ਵਿੱਚੋਂ ਕਿਸੇ ਨੇ ਕਮੈਂਟ ਕੀਤਾ ਸੀ ਕਿ ਭਾਜੀ ਜਿੱਦਾਂ ਦੀ ਤੁਸੀਂ ਦਿੱਖ ਰੱਖੀ ਹੈ ਨਾ, ਦਾੜੀ ਨਾ ਕਟਾਇਓ, ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਸੋ ਉਦੋਂ ਇੱਦਾਂ ਲੱਗ ਰਿਹਾ ਸੀ ਕਿ ਇੱਕ ਆਪਾਂ ਵੱਖਰੇ ਕਿਸੇ ਇਨਸਾਨ ਨੂੰ ਮਿਲ ਰਹੇ ਹਾਂ। ਇੱਦਾਂ ਇੱਦਾਂ ਵੀ ਭਾਈ ਲੱਗਦਾ ਜਿੱਦਾਂ ਕਈ ਵਾਰੀ ਬੰਦਾ ਇੱਦਾਂ ਦਾ ਰੂਪ ਧਾਰਨ ਕਰਦਾ ਜਦੋਂ ਆਪਾਂ ਵੇਖਦੇ ਹਾਂ ਕਿ ਦਾੜਾ ਰੱਖਦਾ, ਜਾਂ ਫਿਰ ਉਹ ਉਹਨੂੰ ਉਹਦੇ ਕਿਰਦਾਰ ਉਹਦੇ ਮਨ ਦੇ ਵਿੱਚ ਹੁੰਦਾ ਕਿ ਮੈਂ ਇੱਦਾਂ ਦਾ ਕਿਰਦਾਰ ਕਰਨ ਜਾ ਰਿਹਾ, ਤੇ ਉਹ ਚੀਜ਼ ਉਹਦੀ ਦਿੱਖ ਦੇ ਵਿੱਚੋਂ ਵੈਸੇ ਹੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਵਾਕਈ ਉਹਨੂੰ ਸੀਰੀਅਸਲੀ ਲੈ ਰਿਹਾ ਤਾਂ।
0: ਇਹ ਭਾਜੀ ਬਿਲਕੁਲ ਸਹੀ ਹੈ, ਇਹ ਭਾਜੀ ਆਪ ਵੀ ਫੀਲ ਕਰ ਸੀ, ਸਾਰੇ ਹੀ ਕਰਦੇ। ਪੂਰਾ 40 ਦਿਨ ਦਾ ਮਾਹੌਲ ਹੀ ਕੁਛ ਇੱਦਾਂ ਦਾ ਸੀਗਾ, ਕਿਉਂਕਿ ਸਬਜੈਕਟ ਵੀ ਕੁਛ ਇਹੋ ਜਿਹਾ ਸੀ, ਕੁਛ ਸਾਰੀ ਟੀਮ ਦੇ ਮੈਂਬਰ ਇੱਦਾਂ ਦੇ ਸੀਗੇ, ਤੇ ਬਹੁਤ ਸਿੰਸੀਅਰਲੀ ਸਾਰੇ ਹੋ ਰਹੇ। ਜਦੋਂ ਇਸ ਗੈਟਅਪ ਦੇ ਵਿੱਚ ਦੇਬੀ ਭਾਜੀ ਆਉਂਦੇ ਸੀ ਜਾਂ ਸਾਰਾ ਦਿਨ ਜਦੋਂ ਸ਼ੂਟਿੰਗ ਨਹੀਂ ਸੀ ਹੁੰਦੀ ਜਿੱਦਾਂ ਉਹ ਬੈਠਦੇ ਸੀ, ਤੇ ਉਹ ਫਿਰ ਉਸ ਉਹਨਾਂ ਨਾਲ ਵੀ ਕੋਈ ਲਾਈਟ ਗੱਲ ਨਹੀਂ ਸੀ ਕਰਨਾ ਚਾਹੁੰਦਾ, ਆਪਾਂ ਨਹੀਂ ਸੀ ਹੌਸਲਾ ਪੈਂਦਾ ਉਹਨਾਂ ਦਾ ਵੀ, ਮਾਹੌਲ ਹੀ ਕੁਛ ਇਸ ਤਰ੍ਹਾਂ ਦਾ ਸੀਗਾ। ਉਹ ਦੇਬੀ ਭਾਈ ਹੱਦ ਦਿੰਦੇ ਏਦਾਂ ਲੱਗਦਾ, ਇਹ ਨੀ ਲੱਗ ਰਿਹਾ ਫਿਲਮ ਦੀ ਸ਼ੂਟਿੰਗ ਖੰਡ ਪਾਠ ਧਰਿਆ ਹੁੰਦਾ ਵੀ ਆਪਾਂ ਸਾਰੇ ਉਦਾਂ ਦੇ ਮਾਹੌਲ ਚ ਹੈ, ਤੇ ਐਟਮੋਸਫੇਅਰ ਦਾ ਬਹੁਤ ਭਾਜੀ ਫਰਕ ਪੈਂਦਾ। 40 ਦਿਨ ਦੀ ਸ਼ੂਟਿੰਗ ਵੀ ਜਿਵੇਂ ਕਿਤਾਬ ਪੜ੍ਹਦਿਆਂ ਮਹਿਸੂਸ ਹੁੰਦੀ, ਸ਼ੂਟਿੰਗ ਮਿਲ ਵੀ ਇੱਦਾਂ ਉਹੀ ਫੀਲਿੰਗ ਸੀ।
1: ਭਾਈ ਜਦੋਂ ਤੁਸੀਂ ਗੱਲ ਕਰ ਰਹੇ ਕਿ ਬਹੁਤ ਸਾਰੀਆਂ ਜਿਹੜੇ ਨਾਵਲ ਹੈ ਬੜੀਆਂ ਸਾਡੇ ਕੋਲ ਰਿਚ ਕਹਾਣੀਆਂ ਨੇ ਪਰ ਉਹਨਾਂ ਤੇ ਨਹੀਂ ਫਿਲਮਾਂ ਬਣੀਆਂ, ਇੱਕ ਚੀਜ਼ ਤੇ ਸਮਝ ਆਉਂਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਤਾਮਾ ਝਾਮਾ ਆ ਉਹ ਬਹੁਤ ਜ਼ਿਆਦਾ ਤਕੜਾ ਹੈ, ਕਿਉਂਕਿ ਫਿਲਮਾਂ ਦੇ ਵਿੱਚ ਉਹਨਾਂ ਕੁਛ ਫਿੱਟ ਨਹੀਂ ਹੋ ਸਕਦਾ। ਮੈਨੂੰ ਲੱਗਦਾ ਤੁਹਾਡੇ ਨਾਵਲ ਦੇ ਹਿੱਸੇ ਇਹ ਵੀ ਚੀਜ਼ ਆਉਂਦੀ ਆ ਕਿ ਬੜੇ ਥੋੜੇ ਜਿਹੇ ਕਰੈਕਟਰਾਂ ਦੇ ਨਾਲ ਤੁਸੀਂ ਇਹ ਜਿਹੜੀ ਬੁਣਤੀ ਬੁਣੀ ਆ, ਸ਼ਾਇਦ ਉਹਦੇ ਕਰਕੇ ਵੀ ਕੋਈ ਵੀ ਈਜ਼ੀਲੀ ਐਕਸੈਪਟ ਕਰ ਲੈਂਦਾ ਵੀ ਹਾਂ ਇਹਦੇ ਤੇ ਯਾਰ ਫਿਲਮ ਬੜੀ ਵਧੀਆ ਤੇ ਬੜੀ ਈਜ਼ੀਲੀ ਬਣ ਸਕਦੀ ਆ। ਮੁੰਡੇ ਦਾ ਵਿੱਚ ਆਪਾਂ ਵੇਖਦੇ ਹਾਂ ਵੀ ਕੇਸਰ ਦਾ ਇਸ਼ਕ ਵੀ ਚੱਲਦਾ ਨਾਲ ਨਾਲ, ਮਾਂ ਪਿਓ ਦੇ ਨਾਲ ਉਹਦਾ ਪ੍ਰੇਮ ਵੀ ਚੱਲਦਾ ਵਾ, ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਲੋਕੇਸ਼ਨਸ ਦੇ ਉੱਤੇ ਉਹਦਾ ਜ਼ਿੰਦਗੀ ਦੇ ਹਰ ਇੱਕ ਤਰ੍ਹਾਂ ਦੇ ਲੈਸਨ ਵੀ ਚੱਲਦੇ ਨੇ। ਸੋ ਉਹ ਸਾਰੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਦੋਂ ਤੁਸੀਂ ਫਿਲਮ ਬਣਾ ਰਹੇ ਸੀ ਉਹਦੇ ਵਿੱਚ ਤੁਸੀਂ ਵੇਖਿਆ ਵੀ ਉਹ ਜ਼ਿਆਦਾ ਸਹਾਇਕ ਰਹੀਆਂ, ਜਾਂ ਫਿਰ ਜਿਹੜੇ ਮੇਕਰ ਸੀ ਜਿਹੜੇ ਪਹਿਲਾਂ ਤੁਹਾਨੂੰ ਕੰਟੈਕਟ ਕਰ ਰਹੇ ਸੀ ਉਹਨਾਂ ਦੇ ਧਿਆਨ ਚ ਇਹੋ ਚੀਜ਼ਾਂ?
0: ਇਵੇਂ ਜਦੋਂ ਮੈਂ 40 ਦਿਨ ਲਿਖ ਵੀ ਰਿਹਾ ਸੀ ਨਾ, ਇਸ ਤੋਂ ਪਹਿਲਾਂ ਵੀ ਮੇਰੀ ਆਪਣੀ ਇਹ ਫੀਲਿੰਗ ਸੀ ਕਿ ਕੋਈ ਵੀ ਜਿਹੜਾ ਨਾਵਲ ਹੈ ਨਾ ਉਹਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਤੁਸੀਂ ਜੇ ਫੀਲ ਤੁਸੀਂ ਮਹਿਸੂਸ ਕਰੋਗੇ ਨਾ, ਤੁਸੀਂ ਪੂਰਾ 40 ਦਿਨ ਨਾਵਲ ਪੜ੍ਹ ਰਿਹਾ, ਉਹਦੇ ਵਿੱਚ ਫਕੀਰ ਦਾ ਨਾਂ ਨਹੀਂ ਹੈ ਕਿਤੇ ਵੀ, ਜ਼ਿਕਰ ਨਹੀਂ ਹੈ ਕਿ ਕੋਈ ਉਹਨੂੰ ਸਾਧੂ ਕਹਿੰਦਾ, ਕੋਈ ਮਹਾਰਾਜ ਕਹਿੰਦਾ, ਕੋਈ ਸੰਤ ਕਹਿੰਦਾ, ਕੋਈ ਫਕੀਰ ਕਹਿੰਦਾ, ਪਰ ਉਹ ਇੱਕ ਕਿਸਾਨ ਜ਼ਿਮੀਂਦਾਰ ਹੁੰਦਾ। ਵੰਡ ਵੇਲੇ ਉਹਦੀ ਟ੍ਰੈਜਡੀ ਹੁੰਦੀ, ਪੂਰੀ ਫੈਮਿਲੀ ਉਹ ਨਹੀਂ ਬਚਦੀ ਤੇ ਉਹ ਇਕੱਲਾ ਰਹਿ ਜਾਂਦਾ, ਤੇ ਫਿਰ ਉਹ ਘੁੰਮਦਾ, ਉਹ ਕਹਿੰਦਾ ਮੇਰਾ ਟਿਕਾ ਜਿਹੜਾ ਉਹ ਘੁੰਮਣ ਚ ਹੀ ਆ, ਉਹਨੂੰ ਘੁਮੱਕੜ ਬਣਾਉਂਦਾ, ਟਰੈਵਲਰ ਬਣਾ ਦਿੰਦਾ, ਤੇ ਉਹਦਾ ਨਾਂ ਨਹੀਂ ਆਉਂਦਾ। ਇਸੇ ਤਰ੍ਹਾਂ ਆਪਾਂ ਇਹਦੇ ਕੈਰੇਕਟਰ ਜਿੰਨੇ ਵੀ ਸੀ ਨਾ, ਅਦਰ ਦੈਨ 3-4 ਮੇਨ ਕੈਰੇਕਟਰਸ ਤੋਂ ਬਿਨਾਂ ਬਾਕੀ ਵੀ ਜਿਹੜੇ ਉਹਨਾਂ ਨੂੰ ਡਿਸਕ੍ਰਿਪਸ਼ਨ ਆ ਉਹਨਾਂ ਦੀ, ਸੇਠ ਹੈ ਜਾਂ ਕੋਈ ਵੀ ਆਉਂਦਾ, ਬਹੁਤੇ ਨਾਂ ਨੀ ਯੂਜ ਕੀਤੇ। ਕਈ ਵਾਰ ਹੁੰਦਾ ਕਿ ਕਿਤਾਬ ਪੜ੍ਹਦੇ ਹੋ ਤੁਸੀਂ, ਫਿਰ ਆਹ ਕੌਣ ਆ ਗਿਆ, ਫਿਰ ਤੁਸੀਂ 5-7 ਪੇਜ ਪਿੱਛੇ ਕੱਢਦੇ ਹੋ, ਅੱਛਾ ਉਹ ਕੈਰੇਕਟਰ ਹੈ, ਤੇ ਉਹ ਮੈਨੂੰ ਲੱਗਦਾ ਇੱਕ ਰਸ ਨੂੰ ਖਤਮ ਕਰ ਦਿੰਦਾ ਪੜ੍ਹਨ ਦਾ। ਸੋ ਮੈਂ ਕਾਫੀ ਇਸ ਗੱਲ ਦਾ ਧਿਆਨ ਸੀ ਉਹਦਾ ਮੂਵੀ ਦੇ ਵਿੱਚ ਬਹੁਤ ਫਾਇਦਾ ਹੋਇਆ ਜੀ। ਜਿਹੜਾ ਤੁਸੀਂ ਜੇ ਬਹੁਤ ਜ਼ਿਆਦਾ ਕੈਰੇਕਟਰ ਹੋਣ ਤੇ ਉਹਨੂੰ ਉਹਨੂੰ ਫਿਲਮ ਦੇ ਵਿੱਚ ਢਾਲਣਾ ਓਨਾ ਹੀ ਹਾਰਡ ਹੋ ਜਾਂਦਾ। ਜੇ ਥੋੜੇ ਕੈਰੇਕਟਰ ਹੈਗੇ ਉਹਨਾਂ ਦੁਆਲੇ ਤੁਸੀਂ ਗੱਲ ਨੂੰ ਰੱਖਦੇ ਹੋ ਤੇ ਉਹਨੂੰ ਕਨਵੇ ਕਰਨਾ ਥੋੜਾ ਈਜ਼ੀ ਹੋ ਜਾਂਦਾ। ਹਾਂਜੀ ਇਹ ਇਹ ਬਿਲਕੁਲ ਧਿਆਨ ਰੱਖਿਆ ਲਿਖਣ ਵੇਲੇ ਵੀ ਸੀ ਤੇ ਫਿਲਮ ਦੀ ਸਕ੍ਰਿਪਟ ਵੇਲੇ ਵੀ ਸੀ।
1: ਭਈ ਜਦੋਂ ਇਹ ਸਾਰੀ ਕੰਪਲੀਸ਼ਨ ਦੇ ਉੱਤੇ ਤੁਸੀਂ ਆਪ ਜਦੋਂ ਫਿਰ ਦੁਬਾਰਾ ਉਹਨੂੰ ਪੜ੍ਹਦੇ ਹੋ, ਕਿਤਾਬ ਬਾਰੇ ਸੋਚਦੇ ਹੋ, ਕੋਈ ਜ਼ਿੰਦਗੀ ਚ ਇੱਦਾਂ ਦਾ ਕੋਈ ਇਨਸਾਨ ਕਦੀ ਟੱਕਰਿਆ ਫਕੀਰ ਵਰਗਾ? ਮੈਨੂੰ ਲੱਗਦਾ ਜਦੋਂ ਆਪਾਂ ਪੜ੍ਹਦੇ ਹਾਂ ਨਾ ਤੇ ਇੱਦਾਂ ਮਹਿਸੂਸ ਹੁੰਦਾ ਵੀ ਜੇ ਇੱਦਾਂ ਦਾ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਤੇ ਜ਼ਿੰਦਗੀ ਕਿੰਨੀ ਆਸਾਨ ਹੋਵੇ, ਕਿੰਨੀ ਸੌਖੀ ਹੋਵੇ। ਕਦੀ ਕੋਈ ਇੱਦਾਂ ਦਾ ਹੋਇਆ ਐਕਸਪੀਰੀਅੰਸ?
0: ਹਾਂਜੀ, ਮੇਰੇ ਦਾਦਾ ਜੀ ਦਾ ਕੈਰੇਕਟਰ ਆਪਾਂ ਕਹਿ ਸਕਦੇ ਹਾਂ, ਮੈਨੇ ਮੇਰੇ ਮਨ ਚ ਸੀ ਉਹ। ਮੇਰੇ ਸਾਡਾ ਘਰ ਦਾ ਮਾਹੌਲ ਬੜਾ ਧਾਰਮਿਕ, ਐਜੂਕੇਸ਼ਨ, ਮੇਰੇ ਫਾਦਰ ਸਾਹਿਬ ਮਦਰ ਦੋਨੋਂ ਟੀਚਰ ਸੀ, ਘਰ ਚ ਪੜ੍ਹਨ ਦਾ ਮਾਹੌਲ ਸੀ। ਮੇਰੇ ਦਾਦਾ ਜੀ ਉਹਨਾਂ ਉਹ ਹਮੇਸ਼ਾ ਪੜ੍ਹਦੇ ਰਹਿੰਦੇ ਸੀ ਕਿਤਾਬਾਂ ਦੀ, ਉਹ ਸਤਿਕਾਰ ਕਰਦੇ ਸੀ। ਕੋਈ ਵੀ ਕਿਤਾਬ ਖੋਲਣ ਤੋਂ ਪਹਿਲਾਂ ਉਹ ਮੱਥੇ ਨਾਲ ਛੁਆਉਂਦੇ ਸੀ ਸਤਿਕਾਰ ਵਜੋਂ, ਇਹ ਨਹੀਂ ਕਿ ਗੁਟਕਾ ਸਾਹਿਬ ਨੇ, ਕੋਈ ਵੀ ਹੋਵੇ। ਤੇ ਹਮੇਸ਼ਾ ਆਪਣੇ ਸਿਰ ਵਾਲੇ ਪਾਸੇ ਕਿਤਾਬ ਰੱਖਦੇ ਸੀ, ਪੈਰਾਂ ਨਾਲ ਛੂਹੇ ਤੇ ਉਹਨਾਂ ਨੇ ਵਾਹਿਗੁਰੂ ਕਹਿ ਕੇ ਤੇ ਫਿਰ ਮੱਥੇ ਨੂੰ ਛੁਆ ਕੇ ਫਿਰ ਉੱਧਰ ਰੱਖਣੀ। ਇਹ ਸਤਿਕਾਰ ਜਿਹਾ ਸੀ ਨਾ ਸ਼ਬਦ ਗੁਰੂ ਦਾ ਜਾਂ ਕਿਤਾਬ ਦਾ, ਉਹ ਬਚਪਨ ਤੋਂ ਮੈਂ ਦੇਖਦਾ ਰਿਹਾ ਸੀ। ਵੈਸੇ ਵੀ ਉਹਨਾਂ ਨੂੰ ਗੱਲਾਂ ਉਹ ਵੀ ਘੁੰਮਣਾ ਬਹੁਤ ਲਾਈਕ ਕਰਦੇ ਸੀ, ਬਹੁਤ ਉਸ ਆਪਣੇ ਜਿੰਨਾ ਕਿ ਉਹਨਾਂ ਦਾ ਸੀਗਾ, ਉਹ ਦੂਰ ਦੂਰ ਤੱਕ ਆਪਣੇ ਨਦਰਨ ਇੰਡੀਆ ਚ ਬਨਾਰਸ ਜਾਂ ਹੋਰ ਆਪਣੇ ਗੁਰਦੁਆਰਿਆਂ ਦੀ ਯਾਤਰਾ ਤੇ ਚਲੋ ਹੁੰਦੀ ਹੈ। ਤੇ ਉਹ ਮੈਨੂੰ ਲੱਗਦਾ ਕਿ ਮੈਂ ਇੱਦਾਂ ਸੋਚ ਕੇ ਨਹੀਂ ਕੀਤਾ, ਪਰ ਮੈਨੂੰ ਲੱਗਦਾ ਕਿ ਮੇਰੇ ਦਿਮਾਗ ਚ ਉਹਨਾਂ ਦੀ ਸ਼ਖਸੀਅਤ ਸੀਗੀ। ਜਦੋਂ ਮੈਨੂੰ ਲੱਗਦਾ ਸੀ ਕਿ ਇਸ ਹਾਂਜੀ ਇਸ ਗੱਲ ਦੇ ਵਿੱਚ ਫਕੀਰ ਕਿਵੇਂ ਐਕਟ ਕਰੇਗਾ, ਜਾਂ ਉਹ ਕਿਵੇਂ ਤੁਰੇਗਾ, ਜਾਂ ਬੈਠੇਗਾ ਕਿਵੇਂ, ਜਾਂ ਉਹਦੇ ਹੱਥ ਚ ਡੰਡਾ ਕਿੱਦਾਂ ਦਾ ਹੋਏਗਾ, ਤੇ ਉਹ ਮੇਰੇ ਦਾਦਾ ਜੀ ਦਾ ਮੈਨੂੰ ਲੱਗਦਾ ਅਸਰ ਸੀਗਾ। ਹਾਂਜੀ, ਉਹ ਉਸ ਸ਼ਖਸੀਅਤ ਨੇ ਮੇਰੀ ਲਾਈਫ ਚ, ਜਿਹਨਾਂ ਤੋਂ ਮੈਂ ਬਹੁਤ ਮੁਤਾਸਰ ਹਾਂ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ।
1: ਬਨਾਰਸ ਗਏ ਹੋ ਕਦੀ?
0: ਨਹੀਂ, ਮੈਂ ਨੀ ਗਿਆ। ਮੇਰੇ ਬਾਬਾ ਜਿਹੜੇ ਦਾਦਾ ਜੀ ਨਾ, ਉਹ ਸੁਣਾਉਂਦੇ ਹੁੰਦੇ ਸੀ, ਉਹਨਾਂ ਨੇ ਜਦੋਂ ਕੋਈ ਗੱਲ ਹੋਣੀ ਤੇ ਉਹ ਕਿਉਂ ਘੁੰਮਦੇ ਬੜੇ ਸੀਗੇ, ਤੇ ਉਹਨਾਂ ਨੇ ਕਹਿਣਾ ਵੀ ਜੇ ਤੁਹਾਡੇ ਕੋਲ ਨਾ ਦੋ ਚੀਜ਼ਾਂ ਹੈਗੀਆਂ, ਇੱਕ ਕਿਤਾਬ ਤੇ ਇੱਕ ਛਤਰੀ, ਤੇ ਫਿਰ ਤੁਹਾਨੂੰ ਕਿਸੇ ਲੋੜ ਨੀ ਕਿਸੇ ਚੀਜ਼ ਦੀ। ਤੇ ਉਹ ਹਮੇਸ਼ਾ ਇੱਦਾਂ ਹੀ ਰੱਖਦੀ, ਛਤਰੀ ਉਹਨਾਂ ਦੇ ਕੋਲ ਹੁੰਦੀ। ਉਹਨੇ ਕਹਿਣਾ ਜਦੋਂ ਧੁੱਪ ਲੱਗੇ ਤਾਂ ਲੈ ਲਓ, ਮੀਂਹ ਪੈ ਜਾਏ ਤਾਂ ਲੈ ਲਓ, ਜੇ ਨਹੀਂ ਆ ਤੇ ਡੰਡੇ ਦੇ ਤੌਰ ਤੇ ਆ ਜਾਂਦੀ ਹੈ। ਤੇ ਉਹਨੇ ਗੱਲ ਸੁਣਾਉਣੀ, ਉਹਨਾਂ ਨੇ ਕਹਿਣਾ ਮੈਂ ਬਨਾਰਸ ਗਿਆ ਤੇ ਮੇਰੀ ਛਤਰੀ ਗੁਆਚ ਗਈ ਸੀ। ਤੇ ਉਹ ਇੱਦਾਂ ਵੀ ਉਹਨਾਂ ਦੀਆਂ ਯਾਦਾਂ ਹੁੰਦੀਆਂ ਸੀ। ਤੇ ਕਿਤਾਬ ਦੇ ਬਾਰੇ ਮੈਂ ਨੀ ਗਾ, ਪਰ ਉਹਨਾਂ ਤੋਂ ਸੁਣਿਆ ਬਹੁਤ ਕੁਛ ਆ। ਮੇਰਾ ਆਪਣਾ ਹੈ ਖਿਆਲ ਵੀ ਮੈਂ ਜਾਵਾਂ। ਵੈਸੇ ਮੈਂ ਵੀ ਟਰੈਵਲ ਕਰਨਾ ਬਹੁਤ ਲਾਈਕ ਕਰਦਾ, ਇੰਡੀਆ ਦੇ ਮੈਂ ਖਿਆਲ ਬਹੁਤਾ ਦੇਖ ਚੁੱਕਿਆ, ਪਰ ਬਨਾਰਸ ਇਹ ਏਰੀਆ ਜਿਹੜਾ ਇਹ ਰਹਿੰਦਾ, ਜ਼ਰੂਰ ਜਾਣਾ ਜ਼ਰੂਰ ਹੈ। ਹਾਂਜੀ
1: ਜੀ, ਵਾਪਸ ਆਪਾਂ ਭਾਈ ਫਿਲਮ ਦੇ ਉੱਤੇ ਆਉਂਦੇ ਹਾਂ। ਟ੍ਰੇਲਰ ਕਦੋਂ ਕੁ ਦੇ ਰਹੇ ਹੋ? ਗਾਣਾ ਬਹੁਤ ਵਧੀਆ ਵਾ, ਤੇ ਹੋਰ ਵੀ ਜਿਹੜੀਆਂ ਇਸ ਟਾਈਮ ਦੇ ਉੱਤੇ ਲੋਕਾਂ ਦੇ ਵਿੱਚ ਕਨਸੋਆਂ ਨੇ ਫਿਲਮ ਦੀਆਂ ਜਾਂ ਚਰਚੇ ਨੇ, ਉਹ ਬਹੁਤ ਵਧੀਆ ਨੇ। ਤੇ ਬਾਕੀ ਰੂਪ ਰੇਖਾ ਕੀ ਕਿੱਦਾਂ ਕਿੱਦਾਂ ਸਾਡੇ ਤੱਕ ਪਹੁੰਚੂਗੀ?
0: ਇਹ ਹੁਣ ਇਸ ਵੇਲੇ ਫਿਲਮ ਦਾ ਨਾ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ। ਇਹ ਫਿਲਮ ਮੇਕਿੰਗ ਆਪਣੇ ਆਪ ਚ ਇੱਕ ਬੜਾ ਪ੍ਰੋਸੈਸ ਹੈ। ਜਿਵੇਂ ਸ਼ੂਟਿੰਗ ਜਿਹੜਾ ਆਪਾਂ ਕਈ ਵਾਰ ਕਹਿੰਦੇ ਫਿਲਮ ਮੇਕਿੰਗ, ਸ਼ੂਟਿੰਗ ਸਿਰਫ ਇੱਕ 1/3 ਹੈ, ਤੀਜਾ ਹਿੱਸਾ। ਪਹਿਲਾਂ ਉਹਦੀ ਜਿਹੜੀ ਤਿਆਰੀ ਆ, ਸਕ੍ਰਿਪਟ ਆ, ਰਾਈਟਿੰਗ ਆ, ਲੋਕੇਸ਼ਨ ਨੇ, ਕਾਸਟਿੰਗ ਆ, ਟੀਮ ਹੈ, ਫਿਰ ਸ਼ੂਟਿੰਗ ਹੁੰਦੀ ਆ, ਫਿਰ ਸ਼ੂਟਿੰਗ ਤੋਂ ਬਾਅਦ ਜਦੋਂ ਪੋਸਟ ਪ੍ਰੋਡਕਸ਼ਨ ਆ, ਉਹ ਬਹੁਤ ਇੰਪੋਰਟੈਂਟ ਆ, ਐਡੀਟਿੰਗ ਹੁੰਦੀ ਹੈ, ਡਬਿੰਗ ਵਗੈਰਾ, ਤੇ ਉਹ ਪ੍ਰੋਸੈਸ ਚੱਲ ਰਿਹਾ ਹੁਣ ਇਸ ਟਾਈਮ। ਟੀਜ਼ਰ ਹੋ ਗਿਆ, ਜਿਹੜਾ ਟ੍ਰੇਲਰ ਹੈ ਉਹ ਮਹੀਨਾ ਪਹਿਲਾਂ ਰਿਲੀਜ਼ ਹੋਏਗਾ। ਇਹ ਫਿਲਮ ਦੇ ਵਿੱਚ 7 ਗਾਣੇ ਨੇ, 1 ਰਿਲੀਜ਼ ਹੋ ਚੁੱਕਿਆ, ਤੇ ਹੁਣ ਦੂਸਰੇ ਦਾ ਸੋਚਦੇ ਸੀ ਕਿ ਜੇ ਆਪਾਂ ਉਹਦਾ ਵੀਡੀਓ ਜਾਂ ਕਲਿਪਸ ਜਦੋਂ ਤਿਆਰ ਹੋਣ ਫਿਰ ਕਰੀਏ ਜਾਂ ਆਡੀਓ ਹੀ ਕਰ ਦਈਏ। ਸੋ ਉਹ ਟੀਮ ਦੇ ਵਿੱਚ ਡਿਸਕਸ਼ਨ ਚੱਲਦੀ ਰਹਿੰਦੀ ਹੈ। ਹਾਂਜੀ, ਇਹ ਹੌਲੀ ਹੌਲੀ ਸਾਰਾ ਕੁਛ ਆਉਣਾ, ਪਰ ਰਿਸਪੋਂਸ ਜਿਹੜਾ ਟੀਜ਼ਰ ਦਾ ਹੈਗਾ ਉਹ ਬਹੁਤ ਇਨਕਰੇਜਿੰਗ ਹੈ ਭਾਜੀ। ਇੰਨਾ ਮਤਲਬ 3.5 million ਦਸ 12 ਦਿਨ ਦੇ ਵਿੱਚ ਲੋਕਾਂ ਨੇ ਯੂਟਿਊਬ ਤੇ ਦੇਖਿਆ, ਤੇ ਬਹੁਤ ਲਾਈਕ ਕੀਤਾ ਉਹਨਾਂ, ਬਹੁਤ ਇਨਕਰੇਜਮੈਂਟ ਮਿਲੀ ਆ, ਕਿਉਂਕਿ ਫਿਲਮ ਡਿਫਰੈਂਟ ਹੈ। ਇੱਥੇ ਆਪਾਂ ਕੰਪਰੋਮਾਈਜ਼ ਨਹੀਂ ਕੀਤਾ, ਕਿਉਂਕਿ ਕਈ ਵਾਰੀ ਇੰਨੀ ਇਨਵੈਸਟਮੈਂਟ ਹੁੰਦੀ ਆ, ਰਿਸਕ ਨਹੀਂ ਆਮ ਲੋਕ ਲੈ ਸਕਦੇ, ਪਰ ਆਪਾਂ ਸਾਰੀ ਟੀਮ ਨੇ ਇਹਦੇ ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਪਰ ਲੋਕਾਂ ਵੱਲੋਂ ਜਿਹੜਾ ਪਿਆਰ ਮਿਲ ਰਿਹਾ ਉਹਨੇ ਬਹੁਤ ਇਨਕਰੇਜ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਗੱਲੋਂ।
1: ਭਾਈ ਆਪਣਾ ਡਾਇਰੈਕਟਰ ਸਾਹਿਬ ਹਾਲਾਂਕਿ ਹੁਣ ਨਵੇਂ ਤੇ ਨਹੀਂ ਗਏ ਇੰਡਸਟਰੀ ਦੇ ਲਈ, ਜਗਪਾਲ ਦੇ ਨਾਲ ਕਿੱਦਾਂ ਦਾ ਰਿਹਾ ਐਕਸਪੀਰੀਅੰਸ?
0: ਬਹੁਤ ਵਧੀਆ ਰਿਹਾ ਜੀ, ਕਿਉਂਕਿ ਇਹ ਜਿਹੜੀ ਟੀਮ ਸੀ ਨਾ, ਇਹ ਘੁੱਗੀ ਭਾਜੀ ਦੀ ਅਸੈਂਬਲ ਕੀਤੀ ਹੋਈ ਸੀ। ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ, ਮੇਰੀ ਤੇ ਦੇਵੀ ਭਾਜੀ ਦੀ ਸ਼ੁਰੂ ਚ ਡਿਸਕਸ਼ਨ ਹੋਣ ਲੱਗੀਆਂ, ਤੇ ਉਹਨਾਂ ਨੇ ਆਪਣਾ ਤਰਨ ਜਗਪਾਲ, ਮੈਂ ਨੀ ਸੀ ਇਹਨਾਂ ਨੂੰ ਜਾਣਦਾ, ਉਹਨਾਂ ਨੇ ਦਾਣਾ ਪਾਣੀ ਚ ਇਹਨਾਂ ਨਾਲ ਕੰਮ ਕੀਤਾ ਸੀ, ਤੇ ਉਹਨਾਂ ਨੇ ਮਿਲਾਇਆ। ਪਹਿਲਾਂ ਸਾਡੀ ਵੈਸੀ ਗੱਲ ਹੁੰਦੀ ਰਹੀ, ਫਿਰ ਮਿਲਿਆ। ਜਿਹੜੀ ਨਾ ਇੱਕ ਵਿਜ਼ਨ ਹੁੰਦਾ, ਉਹ ਸਾਰੀ ਟੀਮ ਦਾ ਮੈਚ ਕਰਨਾ ਚਾਹੀਦਾ ਤੇ ਉਹ ਕੁਦਰਤੀ ਜਾਂ ਘੁੱਗੀ ਭਾਈ ਨੂੰ ਸਾਰਿਆਂ ਦੇ ਨੇਚਰ ਦਾ ਪਤਾ ਸੀ ਜਾਂ ਕਿਤੇ ਪਰਮਾਤਮਾ ਨੇ ਕੀਤਾ ਵੀ ਜਦੋਂ ਤੁਸੀਂ ਇੰਨੇ ਵੱਡੇ ਪ੍ਰੋਜੈਕਟਸ ਕੰਮ ਕਰਦੇ ਹੋ ਕ੍ਰੀਏਟਿਵ ਕਨਫਲਿਕਟ ਹੁੰਦੇ ਨੇ ਹੋਣੇ ਵੀ ਚਾਹੀਦੇ ਨੇ ਗੱਲ ਹੈ ਤੁਸੀਂ ਉਹਨੂੰ ਰਿਜ਼ੋਲਵ ਕਿਵੇਂ ਕਰਦੇ ਹੋ ਤੇ ਆਪਾਂ ਇੱਦਾਂ ਦੇ ਕੋਈ ਵੀ ਜਿਹੜੇ ਕਨਫਲਿਕਟ ਹੁੰਦੇ ਵਿਦਨ ਟੀਮ ਆਪਾਂ ਡਿਸਕਸ਼ਨ ਕਰਕੇ ਰਿਜ਼ੋਲਵ ਕਰ ਦੇਣਾ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਰਿਆਂ ਨਾਲ ਹੀ ਬਹੁਤ ਵਧੀਆ ਰਿਹਾ ਜੀ
1: ਜੀ ਸ਼ੁਭ ਇਸ਼ਾਵਾਂ ਭਾਅ ਜੀ ਫਿਲਮ ਦੇ ਲਈ ਤੇ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਆਪਾਂ ਇੰਨਾ ਕਹਿ ਕੇ ਇਜਾਜ਼ਤ ਲੈਂਦੇ ਹਾਂ ਕਿ ਬਹੁਤ ਜਲਦ ਡਾਕਟਰ ਧੁੱਗਾ ਜੀ ਤੇ ਦੇਵੀ ਭਾਅ ਜੀ ਇੱਥੇ ਆਸਟ੍ਰੇਲੀਆ ਦੇ ਜਦੋਂ ਦੌਰੇ ਦੇ ਉੱਤੇ ਆਉਂਦੇ ਨੇ ਤੇ ਫਿਰ ਦੁਬਾਰਾ ਤੋਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਗੱਲਾਂ ਬਾਤਾਂ ਮਤਲਬ ਹਲੇ ਬਹੁਤ ਸਾਰੀਆਂ ਮਨ ਦੇ ਵਿੱਚ ਪਈਆਂ ਨੇ ਇਸ ਨੋਵਲ ਨੂੰ ਲੈ ਕੇ ਇਸ ਫਿਲਮ ਨੂੰ ਲੈ ਕੇ ਤੇ ਦੇਵੀ ਭਾਅ ਜੀ ਤੇ ਸੁੱਖ ਦੇ ਨਾਲ ਗੱਲਾਂ ਦਾ ਖਜ਼ਾਨਾ ਨੇ ਜਿੰਨੀ ਉਹਨਾਂ ਨਾਲ ਗੱਲ ਕਰੋ ਉਨਾ ਹੀ ਹੋਰ ਭੁੱਖ ਵੱਧਦੀ ਹੈ ਸੋ ਇਸ ਵਾਰੀ ਸਾਡਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਉਹਨਾਂ ਨੂੰ ਆਪਾਂ ਵੱਡੇ ਪਰਦੇ ਦੇ ਉੱਤੇ ਇਸ ਵੱਡੇ ਕਿਰਦਾਰ ਦੇ ਵਿੱਚ ਵੇਖੀਏ ਭਾਅ ਜੀ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਬੜਾ ਆਨੰਦ ਆਇਆ ਤੁਹਾਡੇ ਨਾਲ ਗੱਲ ਕਰਕੇ
0: ਥੈਂਕ ਯੂ ਭਾਅ ਜੀ ਤੁਹਾਡਾ ਸਾਰੇ ਸਰੋਤਿਆਂ ਦਾ ਤੁਹਾਡੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
1: ਜੀ ਸੋ ਦੋਸਤੋ ਇਹ ਫਿਲਮ ਜਿਹੜੀ ਕਿ ਕਿਤਾਬ ਦੇ ਉੱਤੇ ਬੇਸਡ ਆ ਤੇ ਇਹ ਫਿਲਮ 19 ਤਰੀਕ ਨੂੰ 19 ਜੂਨ ਨੂੰ ਰਿਲੀਜ਼ ਹੋਣੀ ਆ ਤੇ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜ਼ਰੂਰ ਜਾ ਕੇ ਤੁਸੀਂ ਵੇਖਿਓ ਜੇਕਰ ਉਦੋਂ ਤੱਕ ਤੁਸੀਂ ਕਿਤਾਬ ਪੜ੍ਹ ਲਓ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਊਗਾ ਫਿਰ ਤੁਹਾਨੂੰ ਹੋਰ ਵੀ ਜ਼ਿਆਦਾ ਰਸ ਆਊਗਾ ਹੋਰ ਵੀ ਜ਼ਿਆਦਾ ਸਵਾਦ ਆਊਗਾ ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਕਿਆ ਸੁਣਿਆ ਮਾਫ ਸਾਡੇ ਨਾਲ ਇਸ ਟਾਈਮ ਗੱਲਬਾਤ ਦੇ ਵਿੱਚ ਕਿਤਾਬ 40 ਦਿਨ ਦੇ ਰਾਈਟਰ ਡਾਕਟਰ ਗੁਰਪ੍ਰੀਤ ਧੁੱਗਾ ਜੀ ਸਨ ਤੇ ਮੈਂ ਰਣਜੋਤ ਸਿੰਘ ਦਿਓ ਇਜਾਜ਼ਤ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

ਬੋਲੇ ਵੱਲੋਂ ਬੱਤੀ ਬੋਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੇ, ਉਸ ਰੱਬ ਦਾ ਕਰ ਰਹੇ ਹੋਵੇਗੇ ਸ਼ੁਕਰਾਨਾ ਜਿਹਨੇ ਚੜ੍ਹਦੀ ਕਲਾ ਦਿੱਤੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਾਰਾ ਦਿਨ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਚਿਹਰੇ ਦੇ ਉੱਤੇ ਖੁਸ਼ੀ ਰੱਖ ਦਿਓ ਤਾਂ ਸਾਰਾ ਦਿਨ ਖੁਸ਼ੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਨੇ। ਤੁਹਾਨੂੰ ਉੱਦਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ, ਅਤੇ ਨਹੀਂ ਤਾਂ ਫਿਰ ਉੱਦਾਂ ਦੇ ਮਿਲਦੇ ਨੇ ਜਿੱਦਾਂ ਦਾ ਤੁਸੀਂ ਚਿਹਰਾ ਲੈ ਕੇ ਨਿਕਲਦੇ ਹੋ, ਜਿੱਦਾਂ ਦਾ ਤੁਸੀਂ ਮਨ ਲੈ ਕੇ ਨਿਕਲਦੇ ਹੋ। ਅਤੇ ਫਿਰ ਸਾਡੇ ਹੱਥ ਆ ਆਪਾਂ ਅੱਜ ਦਾ ਦਿਨ ਆਪਣਾ ਕਿਵੇਂ ਦਾ ਰੱਖਣਾ, ਕਿਵੇਂ ਦਾ ਬਣਾਉਣਾ। ਆਓ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਦੇ ਉੱਤੇ ਬਰਕਰਾਰ ਰੱਖੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ, ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਰਾਜਾ ਉਹ ਤੋਂ ਬੜਾ ਖੁਸ਼ ਹੁੰਦਾ। ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਕੰਮ ਅਤੇ ਜਿੰਨੇ ਕੁ ਪੈਸੇ ਮਿਲਦੇ ਬੜਾ ਖੁਸ਼ ਹੁੰਦਾ, ਘਰ ਦੇ ਵੀ ਖੁਸ਼। ਹੌਲੀ ਹੌਲੀ ਵਿਆਹ ਹੋ ਗਿਆ, ਲੋੜਾਂ ਵੱਧ ਗਈਆਂ, ਖਰਚਾ ਵੱਧ ਗਿਆ ਅਤੇ ਹੁਣ ਸੋਚਣ ਦੇ ਲਈ ਮਜਬੂਰ ਹੋ ਗਿਆ। ਉਨੇ ਕੁ ਪੈਸਿਆਂ ਦੇ ਨਾਲ ਹੁਣ ਉਹਨੂੰ ਲੱਗਦਾ ਮੇਰੇ ਘਰ ਦਾ ਖਰਚਾ ਪੂਰਾ ਨਹੀਂ ਪੈਂਦਾ। ਰਾਜੇ ਦੇ ਨਾਲ ਗੱਲ ਕੀਤੀ ਅਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਹੋਰ ਦੇ ਦਿੱਤੀਆਂ ਗਈਆਂ, ਉਹਨੇ ਉਹ ਵੀ ਬਹੁਤ ਇਮਾਨਦਾਰੀ ਦੇ ਨਾਲ ਪੂਰੀਆਂ ਕੀਤੀਆਂ ਅਤੇ ਫਿਰ ਬੜਾ ਸੋਹਣਾ ਖਰਚਾ ਚੱਲਣਾ ਸ਼ੁਰੂ ਹੋ ਗਿਆ। ਉਹ ਬੜਾ ਖੁਸ਼ ਸੀ, ਹੁਣ ਬੱਚੇ ਹੋ ਗਏ ਨੇ, ਮਾਂ ਪਿਓ ਦੀ ਦਵਾਈ ਬੂਟੀ ਸ਼ੁਰੂ ਹੋ ਗਈ, ਫਿਰ ਥੋੜ੍ਹਾ ਜਿਹਾ ਉਦਾਸ ਰਹਿਣਾ ਸ਼ੁਰੂ ਹੋ ਗਿਆ। ਮਹਿਲਾਂ ਦੇ ਵਿੱਚ ਕੰਮ ਕਰਦੇ ਕਿਸੇ ਬਜ਼ੁਰਗ ਨੇ ਕਿਹਾ ਤੂੰ ਫਲਾਣੀ ਜ਼ਿੰਮੇਵਾਰੀ ਵੀ ਲੈ ਲਾ, ਮੈਂ ਹੁਣ ਬਜ਼ੁਰਗ ਹੋ ਰਿਹਾ, ਨਾਲੇ ਤੈਨੂੰ ਪੈਸੇ ਵੱਧ ਬਣ ਜਾਇਆ ਕਰਨਗੇ। ਉਹਨੇ ਹੱਸ ਕੇ ਪ੍ਰਵਾਨ ਕਰ ਲਿਆ, ਮਿਹਨਤ ਤੋਂ ਨਹੀਂ ਸੀ ਭੱਜਦਾ, ਹੁਣ ਇੱਕ ਛੱਡ ਕਈ ਕੰਮ ਕਰਨ ਲੱਗ ਪਿਆ ਅਤੇ ਖਰਚਾ ਥੋੜ੍ਹਾ ਜਿਹਾ ਹੋਰ ਵਧੇਰੇ ਮਿਲਣ ਲੱਗ ਪਿਆ। ਘਰ ਦਾ ਖਰਚਾ ਬੜਾ ਵਧੀਆ ਚੱਲਦਾ ਰਿਹਾ, ਪਰ ਇੱਧਰੋਂ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਤੁਹਾਡਾ ਘਰ ਦਾ ਖਰਚਾ ਵੱਧਦਾ, ਉਵੇਂ ਉਵੇਂ ਬੰਦੇ ਦੇ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ। ਹੁਣ ਨੌਜਵਾਨ ਦਾ ਜਿੰਨੇ ਕੁ ਕਮਾਉਂਦਾ ਸੀ ਉਹਦੇ ਨਾਲ ਵੀ ਪੂਰਾ ਨਾ ਫੜਦਾ। ਕਦੀ ਉਹਨੂੰ ਲੱਗਦਾ ਕਿ ਮੈਂ ਹੁਣ ਨੌਜਵਾਨ ਨਹੀਂ ਰਿਹਾ, ਸ਼ਾਇਦ ਉਮਰ ਦਾ ਤਕਾਜ਼ਾ, ਮੈਂ ਉਨੀ ਮਿਹਨਤ ਨਹੀਂ ਸ਼ਾਇਦ ਕਰ ਪਾਉਂਦਾ। ਕਦੀ ਉਹਨੂੰ ਲੱਗਦਾ ਕਿ ਜਿੰਨੀ ਮੈਂ ਮਿਹਨਤ ਕਰਦਾ ਉਨੀ ਮੈਨੂੰ ਤਨਖਾਹ ਨਹੀਂ ਮਿਲਦੀ। ਕਦੀ ਉਹਨੂੰ ਲੱਗਦਾ ਕਿ ਜਿੰਨੇ ਮੈਂ ਪੈਸੇ ਕਮਾਉਂਦਾ ਮੇਰੀ ਵਹੁਟੀ ਉਜਾੜ ਦਿੰਦੀ ਹੈ, ਉਹ ਜ਼ਿਆਦਾ ਫਜ਼ੂਲ ਖਰਚੀ ਕਰਦੀ ਹੈ। ਗੱਲ ਕਾਹਦੀ ਕਿ ਮਨ ਦੇ ਉੱਤੇ ਬੋਝ ਹਮੇਸ਼ਾ ਬਣਿਆ ਰਹਿੰਦਾ ਅਤੇ ਜਦੋਂ ਮਨ ਦੇ ਉੱਤੇ ਬੋਝ ਹੁੰਦਾ ਫਿਰ ਅਸੀਂ ਆਪਣਾ ਕੰਮ ਆਪਣਾ ਤਸੱਲੀ ਦੇ ਨਾਲ ਨਹੀਂ ਕਰ ਪਾਉਂਦੇ। ਉਸ ਕੰਮ ਦੇ ਵਿੱਚੋਂ ਥਕਾਵਟ ਸਾਨੂੰ ਜ਼ਿਆਦਾ ਹੁੰਦੀ ਹੈ, ਉਸ ਕੰਮ 'ਚੋਂ ਮਿਲੇ ਪੈਸੇ ਸਾਨੂੰ ਹਮੇਸ਼ਾ ਥੋੜ੍ਹੇ ਹੀ ਲੱਗਦੇ। ਸ਼ਾਇਦ ਜਿੱਦਾਂ ਸਾਨੂੰ ਵੀ ਸਾਰਿਆਂ ਨੂੰ ਲੱਗਦੇ। ਗੱਲ ਕਾਹਦੀ ਕਿ ਫਿਰ ਦੁਬਾਰਾ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਹੁਣ ਉਹਦੇ ਕੋਲ ਕੋਈ ਹੱਲ ਵੀ ਨਹੀਂ। ਪਹਿਲਾਂ ਹੀ ਉਹ ਸਾਰਾ ਦਿਨ ਮਹਿਲਾਂ ਦੇ ਵਿੱਚ ਰਹਿੰਦਾ, ਇਸ ਤੋਂ ਵੱਧ ਤਾਂ ਉਹ ਸ਼ਾਇਦ ਕੰਮ ਕਰ ਵੀ ਨਹੀਂ ਸਕਦਾ। ਇੱਕ ਦਿਨ ਬੜਾ ਉਦਾਸ ਮਹਿਲਾਂ ਦੇ ਵਿੱਚ ਬਾਹਰ ਕਿਸੇ ਫਕੀਰ ਨੇ ਆਵਾਜ਼ ਮਾਰੀ, ਨੌਕਰ ਨੂੰ ਦਾਣਾ ਪਾਣੀ ਦੇ ਕੇ ਫਕੀਰ ਨੂੰ ਤੋਰਨ ਭੇਜਿਆ ਗਿਆ ਤਾਂ ਫਕੀਰ ਨੇ ਦੁਆ ਦਿੰਦੇ ਹੋਏ ਕਿਹਾ ਮਿਹਨਤ ਕਰੀ ਜਾਓ, ਮਿਹਨਤਾਂ ਨੂੰ ਫਲ ਪੈਣਗੇ। ਤਾਂ ਘੁੰਮ ਕੇ ਕਹਿਣ ਲੱਗਾ ਫਕੀਰਾ ਸਾਰਾ ਦਿਨ ਮਿਹਨਤ ਹੀ ਕਰਦੇ ਰਹੀਦਾ, ਪਰ ਜਿੰਨਾ ਕੁ ਫਲ ਪੈਂਦਾ ਨਾ ਉਹਦੇ ਨਾਲ ਢਿੱਡ ਨਹੀਂ ਭਰਦਾ। ਤਾਂ ਫਕੀਰ ਨੇ ਹੱਸ ਕੇ ਕਿਹਾ, ਕੋਈ ਨਹੀਂ ਨੌਜਵਾਨਾਂ, ਦਿਲ ਨਾ ਛੱਡੀ, ਉਹ ਰੱਬ ਸਾਰਿਆਂ ਦੇ ਨਾਲ ਆ, ਉਹ ਸਾਰਿਆਂ ਦੀ ਸੁਣਦਾ, ਅਤੇ ਜੇ ਕਿਤੇ ਲੱਗੇ ਉਹ ਨਹੀਂ ਸੁਣਦਾ ਤਾਂ ਮੇਰੇ ਕੋਲ ਆ ਜੀ, ਅੱਜ ਦਾ ਕੰਮ ਨਿਬੇੜਿਆ ਤਾਂ ਹੋਰ ਜ਼ਿਆਦਾ ਥਕਾਵਟ ਮਹਿਸੂਸ ਕੀਤੀ, ਥੋੜ੍ਹੇ ਦਿਨਾਂ ਬਾਅਦ ਹੋਰ ਭਾਰ ਵੱਧਦਾ ਗਿਆ, ਅਤੇ ਹੁਣ ਉਹਨੂੰ ਫਕੀਰ ਦੇ ਕਹੇ ਬੋਲ ਯਾਦ ਆਉਂਦੇ ਨੇ, ਹੋਵੇ ਨਾ ਤਾਂ ਮੈਂ ਲੰਘਦਾ ਵੜਦਾ ਮਿਲ ਹੀ ਜਾਵਾਂ। ਕਹਿੰਦੇ ਨੇ ਜਦੋਂ ਬੰਦਾ ਡੋਲਦਾ ਅਤੇ ਜਿਹੜੀਆਂ ਚੀਜ਼ਾਂ ਨਹੀਂ ਪਸੰਦ ਕਰਦਾ ਉਹ ਤਾਂ ਉਸ ਦਰ ਵੀ ਚੱਲ ਜਾਂਦਾ, ਜਦੋਂ ਉਹਨੂੰ ਆਪਣੀਆਂ ਔਕੜਾਂ ਦਾ ਕੋਈ ਹੱਲ ਨਹੀਂ ਲੱਭਦਾ, ਜਦੋਂ ਆਪਣੇ ਦੁੱਖਾਂ ਦਾ ਕੋਈ ਹੱਲ ਨਹੀਂ ਲੱਭਦਾ ਤਾਂ ਬੰਦਾ ਹਰ ਇੱਕ ਦਰਵਾਜ਼ਾ ਖੜਕਾਉਂਦਾ। ਅਗਲੇ ਦਿਨ ਫਕੀਰ ਕੋਲ ਵੀ ਪਹੁੰਚ ਗਿਆ, ਕਹਿਣ ਲੱਗਾ, ਫਕੀਰ ਜੀ ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਸੱਚ ਜਾਣੋ ਤਾਂ ਮੇਰੀ ਇਮਾਨਦਾਰੀ ਦੀ ਸਾਰੇ ਸੌਂ ਖਾਂਦੇ, ਮੈਂ ਕਦੀ ਬੇਈਮਾਨੀ ਨਹੀਂ ਕੀਤੀ, ਪਰ ਫਿਰ ਵੀ ਮੇਰਾ ਘਰ ਔਖਾ ਹੀ ਚੱਲਦਾ, ਫਿਰ ਮੈਨੂੰ ਦੱਸੋ ਇਹ ਇਮਾਨਦਾਰੀ, ਇਹ ਮਿਹਨਤ ਕਿੱਥੇ ਇੱਕ ਕੰਮ ਆਉਂਦੀ ਹੈ, ਕਿੱਦਾਂ ਕੁ ਕੰਮ ਆਉਂਦੀ ਹੈ? ਅਤੇ ਫਕੀਰ ਨੇ ਕਿਹਾ, ਮੇਰਾ ਇੱਕ ਕੰਮ ਕਰੇਗਾ, ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇੱਥੋਂ ਦੱਸ ਰਾਜੇ ਦੇ ਮਹਿਲ ਕਿੰਨੀ ਕੁ ਦੂਰ ਹੈ? ਕਹਿਣ ਲੱਗਾ, ਜੀ ਜੇ ਮੈਂ ਇੱਥੋਂ ਪੈਦਲ ਜਾਵਾਂ ਤਾਂ 4 ਘੰਟੇ ਲੱਗਣਗੇ, ਅਤੇ ਤੇਰਾ ਘਰ ਇਸ ਤੋਂ ਅੱਗੇ 1 ਘੰਟਾ ਹੋਰ, ਯਾਨੀ ਕਿ ਕੁੱਲ ਮਿਲਾ ਕੇ 5 ਘੰਟੇ ਲੱਗਦੇ ਨੇ ਮੈਨੂੰ ਜੇ ਮੈਂ ਪੈਦਲ ਜਾਵਾਂ। ਫਕੀਰ ਕਹਿਣ ਲੱਗਾ, ਜੇ ਤੂੰ ਮਹਿਲਾਂ ਦੀ ਕੰਧ ਨੂੰ ਹੱਥ ਲਾ ਕੇ ਸਵੇਰੇ ਵਾਪਸ ਆ ਜਾਏ ਤਾਂ 5 ਘੰਟੇ 'ਚ ਪਹੁੰਚ ਸਕਦਾ ਆਪਣੇ ਘਰ। ਕਹਿਣ ਲੱਗਾ, ਜੀ ਹਾਂ, ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ। ਤਾਂ ਫਕੀਰ ਕਹਿਣ ਲੱਗਾ, ਮੇਰੇ ਲਈ ਵੱਡੀ, ਮੈਂ ਸ਼ਾਇਦ 8 'ਚ ਵੀ ਨਾ ਪਹੁੰਚ ਪਾਵਾਂ, ਪਰ ਮੈਂ ਤੇਰੀ ਮੰਨਦਾ ਨਹੀਂ, ਮੈਨੂੰ ਯਕੀਨ ਨਹੀਂ ਹੈ ਕਿ ਤੂੰ ਇਹ ਕੰਮ ਕਰ ਦੇਗਾ। ਮੈਂ ਤੇਰੀ ਮੁਸ਼ਕਲ ਦਾ ਹੱਲ ਤੈਨੂੰ ਦੱਸਣ ਲਈ ਤਿਆਰ ਹੈ, ਪਰ ਤੂੰ ਮੇਰੇ ਲਈ ਇਹ ਕੰਮ ਕਰਕੇ ਆ। ਅਗਲੇ ਦਿਨ ਨੌਜਵਾਨ ਨੇ ਕਿਹਾ, ਜੀ ਮੈਂ ਬਿਲਕੁਲ ਟਾਈਮ ਵੇਖ ਕੇ ਗਿਆ, ਟਾਈਮ ਵੇਖ ਕੇ ਆਇਆ, ਅਤੇ ਇੰਨਾ ਕੀ ਟਾਈਮ ਲੱਗਾ ਮੈਨੂੰ, ਲਾਗੇ 2-4 ਬੰਦਿਆਂ ਨੂੰ ਆਵਾਜ਼ ਮਾਰੀ। ਫਕੀਰ ਨੇ ਪੁੱਛਣ ਲੱਗਾ, ਭਾਈ ਭਲੇ ਉਹ ਇਹ ਨੌਜਵਾਨ ਦਾਅਵਾ ਕਰਦਾ ਕਿ 4 ਘੰਟਿਆਂ 'ਚ ਰਾਜੇ ਦੇ ਮਹਿਲ ਤੱਕ ਪਹੁੰਚ ਗਿਆ ਸੀ, ਕੀ ਤੁਹਾਡੇ ਮੰਨਣ 'ਚ ਆਉਂਦੀ? ਕਹਿਣ ਲੱਗਿਆ, ਮੈਂ ਮਾਰਦਾ। ਫਕੀਰਾ ਭੱਜ ਕੇ ਵੀ ਜਾਈਏ ਨਾ ਤਾਂ 5 ਤੋਂ ਘੱਟ ਨਹੀਂ ਲੱਗਦੇ, ਵੈਸੇ ਤਾਂ 6 ਲੱਗਣਗੇ, ਇਹਦੀ ਕਿਹੜੀ ਗੱਲ ਹੈ? ਇਹਨੇ ਕਹਿ ਤੀ ਤੂੰ ਮੰਨ ਲਈ। ਨੌਜਵਾਨ ਨੇ ਬਥੇਰਾ ਸਿਰ ਖਪਾਇਆ, ਵੀ ਨਹੀਂ ਭਾਈ, ਮੈਂ ਰੋਜ਼ ਜਾਂਦਾ ਵਾਂ, ਮੈਂ ਇਸੇ ਰਫ਼ਤਾਰ 'ਤੇ ਜਾਂਦਾ ਅਤੇ ਮੈਂ ਇੰਨੇ ਕੁ ਥਾਂ ਸਮੇਂ 'ਚ ਪਹੁੰਚ ਜਾਂਦਾ, ਮੇਰੀ ਰੋਜ਼ ਦੀ ਰੂਟੀਨ ਹੈ। ਜਦੋਂ ਗੱਲ ਬੈਸ ਬਸਈਏ 'ਚ ਪਈ ਤਾਂ ਫਕੀਰ ਨੇ ਕਿਹਾ, ਤੁਸੀਂ ਭਾਈ ਇੱਕ ਜਣਾ ਖਿਆਲ ਰੱਖਣ ਦੇ ਲਈ ਤਿਆਰ ਹੋ, ਫਿਰ ਆਪਾਂ ਵੇਖ ਲੈਂਦੇ ਹਾਂ। ਅਗਲੇ ਦਿਨ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਿਆਲ ਰੱਖਿਆ, ਟਾਈਮ ਮਿੱਥ ਲਿਆ, ਅਤੇ ਵਾਕਈ ਨੌਜਵਾਨ ਉਨੇ ਸਮੇਂ ਦੇ ਵਿੱਚ ਪਹੁੰਚ ਗਿਆ। ਜਦੋਂ ਸਾਰੇ ਚਲੇ ਗਏ ਤਾਂ ਫਕੀਰ ਕਹਿਣ ਲੱਗਾ, ਤੈਨੂੰ ਪਤਾ ਕੱਲ੍ਹ ਅਤੇ ਅੱਜ ਦੇ ਵਿੱਚ ਕੀ ਫਰਕ ਸੀ? ਕੱਲ੍ਹ ਸਿਰਫ ਤੈਨੂੰ ਪਤਾ ਸੀ ਕਿ ਤੂੰ ਇੱਥੋਂ 4 ਘੰਟਿਆਂ 'ਚ ਰਾਜੇ ਦੇ ਮਹਿਲਾਂ ਤੱਕ ਪਹੁੰਚ ਜਾਂਦਾ, ਅਤੇ ਅੱਜ ਤੇਰੇ ਉੱਤੇ ਸਾਰੇ ਯਕੀਨ ਕਰਨਾ ਸ਼ੁਰੂ ਹੋ ਗਏ ਨੇ ਕਿ ਤੂੰ ਵਾਕਈ ਪਹੁੰਚ ਜਾਂਦਾ। ਇਹ ਨਹੀਂ ਕਿ ਮੈਨੂੰ ਕੋਈ ਸ਼ੱਕ ਸੀ ਜਾਂ ਮੈਂ ਤੇਰੇ 'ਤੇ ਯਕੀਨ ਨਹੀਂ ਸੀ ਕਰਦਾ, ਮੈਨੂੰ ਤੇਰੀ ਕਾਬਲੀਅਤ 'ਤੇ ਪੂਰਾ ਵਿਸ਼ਵਾਸ ਸੀ। ਜਿਹੜਾ ਬੰਦਾ ਹਰ ਰੋਜ਼ ਕਿਸੇ ਕੰਮ ਦੇ ਉੱਤੇ ਜਾਂਦਾ, ਹਰ ਰੋਜ਼ ਜਿਹੜਾ ਕੰਮ ਕਰਦਾ, ਉਹਨੂੰ ਬਿਹਤਰ ਪਤਾ ਹੁੰਦਾ ਵਾ ਕਿ ਉਹ ਕਿੰਨੇ ਕੁ ਸਮੇਂ 'ਚ ਕਰ ਆਊਗਾ, ਕੀ ਉਹਦੀ ਕਾਬਲੀਅਤ ਹੈ। ਉਹ ਕਾਬਲੀਅਤ ਕੋਈ ਦੂਸਰਾ ਨਹੀਂ ਦੱਸ ਸਕਦਾ, ਪਰ ਗੱਲ ਇਹ ਕਿ ਉਨੀ ਚਿਰ ਤੱਕ ਤੇਰੇ 'ਤੇ ਯਕੀਨ ਨਹੀਂ ਕੋਈ ਕਰਦਾ ਜਿੰਨਾ ਚਿਰ ਤੱਕ ਉਹ ਬਾਕੀਆਂ ਨੂੰ ਨਹੀਂ ਪਤਾ। ਤੂੰ ਕਹਿੰਦਾ ਮੈਂ ਮਿਹਨਤ ਬਹੁਤ ਕਰਦਾ, ਤੂੰ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ, ਇਹ ਵੀ ਲਗਭਗ ਉਦਾਂ ਦੀ ਗੱਲ, ਕਰਦਾ ਤਾਂ ਬਹੁਤ ਹੈ ਪਰ ਕਿਹਨੂੰ ਪਤਾ। ਕਿ ਉਸ ਦਾਇਰੇ ਤੋਂ ਉਸ ਤਾਂ ਮਹਿਲਾਂ ਤੋਂ ਬਾਹਰ ਕਿਸੇ ਨੂੰ ਪਤਾ ਕਿ ਤੂੰ ਕਿੰਨੀ ਮਿਹਨਤ ਕਰਦਾ, ਕਿੰਨੀ ਕਮਾਈ ਕਰਦਾ। ਅਸਲ ਦੇ ਵਿੱਚ ਜਦੋਂ ਆਪਾਂ ਆਪਣੀ ਮਿਹਨਤ ਨੂੰ ਆਪਣੀ ਮਰਜ਼ੀ ਦੇ ਸਿੱਟੇ ਪਾਉਣੇ ਨੇ, ਬੂਰ ਪਾਉਣਾ, ਤੇ ਫਿਰ ਸਾਨੂੰ ਉਸ ਦਾਇਰੇ ਚੋਂ ਬਾਹਰ ਨਿਕਲ ਕੇ ਵੀ ਵੇਖਣਾ ਪੈਂਦਾ। ਕਈ ਵਾਰੀ ਆਪਾਂ ਲੰਮਾ ਸਮਾਂ ਇੱਕ ਉਸੇ ਸੀਮਤ ਜਗ੍ਹਾ ਦੇ ਉੱਤੇ ਕੰਮ ਕਰਦਿਆਂ ਕੱਢ ਦਿੰਦੇ ਹਾਂ। ਉਹਨੇ ਕੁ ਦਾਇਰੇ ਦੇ ਵਿੱਚ ਸਾਰੀ ਉਮਰ ਆਪਾਂ ਕੱਢਣ ਨੂੰ ਫਿਰਦੇ ਹਾਂ। ਜੇ ਤਾਂ ਸਾਡਾ ਮਨ ਸ਼ਾਂਤ ਰਹੇ, ਜੇ ਤਾਂ ਸਾਨੂੰ ਸੰਤੁਸ਼ਟੀ ਹੋਵੇ, ਫਿਰ ਉਹਦੇ 'ਚ ਕੋਈ ਹਰਜ ਨਹੀਂ। ਪਰ ਜੇ ਲੱਗੇ ਕਿ ਇੱਥੇ ਮਿਹਨਤ ਦਾ ਮੁੱਲ ਉਹਨਾਂ ਨਹੀਂ ਪੈ ਰਿਹਾ ਜਿੰਨੀ ਕਾਬਲੀਅਤ ਮੇਰੇ 'ਚ, ਤਾਂ ਫਿਰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖ ਲੈਣਾ ਚਾਹੀਦਾ। ਸਾਨੂੰ ਉਸ ਦਾਇਰੇ 'ਚ ਆ ਜਾਣਾ ਚਾਹੀਦਾ ਜਿੱਥੇ ਹੋਰ ਵਧੇਰੇ ਲੋਕ ਤੁਹਾਡੀ ਕਾਬਲੀਅਤ ਨੂੰ ਜਾਣ ਸਕਦੇ ਹੋਣ। ਸੋ ਤੇਰਾ ਇੱਕ ਮਸਲਾ ਤਾਂ ਇਹ ਆ ਕਿ ਤੂੰ ਉੱਥੇ ਕੰਮ ਕਰਦਾ ਜਿੱਥੇ ਰਾਜੇ ਕੋਲ ਸਮਾਂ ਹੀ ਨਹੀਂ, ਉਹਨੂੰ ਇੰਨਾ ਪਤਾ ਕਿ ਤੂੰ ਉੱਥੇ ਚਿਰਾਂ ਤੋਂ ਕੰਮ ਕਰਦਾ, ਸਾਰੀ ਦਿਹਾੜੀ ਕਿੰਨੇ ਕੁ ਤੂੰ ਹੱਡ ਭੰਨਦਾ। ਇਹ ਚੀਜ਼ ਰਾਜੇ ਤੱਕ ਜਿਨ੍ਹਾਂ ਨੇ ਪਹੁੰਚਾਉਣੀ ਆ, ਉਹਨਾਂ ਦੀ ਮਰਜ਼ੀ ਆ ਉਹ ਕਿੱਦਾਂ ਦੀ ਪਹੁੰਚਾਉਂਦੇ। ਸਵਾਦ ਤਾਂ ਹੁਣ ਜੇ ਤੂੰ ਇਹਨਾਂ 4 ਘੰਟਿਆਂ ਨੂੰ 3 ਘੰਟਿਆਂ ਤੱਕ ਲੈ ਕੇ ਆਵੇਂ, ਮੰਨ ਲਾ ਜੇ ਤੂੰ ਇੱਦਾਂ ਕਰ ਦੇਣਾ ਤੇ ਰਾਜੇ ਤੱਕ ਇਹ ਖਬਰ ਪਹੁੰਚ ਜਾਂਦੀ ਤੇ ਮੈਨੂੰ ਯਕੀਨ ਹੈ ਕਿ ਹੋਰ ਕੋਈ ਵੀ ਬੰਦਾ ਇਹ ਕੰਮ ਨਹੀਂ ਕਰ ਪਾਊਗਾ। ਤੇ ਜਦੋਂ ਸਾਡੀ ਇੱਦਾਂ ਦੀ ਵਿਸ਼ੇਸ਼ਤਾ ਮਾਲਕ ਤੱਕ ਪਹੁੰਚਦੀ ਹੈ

ਹਟ ਕੇ ਖੜੇ ਹੋਈਏ। ਅਸੀਂ ਉਹ ਕਰ ਸਕਦੇ ਹੋਈਏ ਜਿਹੜਾ ਹੋਰ ਕੋਈ ਨਾ ਕਰ ਸਕਦਾ ਹੋਵੇ, ਅਤੇ ਜੇ ਕਰਦਾ ਹੋਵੇ ਤਾਂ ਤੁਹਾਡੇ ਵਾਂਗੂ ਨਾ ਕਰਦਾ ਹੋਵੇ। ਜਦੋਂ ਇਹ ਚੀਜ਼ ਆਪਾਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਆਪਣੀ ਨੌਕਰੀ ਦੇ ਵਿੱਚ, ਆਪਣੇ ਕਾਰੋਬਾਰ ਦੇ ਵਿੱਚ, ਤਾਂ ਫਿਰ ਹੋ ਹੀ ਨਹੀਂ ਸਕਦਾ ਕਿ ਪੈਸੇ ਪੱਖੋਂ ਤੁਹਾਨੂੰ ਕੋਈ ਟੋਟ ਆਵੇ। ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੀ ਮਿਹਨਤ ਦਾ ਮੁੱਲ ਪਾ ਸਕਦਾ। ਹੁਣ ਤੂੰ ਵੇਖ ਤੇਰੇ ਸਾਰੇ ਕੰਮ ਕਾਜ ਦੇ ਵਿੱਚ ਕਿੱਥੇ ਕਿੱਥੇ ਤੇਰੀ ਉਹ ਕਾਬਲੀਅਤ ਹੈ ਜਿਹੜੀ ਹੋਰ ਕਿਸੇ ਦੇ ਵਿੱਚ ਨਹੀਂ। ਜਦੋਂ ਲੰਮਾ ਸਮਾਂ ਤੂੰ ਕੰਮ ਕੀਤਾ ਤਾਂ ਫਿਰ ਤੇਰੇ ਵਿੱਚ ਜ਼ਰੂਰ ਕੋਈ ਨਾ ਕੋਈ ਦੂਸਰਿਆਂ ਦੇ ਨਾਲੋਂ ਅਲੱਗ ਗੱਲ ਹੋਊਗੀ ਜਿਹੜੀ ਤੈਨੂੰ ਬੜੀ ਆਮ ਜੀ ਲੱਗਦੀ ਹੈ, ਬੜੀ ਨਿੱਕੀ ਜੀ ਲੱਗਦੀ ਹੈ, ਕਿਉਂਕਿ ਤੂੰ ਰੋਜ਼ ਕਰਦਾ। ਪਰ ਜਾਂ ਮੇਰੇ ਵਰਗੇ ਨੇ ਜਾਂ ਹੋਰ ਕਿਸੇ ਨੇ ਜਾ ਕੇ ਕਰਨੀ ਹੋਵੇ ਤਾਂ ਉਹਦੇ ਲਈ ਪਹਾੜ ਹੋਵੇ। ਅੱਜ ਰਾਜਾ ਤੈਨੂੰ ਬਦਲ ਕੇ ਕੋਈ ਹੋਰ ਰੱਖਣਾ ਚਾਹੇ ਤਾਂ ਉਹਨੂੰ ਪਤਾ ਹੋਵੇ ਕਿ ਇਕੱਲੇ ਬੰਦੇ ਦਾ ਕੰਮ ਹੀ ਨਹੀਂ। ਸੋ ਆਪਣੀ ਉਸ ਖੂਬੀ, ਉਸ ਕਾਬਲੀਅਤ ਦੇ ਉੱਤੇ ਧਿਆਨ ਦੇ, ਆਪਣੀ ਇਮਾਨਦਾਰੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖ, ਮਿਹਨਤ ਉਸੇ ਤਰ੍ਹਾਂ ਦੇ ਨਾਲ ਆਪਣੀ ਜਾਰੀ ਰੱਖ, ਅਤੇ ਹੋ ਨਹੀਂ ਸਕਦਾ ਕਿ ਉਹਨੂੰ ਬੂਰ ਨਾ ਪਵੇ। ਅਤੇ ਸ਼ਾਇਦ ਸਾਡੀ ਵੀ ਸਾਰਿਆਂ ਦੀ ਇਹੀ ਸਮੱਸਿਆ ਹੋਵੇ। ਆਪਾਂ ਵੀ ਬੜੀ ਯਾਰੀ ਉਨੇ ਕੁ ਦਾਇਰੇ ਦੇ ਵਿੱਚ ਕੰਮ ਕਰਦੇ ਰਹਿੰਦੇ ਹਾਂ, ਚਾਹੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ, ਚਾਹੇ ਤੁਸੀਂ ਨੌਕਰੀ ਕਰ ਰਹੇ ਹੋ। ਹੋਵੇ ਨਾ ਹੋਵੇ ਉਸ ਦਾਇਰੇ ਦੇ ਵਿੱਚ ਕੰਮਕਾਰ ਦੇ ਪੱਖੋਂ ਆਪਾਂ ਆਪਣੇ ਆਪ ਨੂੰ ਇਹੋ ਤਸੱਲੀ ਦਿੰਦੇ ਹਾਂ ਕਿ ਇਹਦੇ ਤੋਂ ਵੱਧ ਹੋਰ ਮੈਂ ਨਹੀਂ ਕੁਛ ਕਰ ਸਕਦਾ। ਜੋ ਮੈਂ ਕਰ ਰਿਹਾ ਵਾਂ ਬਹੁਤ ਜ਼ਿਆਦਾ ਕਰ ਰਿਹਾ, ਇਹ ਤੋਂ ਵੱਧ ਤਾਂ ਸਮਾਂ ਹੀ ਨਹੀਂ ਹੈਗਾ, ਇਹ ਤੋਂ ਵੱਧ ਤਾਂ ਫਿਰ ਕੀ ਕਰ ਲੈਣਾ, ਸਗੋਂ ਮੈਂ ਤਾਂ ਇਹਦੇ 'ਚੋਂ ਵੀ ਘਟਾਉਣ ਨੂੰ ਫਿਰਦਾ। ਇੱਦਾਂ ਦੇ ਵਿਚਾਰ ਸ਼ਾਇਦ ਸਾਰੇ ਸੁਣਨ ਵਾਲਿਆਂ ਦੇ ਹੋਣ, ਪਰ ਸਵਾਲ ਇਹ ਕਿ ਆਪਾਂ ਉਸ ਦਾਇਰੇ 'ਚੋਂ ਕਦੀ ਬਾਹਰ ਨਿਕਲ ਕੇ ਸੋਚਿਆ, ਅਸੀਂ ਕਦੀ ਸੋਚਿਆ ਕਿ ਉਨੀ ਮਿਹਨਤ ਦੇ ਨਾਲ ਸ਼ਾਇਦ ਹੋਰ ਵੀ ਕੁਛ ਹੋ ਸਕਦਾ। ਅਤੇ ਜੇ ਵਾਕਈ ਇੰਨੀ ਮਿਹਨਤ ਕਰਨ ਦੇ ਨਾਲ ਕੋਈ ਫਾਇਦਾ ਨਹੀਂ, ਜੇ ਮਨ ਨੂੰ ਤਸੱਲੀ ਨਹੀਂ, ਤਾਂ ਕਰਦੇ ਤਾਂ ਸਾਰਾ ਕੁਛ ਆਪਣੇ ਮਨ ਦੀ ਤਸੱਲੀ ਲਈ ਆਪਾਂ। ਸੋ ਸਾਨੂੰ ਵੀ ਕੋਸ਼ਿਸ਼ ਕਰਕੇ ਵੇਖ ਲੈਣੀ ਚਾਹੀਦੀ ਹੈ ਕਿ ਆਪਾਂ ਵੀ ਆਪਣੀ ਕਾਬਲੀਅਤ ਇੱਕ ਵਾਰੀ ਬਾਹਰ ਬਹਿ ਕੇ ਵਾਚੀਏ, ਉਸ ਸਾਰੇ ਮਾਹੌਲ ਦੇ ਵਿੱਚੋਂ ਇੱਕ ਵਾਰੀ ਬਾਹਰ ਬਹਿ ਕੇ ਮਾਨਸਿਕ ਤੌਰ ਦੇ ਉੱਤੇ ਉਸ ਸਾਰੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਇੱਕ ਵਾਰੀ ਸੋਚੀਏ ਕਿ ਆਪਾਂ ਹੋਰ ਕੀ ਕਰ ਸਕਦੇ ਹਾਂ, ਹੋਰ ਕੀ ਬਿਹਤਰ ਕਰ ਸਕਦੇ ਹਾਂ ਘੱਟ ਮਿਹਨਤ ਦੇ ਵਿੱਚ। ਹੋ ਸਕਦਾ ਕਿ ਤੁਹਾਨੂੰ ਵੀ ਕੋਈ ਨਾ ਕੋਈ ਹੱਲ ਮਿਲ ਜਾਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਮਿਹਨਤਾਂ ਕਰਦੇ ਰਹੋ, ਡਟੇ ਰਹੋ, ਬੂਰ ਪਾਉਣ ਵਾਲਾ ਉਹ ਰੱਬ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਕਿਸੇ ਨੂੰ ਹੀ ਬੈਰ ਸਾਧ ਕੇ ਸੰਗ ਨਾ ਬੀਂਗਾ ਪੈਰ
1: ਸਾਧ ਕੇ ਸੰਗ ਨਹੀਂ ਘੁੰਮਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧ ਕੇ ਸੰਗ ਨਾ ਕਬਹੂ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧ ਕੇ ਸੰਗ ਦਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਿਸਤਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੁਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕੇ ਸੰਗ ਕਲੂਕਤ ਹਰੈ ਸਾਧ ਕੇ ਸੰਗ ਨਰ ਪਰ ਹਰੈ
0: ਸਾਧ ਕੇ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ ਸਾਧ ਕੇ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੇ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧ ਕੇ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੀਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਪੁਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ

0: संगत पावे।
1: भगवती भगवान भक्त का रंग सगल त्याग दुष्ट का संग।
0: मनते बिनसे सगला भर्म कर पूजे सगल पार ब्रह्म।
1: सत्संग पापा मल खोवे तिस भगवती की मत उत्तम होवे।
0: भगवंत की टहल करे नितनीत मनता नरपै विष्णु प्रीत।
1: हर के चरण हृदय बसावे नानक ऐसा भगवती भगवंत को पावे।
0: सो पंडित जो मन पर बुद्ध है राम नाम आत्म सुध है।
1: राम नाम सारस पीवे उस पंडित के उपदेश जग जीवे।
0: हर की कथा हृदय बसावे सो पंडित फिर जो न आवे।
1: वेद पुराण सिमरत बूझै मूल सुख में जाने स्थूल।
0: चौवर ना को दे उपदेश नानक उस पंडित को सदा आदेश।
1: बीज मंत्र सर्व को ज्ञान चौवर ना में जपे को नाम।
0: जो जो जपे तिसकी गाथ होए साध संग पावे जन कोए।
1: कर कृपा अंतर उधारे पशु प्रेत मुक्त पाथर को तारे।
0: सर्व रोग का औखद नाम कल्याण रूप मंगल गुण गाम।
1: कहो जुगत किते ना पाइए धर्म नानक तिस मिले जिस लिखिया तुर कर्म।
0: जिसका मन पार ब्रह्म का निवास तिसका नाम सत रामदास।
1: आत्म राम तुष्ण द्री आया दास संतर भाय तन पाया।
0: सदा नित नित हर जान सो दास दरगह प्रवान।
1: अपने दास को आप कृपा करे तिस दास को सब सो जी परे।
0: सगल संग आत्मो दास ऐसी जोत नानक रामदास।
1: सब की आ गया तुम हितावे जीवन मुक्त सो कहावे।
0: ऐसा हरक तैसा सोग सदा अनंत है नहीं बियोग।
1: ऐसा स्वन तैसी उसमाटी तैसा अमृत तैसी बिखाटी।
0: तैसा मन तैसा अभिमान तैसा रंग तैसा राजान।
1: जो वरताए साई जुगत नानक ओ प्रह कहिए जीवन मुक्त।
0: पार ब्रह्म के सगले ठाओ जित जित का राख है तैसा तिनाओ।
1: आपे कन करावन जोग प्रभावे सुई फन होग।
0: पसरे आप हुए अंत रंग लखिन जाहे पार ब्रह्म के रंग।
1: जैसी मत दी तैसा प्रगास पार ब्रह्म करता अवनाश।
0: सदा सदा सदा दयाल सिमर सिमर नानक भय निहाल।
1: सुख मनी सुख अमृत पब नाम भगत जना कै मन विश्राम। अठ नौ श्लोक
0: उस्तत करे अनेक जन अंत न पारा वार। नानक रचना प्रव रची बहुविध अनक प्रकार। सत नाम श्री वाहिगुरु अष्टपति।
1: कई कोट होए पुजारी कई कोट आचार व्यवहारी।
0: कई कोट भय तीर्थ वासी कई कोट मन पर महदासी।
1: कई कोट वेद के स्रोते कई कोट तपीसर होते।
0: कई कोट आत्म ध्यान धार है कई कोट कब का विचार है।
1: कई कोट नवत नाम ते आवे नानक करते का अंत न पावे।
0: कई कोट भय अभिमानी कई कोट अंध ज्ञानी।
1: कई कोट कृपन कठोर कई कोट अभिग आत्म निकोर।
0: कई कोट पर दर्ब को हिर है कई कोट पर दुख ना कर है।
1: कई कोट माया सुरमा है कई कोट परदेश भरमा है।
0: जित जित लाभो तित तित लगना नानक करते की जाने करता रचना।
1: कई कोट से जति जोगी कई कोट राजे रस भोगी।
0: कई कोट पंखी सर्प पाए कई कोट पाथर बिरख निपजाए।
1: कई कोट पौन पानी बैसंतर कई कोट देश भूमंडल।
0: कई कोट सिर सूर नखत्र कई कोट देव दान विंदर सिर छत्र।
1: सुमदरी अपने सूतार है नानक जिस जिस पावे तिस तिस निस्तार है।
0: कई कोट राजस्थान सातक कई कोट वेद पुराण सिमर तर शास्त्र।
1: कई कोट किए रतन समुंद कई कोट नाना प्रकार जंत।
0: कई कोट किए चरजीवे कई कोट गिरी मेर स्वर्ण थी।
1: कई कोट जा किन प्रसाच कई कोट भूत प्रे सुकर मिर्गा।
0: सब ते नेरा सब हुते दूर नारक आप लिप्त रहा भरपूर।
1: कई कोट पाताल के वासी कई कोट नर्क सुर्ग निवासी।
0: कई कोट जन मै जीव मर है कई कोट बहु जूनी फिर है।
1: कई कोट बैठती खाए कई कोट खाले तक पाए।
0: कई कोट किए धनवंत कई कोट माया मह चिंत।
1: जय जय भाणा तै तै राखे नानक सब किश प्रभ के हाथे।
0: कई कोट भय बैरागी राम नाम संग तिन लिव लागी।
1: कई कोट प्रभ को खोजनते आत्म मैं पार ब्रह्म लहंते।
0: कई कोट दर्शन प्राप्त आस तिन को मिल्यो प्रभ विनाश।
1: कई कोट मागै सत्संग पार ब्रह्म तिन लागा रंग।
0: जिनको है आप सो प्रसन्न नानक ते जन सदा धन धन।
1: कई कोट खाणी अरखंड कई कोट आकाश ब्रह्मंड।
0: कई कोट होए अवतार कई जोत कीनो विस्तार।
1: कई बार पसरो पासार सदा सदा एक अहंकार।
0: कई कोट कीने बहु पात प्रवते हुए प्रमाहे समात।
1: ताका अंत न जाने कोई आपे आप नानक पब सोए।
0: कई कोट पार ब्रह्म के दास तिन होवत आत्म परगास।
1: कई कोट तत के बेटे सदा निहारे उसको नेत्रे।
0: कई कोट नाम रस पीवे अमर भय सद सद ही जीवे।
1: कई कोट नाम गुण गावे आत्म रस सहि समावे।
0: अपने जन को सास सास मारे नानक कोई परमेश्वर के प्यारे।
1: सुख मनी सुख अमृत प्रभ नाम भगत जना कै मन विश्राम। अठ दस श्लोक
0: कारण कारण प्रभ एक है दूसर नाही कोए। नानक तिस बलिहार नै जल थल महियल सोए। सत नाम श्री वाहे गुरु अष्टपति।
1: करन करावन करने जोग जो तिस पावे सोई होग।
0: किन मैं थापो थाप नहारा अंत नहीं किछ पारा वारा।
1: हुक्मे तार अतर रहावे हुक्मे उपजै हुक्म समावे।
0: हुक्मे ऊंच नीच व्यवहार हुक्मे अनक रंग प्रकार।
1: कर कर देखे अपनी वडियाई नानक सब में रहा समाई।
0: प्रपावे मन गत पावे प्रपावे ता पाथर त्रावे।
1: प्रपावे बिन सास्ते राखे प्रपावे ता हर गुण पाखे।
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
1: ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਭ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੂ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਾਂ ਵਿਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਕ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ दुखन ते सब जाए, संत कै दुख नीच नीचाए।
0: संत दुखी का थाउ को नाहे, नानक संत पावे ता ओए भीगत पाहे।
1: संत का निंदक महा अतताई, संत का निंदक खिंटिक न पाई।
0: संत का निंदक महा त्यारा, संत का निंदक परमेश्वर मारा।
1: संत का निंदक राज तेहीन, संत का निंदक दुखी यार दीन।
0: संत के निंदको सर्व रोग, संत के निंदको सदा बिजोग।
1: संत की निंदा दुख में दुख, नानक संत भावे ता उसका भी होए मोख।
0: संत का दुखी सदा पवित्र, संत का दुखी किसै का निमित।
1: संत के दुखी को डान लागे, संत को दुखी को सब त्याग।
0: संत का दुखी महा अहंकारी, संत का दुखी सदा बिकारी।
1: संत का दुखी जन में मरे, संत के दुख ना सुख ते टरे।
0: संत के दुखी को ना ही ठाओ, नानक संत पावे ता ले मिलाए।
1: संत का दुखी अज बीते टूटे, संत का दुखी किते काज ना पहुंचे।
0: संत के दुखी को ध्यान परमाई, संत का दुखी उजड़ पाई।
1: संत का दुखी अंतर ते थो था, जो सास में ना मृत की लो था।
0: संत के दुखी की जड़ किछ ना है, आपन बीजा पे ही खाहे।
1: संत के दुखी को अवर ना रखन हार, नानक संत भावे ता ले उबार।
0: संत का दुखी ओ बिल लाए, जो जल बिहुन मछली तड़फड़ाए।
1: संत का दुखी भूखा नहीं राजा, जो पावक इधर नहीं त्रापे।
0: संत का दुखी छुटाए की ला, जो बुआर तिल खेत माहे बहिला।
1: संत का दुखी तरम ते रहत, संत का दुखी सद मिथ्या कहत।
0: किरत निंद का तुर ही पया, नानक जो तिस पावे सोई थिया।
1: संत का दुखी बिगरूप हो जाए, संत के दुखी को दरगाह मिला सजाए।
0: संत का दुखी सदा सहकाई, संत का दुखी मां ना मरे ना जीवाई।
1: संत के दुखी की पूजे ना आसा, संत का दुखी उठ चले निराशा।
0: संत के दुख ना तृष्णा कोई, जैसा पावे तैसा कोई होए।
1: पया कितन मेटे कोई, नानक जाने सच्चा सोए।
0: सब कर तिसके ओहो करने हार, सदा सदा तिसको नमस्कार।
1: सब की उस्तत करो दिन रात, तिसे त्या वो सास गिरा।
0: सब कछ वरते तिसका किया, जैसा करे तैसा को थिया।
1: अपना खेल अब करने हार, दूसर कौन कहे विचार।
0: जिसनो कृपा करे तिस अपन नाम, दे बड़भागी नानक जन से।
1: सुखमनी सुख अमृत प्रभ नाम, भगत जना कै मन विश्राम। 8-13 श्लोक।
0: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहिगुरु अष्टपदी।
1: मन की टेक विधि सब जान, देवन को एक है भगवान।
0: जिस कह दिया रह अगाए, बहुर न तृष्णा लागे आए।
1: मारे राखे एक आप, मन कै कुछ नाही हार।
0: तिसका हुक्म बूढ़ सुख होए, तिसका नाम रह कंठ परोए।
1: सिमर सिमर सिमर प्रभ सोए, नानक बिघ्न न लागे कोई।
0: उस्तत मन में कर निरंकार, कर मन मेरे सत व्यवहार।
1: निर्मल रसना अमृत पियो, सदा सुहेला कर ले जियो।
0: नैनो पे ठाकुर का रंग, साध संग बिन सह सब संग।
1: चरण चलो मार गोविंद, मिटे पाप जपिए हर बिंद।
0: हर हर कर्म सर्वन हर कथा, हर दरगह नानक उजल मथा।
1: वडबागी ते जन जग माहे, सदा सदा हर की गुण गाहे।
0: राम नाम जो कर है बीचार, से धनवंत गनी संसार।
1: मन तन मुख बोले हर मुखी, सदा सदा जानो ते सुखी।
0: एको एक एक पछान, एतुत की हो सो जी जाने।
1: नाम संग जिसका मन माने, नानक तिन निरंजन जाने।
0: गुर प्रसाद अपन आप सूझे, तिसकी जानो तृष्णा बुझे।
1: सा संग हर हर जस कह, तू सर्व रोग त्यो हर जन नहत।
0: आंदर कीर्तन केवल बख्यान, ग्रस्त में सोई निर्वाण।
1: एक ऊपर जिस जन की आशा, तिसकी कटिए जम की फासा।
0: पार ब्रह्म की जिस मन भूख, नानक तिस है ना लागह दुख।
1: जिसको हर पर मंचित आवे, सो संत सुहेला नहीं डुलावे।
0: जिस पर अपना कृपा कर, सो सेव कहो किसते डरे।
1: जैसा सत तैसा दिष्ट आया, अपने कार्य में आप समाया।
0: सोदत सोदत सोदत सीजिया, गुर प्रसाद तत सा बूझिया।
1: जब देखो ता सब किछ मूल, नानक सो सुखम सोई स्थूल।
0: नह किछ जन्म है, नह किछ मरे, आपन चलित आप ही करे।
1: आवन जावन दिष्ट अनदिष्ट, आज्ञाकारी तारी सब शिष्ट।
0: आपे आप सगल मह आप, अनक जुगत राज थापो थाप।
1: अवनाशी नाई किछ खंड, तारन धार रिहु ब्रह्मांड।
0: अलख अपे पुरख प्रताप, आप जपाए ता नानक जाप।
1: जिन प्रभ जाता सो सोभावंत, सगल संसार उदरे तन्मंत।
0: प्रभु के सेवक सगल उदारण, प्रभु के सेवक दुख विसारण।
1: आपे मेल लय कृपाल, गुर का सजो पै निहाल।
0: उनकी सेवा सोई लागे, जिसनो कृपा करह बड़ भाग।
1: नाम जपत पावे विश्राम, नानक तिन पुरख को तुम कर मान।
0: जो किछ करे सो प्रभु कै रंग, सदा सदा बसै हर संग।
1: सह सुबह होवे सो होए, करने हार पछाण सोए।
0: प्रभु का किया जन मीठ लगाना, जैसा सा तैसा दृष्टाना।
1: जिस ते उपजे तिस माहे सुमाए, ओए निधान ओए सुख निदान उन्हों बनाए।
0: आपस को आप दीनो मान, नानक प्रभु जन एको जान।
1: सुखमनी सुख अमृत प्रभ नाम, भगत जना कै मन विश्राम। 8-14 श्लोक।
0: सर्व कला भरपूर प्रभ, बिरथा जानन हार। जा कै स्मरण उदरिय, नानक तिस बलिहार। सत नाम श्री वाहिगुरु अष्टपदी।
1: टूटी गंडन हार गोपाल, सर्व जिया आपे प्रतपाल।
0: सगल की चिंता जिस मन माहे, तिस ते बिरथा कोई नाहे।
1: रे मन मेरे सदा हर जाप, अवनाशी प्रभ आपे आप।
0: आपन की आकछु न होए, जी सौ प्राणी लोचै कोए।
1: तिस बिन नाही तेरे किछ काम, गत नानक जप एक हर नाम।
0: रूपवंत होए नाही मोह, प्रभु की जोत सगल घट सो है।
1: तनवंता होए क्या को गर्भ है, जा सब की तिसका दिया दरबे।
0: सूरा जे को कहावे, प्रभु की कला बिना कहतावे।
1: जे को होए बहे दातार, तिस दिन हार जानेगा वार।
0: जिस गुर प्रसाद टूटे हो रोग, नानक सो जन सदा ਸਦਾ ਅਰੋਗ
1: ਜਿਉਂ ਮੰਦਰ ਕੋਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਤ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤੁ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਅਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਬਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾਕੋ ਭਿੰਨ ਕਹਿ ਨਾ ਜਾਈ।
0: ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ।
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
1: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
0: ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ।
0: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ, ਪ੍ਰਭ ਕੈ ਸੇਵਕ ਊਚ ਤੇ ਊਚੈ।
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
1: ਨੀਕੀ ਕੀਰੀ ਮੈਂ ਕਰ ਰਾਖੈ, ਪਸੁ ਕਰੇ ਲਸਕਰ ਕੋਟ ਲਾਖੈ।
0: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
1: ਮਾਨਸ ਜਤਨ ਕਰਤਬੋ ਪਾਤ, ਤਿਸ ਕੈ ਕਰਤਬ ਬਿਰਥੈ ਜਾਤ।
0: ਮਾਰੈ ਨਾ ਰਾਖੈ ਅਬਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
1: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ।
0: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦਿਸਟਾਇਆ।
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਸੰਗ।
1: ਨਾਮ ਰਸ ਜੋ ਜੰਤ ਤਾਨੇ, ਮਨ ਤਾ ਨਾਮੈ ਨਾਮ ਸਮਾਨ।
0: ਉਠਤ ਬੈਠ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।
1: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
0: ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
1: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ।
1: ਆਠ ਪੈਰ ਪ੍ਰਭ ਸਹਿ ਹਜੂਰ ਹੈ, ਕਹੋ ਨਾਨਕ ਸੇ ਜਨ ਪੂਰੈ।
0: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ।
1: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ।
1: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
0: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:17 ਸਲੋਕ।
0: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
0: ਸਿੱਖ ਕੀ ਗੁਰਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
0: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
0: ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
0: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਵਿਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ।
1: ਸਰਵਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ।
0: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
1: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂੜ ਭਾਗੀ ਪਾਈਐ।
0: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
1: ਸੰਗਰਾਮ ਗੁਣ ਰਵੈ ਪਾਰ, ਬ੍ਰਹਮ ਕੀ ਦਰਗਹਿ ਗਵੈ।
0: ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ।
1: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
0: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਜੇ ਵਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਬਵੇ।
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
1: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
0: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰ ਹੈ।
1: ਸਤਿ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ।
1: ਪ੍ਰਤਾ ਨਾਹੀ ਕਦੇ ਬਿਨਾਸ, ਜਾ ਕੇ ਮਨ ਪਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ।
1: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
1: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
1: ਕਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
0: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾ ਬਨਾਏ, ਆਪਣੀ ਕੀਮਤੇ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:18 ਸਲੋਕ।
0: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰੋ।
1: ਕਰਮ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ।
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀ। प्रीत
0: जे शोभा को करहै भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दरगै परवान
1: मन प्रबोधो हर के नाए दैद स्तावत आवै ठाए
0: ताको बिघन न लागै कोए जाकै हृदय बसै हर सोए
1: कलता ती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जमफासी
0: तत विचार कह जन साचा जन्म रह सो काचो काचा
1: आवागुन मिटे प्रभ सेव आप त्याग शरण गुरुदेव
0: यों रतन जन्म का होए उदार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो हो तुम कवन सनाथा
1: राज रंग माया विस्तार इन ते कहो हो कवन छुटकार
0: आस हस्ती रथ सवारी झूठा डंफ झूठ पासारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रि त्रस मैल बिनस जाए हो मैं मिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजतना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राव्याप
1: अनक विस्तार एक ते भय एक रात पराचित गए
0: मन तन अंतर एक प्रभ राता गुर प्रसाद नानक एक जाता
1: सुखमनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सो लागे प्रीत भगत करो प्रभ की नित नीत
1: एक कोट एक आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परै शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत ले
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुर पूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिये संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रस चाओ मन तन अंतर यही सुहाओ
1: नेत्रो पे तरस होए मन बिकसै साधु चरण तो
0: भक्त जना कै मंतन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूर्ण गुरुमंत
0: सार संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛਨਾ ਦਿਸਤੇ ਤਾ ਪਾਪੁਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਬੇਦਕ ਤੇਵ ਕਹਾ ਕੋਚੀਨ
1: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਜਾ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੁਣ ਸੁਨ ਨਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਰੂਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪਹਿ ਕੌਤਕ ਕਰੈ ਆਨੰਦ ਚੋਜ ਆਪਹਿ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇ ਇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਾਂ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾਏ ਹੈ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ 28 ਸ਼ਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਬਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 28 ਸ਼ਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾ नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबी

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।

thy mind. Meditate on God. He who has no form, who has no sign,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

के मोरे सजनी जाना जाना।

0: ਜੀਸਸ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ
4: ਏਯੂ। ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।